0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Ayushman Khurana and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.

los de Tosis Sonreo Radio Fatih.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿਕਾਲ ਮੈਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR

0: इजाजत है।
1: This is the Rishi Rich beat.
0: मेरे दिल में इजाजत है।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालिया दा।
4: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
3: सुनो जी, गड्डी अक्षरा ज्वेलर्स वाल ले लो।
5: और जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
5: अक्षरा ज्वेलर्स दी दूजी लोकेशन रिवरस्टंच,
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन विच वी तुहाडी सेवा विच।
2: रेडियो हांजी 1674 AM 24/7 इंडियन रेडियो, सिडनी का अपना इंडियन रेडियो स्टेशन।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 ਤੇ 490, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਓ ਜੋ ਹੁਕਮ ਮੇਰੀ ਸਰਕਾਰ।
3: ਓ ਆ ਕਿਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
8: रेडियो हांजी ते प्रोग्राम हांजी मेलबर्न ते समा हो चुका। हुण आपां तुहाडे नाल गल्लां बातां करिए, एक विशा रखिए ते विषय दे उत्ते गल्लां बातां होण। मैं रंजोत सिंह, मेरे नाल ने सुख परमार।
9: जी हाँ बिल्कुल, एक बार फिर तो प्यार भरी सत श्री अकाल, सलाम, अदाब, नमस्कार। आस करते हैं तुसी सारे जने ठीक ठाक होवोंगे, तो सवेर दे काम है जिहड़े नबेड़ले होणगे, बच्चों नूं छड्ड आए होवोंगे, पी लिया होगा तुसी चाह पानी, कर लिया होगा तुसी ब्रेक दा फास्ट,
8: ओके,
9: खा ले होणगे तुसी परौंठे जां खा ली होगी तुसी ब्रेड, जो भी तुसी खाधा आ तुहानूं स्वाद लगा तां होणा ही होणा आ। असीं भी खा पी के आ गए हां तुहाडे नाल गल्लां बातां जिहड़ियां उह करन, सानूं पता दिन बहुत वधिया छड़िया आ, ਤੇ ਤੁਸੀਂ ਚਾਹ ਪੀ ਰਹੇ ਹੋ ਤੇ ਤੁਹਾਡੀ ਚਾਹ ਹੈ ਜਿਹੜੀ ਉਹ ਧੁੱਪ ਦੇ ਨਾਲ ਹੋਰ ਗਰਮ ਹੋ ਰਹੀ ਹੋਗੀ।
8: ਧੁੱਪ ਦੇ ਨਾਲ ਚਾਹ ਨਹੀਂ ਕਦੀ ਧੁੱਪ ਨਾਲ ਗਰਮ ਹੁੰਦੀ,
9: ਤੇ ਤੁਸੀਂ ਪੀ ਕੇ ਤਾਂ ਗਰਮ ਹੋ ਜਾਂਦੇ ਨਾ ਰੰਜੋਤ ਜੀ, ਧੁੱਪ ਦੇ ਵਿੱਚ ਕਿਤੇ ਧੁੱਪ ਦੇ ਵਿੱਚ ਬੈਠ ਕੇ ਨਾ ਬੰਦਾ ਲਾਈਕ ਚਾਹ ਪੀਂਦਾ ਹੋਵੇ ਤੇ ਬੰਦੇ ਨੂੰ ਕੋਈ ਫਿਕਰ ਨਾ ਹੋਵੇ।
8: ਵਾਹ, ਇਹ ਕਿੱਦਾਂ ਹੋ ਸਕਦਾ, ਮਤਲਬ ਮਰਿਆ ਹੋਵੇ
9: ਤੇ ਜਾਂ ਫਿਰ ਛੋਟਾ ਹੋਵੇ, ਤੇ ਛੋਟੇ ਹੁੰਦੇ ਚਾਹ ਨੀ ਮਿਲਦੀ ਸੀ, ਹੁਣ ਇਦਾਂ ਧੁੱਪ ਚ ਬੈਠ ਕੇ ਚਾਹ ਪੀਣ ਨੂੰ ਦਿਲ ਕਰਦਾ ਤੇ ਫਿਕਰਾ
8: ਛੋਟੇ ਹੁੰਦੇ ਉਦਾਂ ਨੀ ਪੀਂਦੇ,
9: ਚਾਹ ਪੀਣ
8: ਚਾਹ ਨੂੰ ਖਾਸ ਤੌਰ ਦੇ ਉੱਤੇ ਕਾਲੀ ਹੋ ਜਾਏਗੀ
9: ਪਤਾ ਨੀ ਮੁੰਡਿਆਂ ਨੂੰ ਮੈਨੂੰ ਪੀਣ ਦਿੰਦੇ ਹੁੰਦੇ
8: ਨਾ, ਮੁੰਡਿਆਂ ਨੂੰ ਵੀ
9: ਕਹਿ ਕਾਲਾ ਹੋ ਜੂਗਾ ਨਾ। ਵੈਸੇ ਹੁੰਦਾ ਏਦਾਂ ਹੀ ਨਾ, ਚਾਹ ਪੀਣ ਵੇਲੇ ਕੋਈ ਤੰਗ ਨਾ ਕਰੇ ਤੁਹਾਨੂੰ ਤੇ ਕੋਈ ਤੁਹਾਨੂੰ ਬੁਲਾਵੇ ਨਾ, ਤੁਸੀਂ ਆਪਣੀ ਚਾਹ ਆਰਾਮ ਨਾਲ ਪੀਵੋ, ਏਦਾਂ ਮਤਲਬ ਹੋਣੀ ਚਾਹੀਦੀ।
8: ਕੋਈ ਤੁਹਾਨੂੰ ਬੁਲਾਉਂਦਾ ਨੀ, ਕੋਈ ਤੁਹਾਨੂੰ ਕਹਾਉਂਦਾ ਨੀ, ਸ਼ਰੀ ਤੁਹਾਡੀ ਕੱਟੀ
9: ਚਗੱਟੀ ਤੇ ਉਹਦੇ ਵਿੱਚ ਸਾਨੂੰ ਫਿਰ ਪ੍ਰੋਬਲਮ ਹੁੰਦੀ ਵੀ ਸਾਨੂੰ ਕੋਈ ਬੁਲਾਉਂਦਾ ਨੀ।
8: ਹਾਂ ਆਪਾਂ ਕਿਸੇ ਪਾਸੇ ਵੀ ਖੁਸ਼ ਨੀ ਹੁੰਦੇ ਕੁੱਲ ਮਿਲਾ ਕੇ ਨਾ,
9: ਅਸੀਂ ਕਿਸੇ ਪਾਸੇ ਕਿਸੇ ਨੂੰ ਜੀਣ ਨੀ ਦਿੰਦੇ। ਸਾਨੂੰ ਕੋਈ ਬੁਲਾਵੇ ਅਸੀਂ ਤਾਂ ਔਖੇ ਆ ਵੀ ਐਵੇਂ ਦਿਮਾਗ ਖਾਧਾ, ਮੈਨੂੰ ਮੀ ਟਾਈਮ ਚਾਹੀਦਾ ਹੈ ਨਾ। ਅੱਜ ਕੱਲ ਅਸੀਂ ਵੀ ਕਰਨਾ ਸ਼ੁਰੂ ਕਰਤਾ ਮੀ ਟਾਈਮ ਨਾ, ਸੁਣ ਲੈਂਦੇ ਆਪਾਂ ਅੱਖਰ ਕਿਤੇ ਤੋਂ, ਬਹੁਤ ਸਾਨੂੰ ਲੱਗਦਾ ਅਪੀਲਿੰਗ ਜਿਹਾ ਕਿ ਚਲੋ ਆਪਾਂ ਵੀ ਵਰਤ ਕੇ ਦੇਖਦੇ ਹਾਂ। ਫਿਰ ਜਦੋਂ ਸਾਨੂੰ ਚੰਗੀ ਤਰ੍ਹਾਂ ਨਾਲ ਕੋਈ ਮੀ ਟਾਈਮ ਦੇਵੇ, ਚਾਹੇ ਉਹ ਫਰੈਂਡ ਹੋਵੇ, ਫੈਮਿਲੀ ਹੋਵੇ, ਹੈ ਨਾ, ਕੋਈ ਵੀ ਹੋਵੇ ਵਰਕ ਤੇ ਹੋਵੇ, ਹੈ ਨਾ, ਤੇ ਫਿਰ ਸਾਨੂੰ ਲੱਗਦਾ ਓ ਮਾਈ ਗਾਡ ਅਵੋਇਡ ਕਿਉਂ ਕਰ ਰਿਹਾ ਮੈਨੂੰ ਮੀ ਟਾਈਮ, ਮੈਨੂੰ ਬੁਲਾ ਕਿਉਂ ਨੀ ਰਹੀ ਇਹ, ਇਹਨੂੰ ਕੀ, ਇਹਨੂੰ ਨਵੀਂ ਦੋਸਤ ਨੀ ਮਿਲ ਗਈ, ਇਹ ਨਵੀਂ ਸਹੇਲੀ ਦੇ ਨਾਲ ਤਾਂ ਨੀ ਮੇਰੀਆਂ ਚੁਗਲੀਆਂ ਕਰਦੀ। ਆਪਾਂ ਕਿਸੇ ਨਾ ਕਿਸੇ ਤਰੀਕੇ ਮਤਲਬ ਇਹ ਲੱਭ ਲੈਣਾ ਵੀ ਅਸੀਂ ਵਿਕਟਮ ਹੋ ਗਏ ਆ ਹੁਣ,
8: ਜੋ ਸਾਡੇ ਕੋਲ ਨਹੀਂ ਆ ਉਹ ਆਪਾਂ ਭਾਲਦੇ ਆ,
9: ਤੇ ਜਦੋਂ ਸਾਡੇ ਕੋਲ ਹੈਗਾ ਉਹਨੂੰ ਧੱਕੇ ਮਾਰਦੇ ਆ।
8: ਹਾਂ ਜੋ ਹੁੰਦਾ ਵਾ ਉਹਨੂੰ ਆਪਾਂ ਧੱਕੇ ਮਾਰਦੇ। ਹੁਣ ਚਾਹ ਦਾ ਵੀ ਲਾ ਲਓ, ਜੇ ਗਰਮੀ ਚ ਪੀਣ ਦਿਓ ਤੇ ਤੁਸੀਂ ਕਹੋਗੇ ਗਰਮੀ ਗਰਮੀ ਨੂੰ ਕੱਟਦੀ ਆ, ਕੋਈ ਕਹਿ ਦੇ ਨਾ ਵੀ ਲੈ ਗਰਮੀ ਚ ਚਾਹ ਦੇ, ਗਰਮੀ ਗਰਮੀ ਨੂੰ ਕੱਟਦੇ ਆ, ਸਿਆਲ ਹੋਵੇ ਲੈ ਇੰਨੀ ਠੰਡ ਆ ਦੱਸ ਤੁਸੀਂ, ਥੋੜਾ ਨਿੱਘ ਤੇ ਆਵੇ। ਆਪਾਂ ਜਿਹੜੀ ਚੀਜ਼ ਸਾਨੂੰ ਸੌਜਲਦੀ ਆ, ਚੰਗੀ ਲੱਗਦੀ ਆ, ਉਹਨੂੰ ਆਪਾਂ ਅਪਣਾਉਣ ਦੇ, ਖਾਣ ਦੇ, ਪਾਉਣ ਦੇ, ਲਾਗੇ ਲਾਉਣ ਦੇ, ਉਹਨੂੰ ਆਪਣੇ ਕੋਲ ਛੱਤੀ ਬਹਾਨੇ ਲੱਭ ਜਾਣਗੇ। ਤੇ ਜਦੋਂ ਆਪਾਂ ਦੂਰ ਕਰਨਾ ਵਾ ਉਦੋਂ ਛੱਤੀ ਦੁਣਾ ਕਿੰਨੇ ਹੁੰਦੇ ਆ, ਕਮਜ਼ੋਰ ਆ ਫਿਰ ਕੀ ਆ।
9: ਮੈਂ ਤੁਹਾਨੂੰ ਕਹਿ ਤਾਂ ਮੈਨੂੰ ਇੱਕ ਦੂਣਾ ਨੀ ਪਤਾ, ਛੱਤੀ ਦੂਣਾ ਤੇ ਮੈਨੂੰ ਕਿੱਥੇ ਪਤਾ ਹੋਣਾ।
8: ਹੁਣ ਇਹ ਤੁਹਾਨੂੰ ਕਵੇ ਆ ਵੀ ਕਿਸੇ ਦੇ ਤੂੰ ਛੱਤੀ ਨੁਕਸ ਗਣਾ, ਤੁਸੀਂ ਕਹਿਣਾ ਮੈਂ 72 ਗਣਾਉਂਗੀ,
9: ਮੈਂ
8: ਫਿਰ ਆਪਣੇ ਆਪ ਹਿਸਾਬ ਹੋ ਜਾਣਾ ਤੁਹਾਡਾ, ਵੇਖਾ ਏਦਾਂ ਨੀ ਨਾ ਲੱਭਦਾ, ਏਦਾਂ ਸਿੱਧੀ ਸਿੱਧੀ ਜੀ ਨੀ ਗੱਲ ਲੱਭਦੀ ਤੁਹਾਨੂੰ, ਕਵੇ ਮੈਂ 36 ਤੋਲੇ ਤੈਨੂੰ ਸੋਨਾ ਲੈ ਕੇ ਦੂੰਗੀ,
9: ਉਹ ਮੈਂ ਸੁਣ ਲਵਾਂ, ਹਾਂ ਉਹ ਮੈਨੂੰ ਬਹੁਤ ਛੱਤੀ ਸਮਝ ਲੱਗੂਗਾ। ਚਾਹ ਦੀ ਗੱਲ ਆਪਾਂ ਕਰਦੇ ਸੀਗੇ, ਮੈਨੂੰ ਕਈ ਵਾਰੀ ਚਾਹ ਦੀ ਗੱਲ ਤੋਂ ਹਾਸਾ ਵੀ ਆਉਂਦਾ, ਜਦੋਂ ਇੰਡੀਆ ਗਏ ਜਾਓ ਨਾ, ਇੱਕ ਵਾਰ ਅਸੀਂ ਇੰਡੀਆ ਗਏ ਤੇ ਚਾਹ ਮਤਲਬ ਬਹੁਤ ਵਾਰੀ ਪੀ ਲਈ ਨਾ ਸਾਰਿਆਂ ਦੇ, ਹੁਣ ਨਾ ਵੀ ਨਹੀਂ ਕਿਸੇ ਨੂੰ ਕਰ ਹੁੰਦੀ ਨਾ, ਚਾਹ ਪੀ ਲਓ ਜੀ, ਪਿੰਨੀ ਬਣੀਓ, ਸਿਆਲਾਂ ਦੇ ਦਿਨ ਹੁੰਦੇ ਆ, ਆਹ ਖਾ ਲਓ ਆਹ ਖਾ ਲਓ ਨਾ ਖਾ ਖਾ ਕੇ। ਅਸੀਂ ਲਾਸਟ ਜਗ੍ਹਾ ਗਏ ਸੀਗੇ, ਚੱਲ ਇਹ ਤਾਂ ਸਾਨੂੰ ਸਮਝਦੇ ਆ ਵੀ ਇਹ ਤਾਂ ਬਹੁਤ ਕਲੋਜ਼ ਆ ਵੀ ਆਪਾਂ ਇੱਥੇ ਨਹੀਂ ਕੁਛ ਵੀ ਖਾਣਾ, ਆਪਾਂ ਜਾਣਾ ਗੱਲਾਂ ਬਾਤਾਂ ਕਰਾਂਗੇ, ਘੰਟਾ ਬੈਠਾਂਗੇ ਆਰਾਮ ਦੇ ਨਾਲ, ਹੈ ਨਾ ਵੀ ਉਹ। ਅਸੀਂ ਗਏ ਤੇ ਮਾਸੀ ਕਹਿੰਦੇ ਵੀ ਚਾਹ ਪੀ ਲਓ ਚਾਹ ਪੀ ਲਓ ਨਾ, ਅਸੀਂ ਕਿਹਾ ਨਹੀਂ ਵੀ ਚਾਹ ਨਹੀਂ ਪੀਣੀ, ਸਾਡੇ ਤਾਂ ਇੱਥੇ ਤੱਕ ਚਾਹ ਆਈ ਉਹ ਨਾ ਗਲ ਤੇ ਹੱਥ ਲਾ ਕੇ, ਮੈਂ ਕਿਹਾ ਇੱਥੇ ਤੱਕ ਚਾਹ ਆਈ, ਮੈਂ ਤਾਂ ਨਹੀਂ ਪੀਣੀ ਨਾ, ਹੋਰ ਕਿਸੇ ਨੇ ਪੀਣੀ ਤਾਂ ਪੁੱਛ ਲਓ। ਕਹਿੰਦੇ ਚੱਲ ਕੋਈ ਨੀ, ਬਾਕੀ ਜਿਹੜੇ ਚਾਹ ਪੀ ਲਓਗੇ ਤੂੰ ਦੁੱਧ ਪੀ ਲਈ। ਮੈਂ ਕਿਹਾ ਮਾਸੀ ਸੀਰੀਅਸਲੀ, ਮਤਲਬ ਚਾਹ ਇੱਥੇ ਤੱਕ ਆਈ ਹੈ, ਦੁੱਧ ਹਾਜ਼ਮ ਹੋ ਜਾਓ, ਮੈਨੂੰ
8: ਪਿਆਉਣਾ ਜ਼ਰੂਰ ਹੈ। ਕਈ ਵਾਰੀ ਨਾ ਇੱਦਾਂ ਵੀ ਧੱਕਾ ਹੁੰਦਾ ਤੁਹਾਡੇ ਨਾਲ, ਤੁਸੀਂ ਮੰਨ ਲਓ ਕਿਤੇ ਮਲਟੀਪਲ ਕੋਈ ਸੁਨੇਹੇ ਜੇ ਦੇਣ ਜਾਂ ਕੋਈ ਸਮਾਨ ਚਲਾਉਣ, ਜਦੋਂ ਕਾਰਡ ਕੂਡ ਦੇਣ ਜਾਂ ਕਿਸੇ ਵੀ ਕੰਮ ਨੂੰ ਮਤਲਬ ਦਿਹਾੜੀ 'ਚ ਤੁਸੀਂ ਮੰਨ ਲਓ ਵੱਖ ਵੱਖ ਥਾਵਾਂ ਦੇ ਉੱਤੇ ਜਾਂਦੇ ਹੋ, ਤੇ ਉਦੋਂ ਤੁਹਾਡੇ ਨਾਲ ਮਤਲਬ ਤੁਸੀਂ ਮੰਨ ਲਓ ਪਿਛਲੇ ਘਰ ਚੋਂ ਕਿਤੇ ਆਏ ਹੋ ਤੇ ਉਹਨੇ ਬਹੁਤ ਨਕੰਮੀ ਤੁਹਾਨੂੰ ਚਾਹ ਪਿਆਈ ਆ, ਓ ਹੋ ਹੋ
9: ਹੋ ਮੇਰੇ ਤੇ ਤੁਹਾਡੇ ਵਰਗੀ ਚਾਹ ਬਣਾਈ ਉਹਨੇ,
8: ਤੇ ਅਗਲੇ ਘਰ ਚ ਤੁਸੀਂ ਓਦਾਂ ਹੀ ਮਨਾ ਕਰ ਦਿੰਦੇ ਵੀ ਸਾਰਾ ਕੁਛ ਓਦਾਂ ਹੋਣਾ, ਤੇ ਉੱਥੇ ਚੰਗੀ ਨਿਕਲ
9: ਉੱਥੇ ਚੰਗੀ ਹੁੰਦੀ ਨਾ।
8: ਹਾਂ ਤੇ ਉਹ ਪਰ ਦੂਜੇ ਪੀ ਰਹੇ ਹੁੰਦੇ ਆ, ਤੁਸੀਂ ਦੁੱਧ ਪੀ ਰਹੇ ਹੁੰਦੇ
9: ਨਹੀਂ, ਮਤਲਬ ਦੁੱਧ ਦਾ ਕਨਸੈਪਟ ਫਿਰ ਆਪਾਂ ਸਮਝ ਨਹੀਂ ਲੱਗਿਆ ਨਾ।
8: ਫਿਰ ਆਪਾਂ ਰਾਹ ਚ ਆ ਕੇ ਤੁਸੀਂ ਕਹਿੰਦੇ ਹੁੰਦੇ ਹੋ
9: ਉੱਥੇ
8: ਪੰਗਲ ਪੰਗਲ ਜੇ ਬਣਾ ਕੇ ਧਰਤੀ ਚਾਹ ਪੀ ਲਓ। ਇਹ
9: ਇੱਕ ਹੋਰ ਸਭ ਤੋਂ ਵੱਡੀ ਜੇ ਚਾਹ ਦੀ ਗੱਲ ਕਰਾਂ, ਮੈਂ ਜਿੱਦਾਂ ਮੈਂ ਕਦੇ ਚਾਹ 'ਚ ਮਿੱਠਾ ਨਹੀਂ ਪਾਉਂਦੀ ਨਾ, ਮੈਂ ਕਦੀ ਵੀ ਨਹੀਂ, ਮੈਂ ਪੀਤੀ ਨਹੀਂ ਮਿੱਠੇ ਵਾਲੀ ਚਾਹ ਕਦੇ। ਮੈਂ ਨਾ ਕਹੂੰਗੀ ਅੱਛਾ ਤੁਸੀਂ ਚਾਹ ਬਣਾਉਣ ਲੱਗੇ ਤਾਂ ਇੰਨੇ ਮੈਂ ਨਾ ਮਿੱਠਾ ਨਾ ਪਾਇਓ ਹੈ ਨਾ ਪਹਿਲਾਂ, ਮੇਰੀ ਇੱਦਾਂ ਚਾਹ ਕੱਢ ਦਿਓ ਨਾਲ, ਭਾਵੇਂ 10 ਗੁਲਾਬ ਜਾਮਣ ਦੇ ਦਿਓ ਮੈਂ ਖਾ ਲੂੰਗੀ, ਚਾਹ 'ਚ ਮਿੱਠਾ ਨਾ, ਮੈਂ ਪਹਿਲਾਂ ਇੱਦਾਂ ਕਹੂੰਗੀ ਕਿ ਚਾਹ 'ਚ ਮਿੱਠਾ ਨਾ ਪਾਇਓ, ਫਿਰ ਸਾਰੇ ਜਣੇ ਹਾਂ ਸ਼ੂਗਰ ਹੋ ਗਏ ਇੰਨੇ,
8: ਅੱਛਾ
9: ਹਾਂ ਸ਼ੂਗਰ ਕਿਹਨੂੰ, ਤੁਹਾਡੇ ਤਾਂ ਘਰ 'ਚ ਕਿਸੇ ਨੂੰ ਸ਼ੂਗਰ ਹੋ ਪੈਗਾ ਬਰਾ।
8: ਅੱਛਾ ਉਹ ਪਤੀਲਾ ਉੱਥੇ ਧਰ ਕੇ ਚੁੱਲ੍ਹੇ ਤੇ ਲਾਗੇ ਆ ਕੇ ਬਹਿ ਜਾਂਦੇ, ਅੱਛਾ
9: ਸ਼ੂਗਰ ਹੋ ਗਏ
8: ਜਾਂ ਉਧਰ ਰਸੋਈ 'ਚ ਉਹਨਾਂ ਨੇ ਉੱਤੋਂ ਦੀ ਐਂ ਬਾਹਾਂ ਧਰ ਕੇ ਨਾ ਉੱਤੋਂ ਦੀ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਣੀ, ਅੱਛਾ
9: ਮਤਲਬ ਉਹੀ ਕਨਸੈਪਟ ਹੈ ਉਹਨਾਂ ਦੇ ਦਿਮਾਗ 'ਚ ਕਿ ਸ਼ੂਗਰ ਹੋਈ ਹੈ ਇਹਨਾਂ ਨੂੰ ਤਾਂ ਹੀ ਨਹੀਂ ਮਿੱਠਾ ਪਾਉਂਦੇ
8: ਜਾਂ ਪਹਿਲਾਂ ਕਈ ਚੈੱਕ ਵੀ ਕਰ ਲੈਂਦੇ ਥੋੜਾ ਘੱਟ ਪਾ ਦਿੰਦੇ
9: ਹਾਂਜੀ ਹਾਂ ਹਾਂ ਫਿਰ ਉਸ ਸ਼ੂਗਰ ਵਾਲੀਆਂ ਉਹ ਟੈਬਲੇਟਸ ਨਹੀਂ ਹੁੰਦੀਆਂ ਕੀ ਕਹਿੰਦੇ ਉਹਨਾਂ ਨੂੰ ਉਹ ਵੀ ਹੈਗੀਆਂ ਉਹਨਾਂ ਕੋਲ ਹੁੰਦੀਆਂ ਉਹ ਪਾ ਦਈਏ
8: ਉਹ ਹੈਗੀਆਂ ਬਾਪੂ ਜੀ ਦੀਆਂ
9: ਉਹ ਤਾਂ ਹੋਰ ਵੀ ਜ਼ਿਆਦਾ ਗੰਦੀਆਂ ਹੁੰਦੀਆਂ
8: ਉਹ ਪਾ ਦਿੰਦੇ ਨਹੀਂ ਚਲੋ ਖੈਰ ਅਗਲਾ ਤੇ ਚਾਅ ਕਰਦਾ ਚੇਚ ਕਰਦਾ ਲਾਗੇ ਬਹਿ ਦੇ ਗੱਲਾਂ ਬਾਤਾਂ
9: ਮਾਰ
8: ਬਾਹਰ ਨਿਕਲ ਕੇ ਆਪਾਂ ਕਹਿੰਦੇ ਲੈ ਮਤਲਬ ਇੱਕ ਉਹ ਆ ਜਿਹੜੇ ਧੱਕੇ ਦੇ ਨਾਲ ਤੁਹਾਨੂੰ ਪਿਆਉਂਦੇ ਆ ਇੱਕ ਉਹ ਆ ਜਿਹੜੇ ਤੁਹਾਨੂੰ ਇੱਕ ਵਾਰੀ ਪੁੱਛ ਕੇ ਦੋ ਕਿ ਇੱਕ ਉਹ ਆ ਜਿਹੜੇ ਆਪੇ ਜਸਟੀਫਾਈ ਕਰ ਰਹੇ ਹੁੰਦੇ ਕੋਲ ਬਹਿ ਕੇ ਵਾਜਬ ਗੱਲ ਆ ਮੰਨ ਲਓ ਤੁਸੀਂ ਗਏ ਹੋ ਕਿਤੇ ਤੁਹਾਡੇ ਕੋਲ ਬਹਿ ਗਏ ਦੋਵੇਂ ਜੀ ਹਨਾ ਤੇ ਸਾਫ਼ ਸਫਾਈ ਬਹੁਤ ਹੈ ਘਰ ਚ ਮਤਲਬ ਓਕੇ ਰਿਪੋਰਟ ਹੈ ਨਾ ਜਿੱਦਾਂ ਮਤਲਬ ਠੀਕ ਆ ਕੰਮ ਕਾਰ ਵੀ ਠੀਕ ਆ ਸਾਰਾ ਕੁਛ ਓਕੇ ਆ ਉਹ ਤੁਹਾਡੇ ਲਾਗੇ ਬਹਿ ਕੇ ਕਹਿਣਗੇ ਸਵੇਰ ਦੇ ਨਿਕਲੇ ਹੋ ਹਨਾ ਤੁਸੀਂ ਇਹਨਾਂ ਕਿਤੇ ਦੱਸ ਹੀ ਦੇਈਦਾ ਹਨਾ ਬਾਜੀ ਇੱਥੇ ਗਏ ਇੱਥੇ ਗਏ ਇੱਥੇ ਗਏ ਸਾਰੇ ਘਰਾਂ ਚੋਂ ਤਾਂ ਤੁਸੀਂ ਚਾਹ ਪੀ ਕੇ ਆਏ ਉਹਨੇ ਚਾਹ ਪੀਣ ਨੂੰ ਤੇ ਨਹੀਂ ਜੀ ਕਰ ਰਿਹਾ ਹੋਣਾ ਤੁਹਾਡਾ ਇਹ ਵੀ ਹੁੰਦੀ ਕੈਟੇਗਰੀ
9: ਇੰਨਾ ਕਹਿ ਕੇ
8: ਉਹਨਾਂ ਨੇ ਮਤਲਬ ਛੋਟੇ ਛੋਟੇ ਦਸ ਦਸ ਵੀਹ ਪੀਸਾਂ ਵਾਲੇ ਨਟਸ ਵਾਲਾ ਉਹ ਡੱਬਾ ਜਿਹਾ ਤੁਹਾਡੇ ਅੱਗੇ ਕਰ ਦੇਣਾ ਹਾਂ ਉਹਦੇ ਵਿੱਚ ਕੀ ਵੱਧ ਤੋਂ ਵੱਧ ਤੁਸੀਂ ਇੱਕ ਫੜ ਲੋਗੇ ਹਨਾ ਫਿਰ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਤੁਸੀਂ ਉਹ ਖਾ ਕੇ ਕੁਛ ਇੱਧਰ ਉੱਧਰ ਕੁਛ ਤੁਸੀਂ ਮਤਲਬ ਹੱਥ ਹੁੱਥ ਮਾਰੋ ਉਹਨਾਂ ਨੇ ਉਸ ਤੋਂ ਪਹਿਲਾਂ ਪਹਿਲਾਂ ਟਿਸ਼ੂ ਕੱਢ ਕੇ ਵੀ ਤੁਹਾਡੇ ਅੱਗੇ ਫੜਾ
9: ਦਿੱਤਾ
8: ਡੱਬਾ ਤੁਹਾਡੇ ਅੱਗੇ ਕਰ
9: ਦੇਣਾ ਵੀ ਉੱਥੇ ਜਾ ਕੇ ਤੁਸੀਂ ਹੱਥ ਧੋ ਸਕਦੇ
8: ਹਾਂ ਫਿਰ ਉਹਨਾਂ ਨਾਲ ਨਾਲ ਇਹ ਵੀ ਕਹਿ ਦੇਣਾ ਵੀ ਆਪਾਂ ਤੇ ਨੀ ਵੇਖੋ ਆਪਾਂ ਕਦੀ ਜਾਈਏ ਤੇ ਅਸੀਂ ਤੇ ਆਪ ਹੀ ਕਹਿ ਦਿੰਦੇ ਹੁੰਦੇ ਹਾਂ ਵੇਖੋ ਹੁਣ ਆਪਣੇ ਇਹਨਾਂ ਲੋਕਾਂ ਨੂੰ ਆਦਤ ਹੈ ਵਾਰ ਵਾਰ ਵਾਰ ਵਾਰ ਮਤਲਬ ਚਾਹ ਕਈ ਵੀ ਜਾਓ ਤਾਂ ਵੀ ਐਵੇਂ ਚਾਹ ਬਣਾ ਕੇ ਅੱਗੇ ਧਰ ਦੇਣਗੇ ਆਪਾਂ ਤੇ ਨੀ ਇੱਦਾਂ ਅਸੀਂ ਤੇ ਜਦੋਂ ਜਾਈਦਾ ਵਾ ਕਿਸੇ ਕੋਈ ਫੋਰਮੈਲਿਟੀ ਨੀ ਅਸੀਂ ਤੇ ਆਪੇ ਕਹਿ ਦੀਦਾ ਜੇ ਪੀਣੀ ਹੋਵੇ ਤੇ ਅਸੀਂ ਆਪ ਹੀ ਕਹਿ ਦਈਦਾ ਤੇ ਅਸਲ ਦੇ ਵਿੱਚ ਇਹ ਲੋਕ ਉਹ ਹੁੰਦੇ ਆ ਜਿਹੜੇ ਚਾਹ ਕੀ ਰੋਟੀ ਵੀ ਤੁਹਾਡੇ ਘਰੋਂ ਖਾ ਕੇ ਉੱਠਦੇ ਹਨਾ ਇਹਨਾਂ ਦੀ ਇਹ ਵੀ ਇੱਕ ਕੈਟੇਗਰੀ ਹੈਗੀ ਅਲੱਗ ਅਲੱਗ ਵੇਖੋ ਅਲੱਗ ਅਲੱਗ ਆਪਣੇ ਸੁਭਾਅ ਨੇ
9: ਅਲੱਗ ਅਲੱਗ
8: ਤੁਹਾਨੂੰ ਲੱਗਦਾ ਇਹੋ ਜਿਹੇ ਬੰਦੇ ਨੂੰ ਤੁਸੀਂ ਵੇਖ ਕੇ ਪਛਾਣ ਲੈਂਦੇ ਹੋ ਵੀ ਆਹ ਇੱਦਾਂ ਦਾ ਹੋਊਗਾ ਇਹਨੂੰ ਕੀ ਕਹਿੰਦੇ ਜਜਮੈਂਟ
9: ਹਾਂ ਕਿ ਤੁਸੀਂ ਛੇਤੀ ਜੱਜ ਕਰ ਲੈਂਦੇ ਰਣਜੋਤ ਜੀ ਇੱਦਾਂ ਨਾ ਤੁਸੀਂ ਕਿਹਾ ਵੀ ਇੱਦਾਂ ਕਰਦੇ ਨਾ ਅਸੀਂ ਜਾਣਾ ਸੀ ਇੱਧਰੋਂ ਲਾਈਕ ਦੂਜੇ ਪਾਸੇ ਤੇ ਅਸੀਂ ਸੋਚਿਆ ਕਿ ਨਹੀਂ ਅਸੀਂ ਚਾਹ ਨਹੀਂ ਪੀ ਕੇ ਜਾਣੀ ਕਿ ਚਾਹ ਤਾਂ ਉਹਨਾਂ ਨੇ ਉੱਥੇ ਰਾਤ ਰਹਿਣਾ ਸੀ ਅਸੀਂ ਉਹਨਾਂ ਦੇ ਘਰ ਨਾ ਅਸੀਂ ਕਿਹਾ ਚਾਹ ਤਾਂ ਅਸੀਂ ਉੱਥੇ ਪੀਵਾਂਗੇ ਹੁਣ ਚਾਹ ਤਾਂ ਬਣਾਓਗੇ ਹੁਣ ਇੰਨੀ ਦੂਰੋਂ ਉਹਨਾਂ ਨੇ ਕਹਿਣਾ ਆਇਆ ਵੀ ਪਹਿਲਾਂ ਚਾਹ ਹੀ ਜਾਣੀ ਕਿ ਟਾਈਮ ਵੀ ਉਹ ਚਾਹ ਦਾ ਹੀ ਸੀਗਾ ਨਾ ਅਸੀਂ ਕਿਹਾ ਚਾਹ ਪੀਵਾਂਗੇ ਫਿਰ ਡਿਨਰ ਕਰਾਂਗੇ ਤੇ ਚਲੋ ਹੈ ਨਾ ਵੀ ਇੱਦਾਂ ਕਰਾਂਗੇ ਨਾ ਘਰੋਂ ਅਸੀਂ ਸਾਡਾ ਪਲੈਨ ਇਹ ਸੀਗਾ ਅਸੀਂ ਘਰੋਂ ਵੀ ਨਹੀਂ ਚਾਹ ਪੀ ਕੇ ਗਈਆਂ ਨਾ ਅਸੀਂ ਗਏ ਮੈਂ ਤੇ ਮੰਮੀ ਬੈਠੇ ਤੇ ਉਹਨਾਂ ਦੀ ਬਹੂ ਆਈ ਕਹਿੰਦੀ ਚਾਹ ਪੀਓਗੇ ਤੁਸੀਂ ਮੰਮੀ ਕਹਿੰਦੇ ਚਾਹ ਪੀਣੀ ਮੇਰੇ ਮੂੰਹ ਵੱਲ ਦੇਖ ਕੇ ਕਹਿੰਦੇ ਮੈਂ ਕਿਹਾ ਹਾਂਜੀ ਹਾਂਜੀ ਪੀ ਲਾਂਗੇ ਲਾਈਕ ਚਾਹ ਪੀਵਾਂਗੇ ਹਾਂਜੀ ਚਾਹ ਪੀਵਾਂਗੇ ਤੇ ਫਿਰ ਰਾਤ ਨੂੰ ਰੋਟੀ ਕਹਿੰਦੇ ਅੱਛਾ ਉਹ ਅੰਦਰ ਚਲੀ ਗਈ ਕਿਚਨ ਚ ਉਧਰੋਂ ਫਿਰ ਬਾਹਰ ਆਈ ਕਹਿੰਦੇ ਪੂਰਾ ਕੱਪ ਪੀਓਗੇ ਕਿ ਅੱਧਾ ਪੀਓਗੇ
8: ਹਾਂ ਆਹ ਨਹੀਂ ਚੰਗੀ ਗੱਲ ਹੈ ਨਾਲੇ ਵੱਖੀ ਤੇ ਹੱਥ ਧਰ ਕੇ ਤੇ ਵੀ ਕਹਿ ਦਿੰਦੇ ਹੁੰਦੇ ਆ ਵੀ ਸਾਡੇ ਕੱਪ ਨਾ ਥੋੜੇ ਵੱਡੇ ਨਵੇਂ ਜਿਹੜੇ ਨੀ ਚੱਲੇ ਉਹ ਵਾਲੇ ਉਹ ਇੰਡੀਆ ਵਾਲੇ ਨੀ ਨਿੱਕੇ ਨਿੱਕੇ ਜੇ ਮੈਂ ਕਿਹਾ ਤਾਂ ਮੈਂ ਪੁੱਛ ਲਿਆ
9: ਅਸੀਂ ਤੇ ਦੋਨੇ ਮੈਂ ਤੇ ਮੰਮੀ ਤੇ ਚਾਹ ਨੀ ਪੀਂਦੀਆਂ ਵੀ ਤੁਹਾਡੇ ਲਈ ਬਣਾਉਣੀ ਆ ਮੈਂ ਤਾਂ ਪੁੱਛਦੀ ਸੀ ਫਿਰ ਮੈਂ ਉਸੇ ਹਿਸਾਬ ਨਾਲ ਬਣਾਵਾਂ ਮਤਲਬ ਇਹ ਚਾਹ ਆ ਕਿ ਸੋਨਾ ਹੈ ਜੇ ਵੱਧ ਬਣ ਕੇ ਤੇ ਡੋਲਿਆ ਨੀ ਜਾਣਾ
8: ਨਹੀਂ ਪਪੇਰੇ ਤੇ ਆਪਣੇ ਆਪਣੇ ਘਰਾਂ ਦੇ ਅਸੂਲ ਹੈ ਵੇਖੋ
9: ਦੇਖੋ ਉਹਨਾਂ ਕਿੰਨੇ ਸਟ੍ਰਿਕਟ ਅਸੂਲ ਆ ਮੈਂ ਵੀ ਫਿਰ ਰਣਜੋਤ ਜੀ ਮੈਂ ਕਿਹਾ ਨਹੀਂ ਵੀ ਮੈਂ ਤੇ ਮੰਮੀ ਤਾਂ ਨਾ ਇਸ ਵੇਲੇ ਪੂਰਾ ਕੱਪ ਭਰ ਭਰ ਕੇ ਚਾਹ ਦਾ ਪੀਂਦੀ ਆ
8: ਇਹ ਇਹ ਇਸ ਸਿਨੈਰੀਓ 'ਚ ਨਾ ਇੱਕ ਹੋਰ ਚੀਜ਼ ਹੁੰਦੀ ਹੁੰਦੀ ਆ ਤੁਹਾਡੇ ਵਰਗੀਆਂ ਪ੍ਰਾਹੁਣੀਆਂ ਨਾ ਖਿੱਚ ਕੇ ਆਪ ਹੀ ਉੱਠ ਪੈਂਦੀਆਂ ਹੁੰਦੀਆਂ ਮੈਂ ਵੀ ਚਲੋ ਕੋਈ ਨੀ ਮੈਂ ਆਪ ਹੀ ਬਣਾ ਲੈਂਦੀ
9: ਮੈਂ ਵੀ ਬਸ਼ਰਮਾ ਐਡੀ ਮੈਂ ਲੱਗਦਾ ਤੁਹਾਨੂੰ ਇੰਨਾ ਮੈਨੂੰ ਕੋਈ ਉਹ ਕਰ ਦੂ
8: ਪਰ ਜੇ ਅਗਲਾ ਮੰਨ ਲਓ ਤੁਸੀਂ ਬਣਵਾ ਵੀ ਲਈ ਤੁਸੀਂ ਪੂਰਾ ਵੱਡਾ ਕੱਪ ਤੇ ਅਗਲਾ ਬੜੀ ਨਜਾਇਜ਼ ਜੀ ਉਤਲੇ ਜੇ ਮਨੋਂ ਤੁਹਾਨੂੰ ਐਵੇਂ ਖੂਨ ਜਿਹਾ ਖੋ ਕੇ ਤੁਹਾਨੂੰ ਪੰਗਲ ਜਿਹਾ ਬਣਾ ਕੇ ਦੇ ਦੇ ਫਿਰ ਕੀ ਕਰੋਗੇ
9: ਤੁਸੀਂ ਹਾਂ ਫਿਰ ਪੀ ਲਾਂਗੇ ਸਾਸੀ ਵੀ ਤਾਂ ਪੰਗਲੇ ਪੀਣੀ
8: ਆ ਫਿਰ ਵੀ ਪੀ ਲਾਂਗੇ ਬਸ ਬਸ ਮਤਲਬ ਦੁੱਧ ਦਾ ਰੰਗ ਬਦਲਿਆ ਹੋਣਾ ਚਾਹੀਦਾ
9: ਕੀ ਕਰੀਏ ਫਿਰ
8: ਵੀ ਡੋਂਟ ਕੇਅਰ ਕਿਉਂਕਿ ਜਦੋਂ ਇਦਾਂ ਦਾ ਬੰਦਾ ਉਹਦੇ ਸਾਹਮਣੇ ਤੁਸੀਂ ਮਤਲਬ ਪਰ ਇਦਾਂ ਦੇ ਬੰਦੇ ਦੀ ਇੱਕ ਖਾਸੀਅਤ ਚਾਹ ਸਵਾਦ ਹੁੰਦੀ ਹੈ ਕਿ ਨਹੀਂ
9: ਮੈਂ ਤਾਂ ਤੁਹਾਨੂੰ ਦੱਸਿਆ ਮੇਰੀ ਚਾਹ ਕਿੱਦਾਂ ਦੀ ਹੁੰਦੀ, ਮੇਰੇ ਲਈ ਤਾਂ ਸਾਰਿਆਂ ਦੀ ਸਵਾਦ ਹੁੰਦੀ।
8: ਅੱਛਾ ਨਹੀਂ, ਆਪਣੀ ਤਾਂ ਚਲੋ ਚੰਗੀ ਮਾੜੀ ਹੋ ਸਕਦੀ ਹੈ, ਪਰ ਕਿਸੇ ਦੀ ਤਾਂ ਆਪਾਂ ਜੱਜ ਕਰਦੇ ਹਾਂ
9: ਜੀ।
8: ਰੋਟੀ ਬਣਾਉਂਦਾ ਹੋਊਗਾ ਇੱਦਾਂ ਦੀ ਚਾਹ, ਇਹਨੇ ਸਵਾਦ ਬਣਾਉਣੀ ਜਾਂ ਨਹੀਂ ਬਣਾਉਣੀ, ਹੁੰਦਾ ਕਿ ਹੱਦ ਤੱਕ
9: ਪਤਾ ਨੀ ਰਣਜੋਤ ਜੀ। ਮੈਨੂੰ ਸਾਰੇ ਜਣੇ ਜਿੱਦਾਂ ਬਾਅਦ ਵਿੱਚ ਵੀ ਆਪਾਂ ਕਈ ਵਾਰੀ ਗੱਲ ਕਰਦੇ ਹੋਵਾਂਗੇ, ਈਵਨ ਕਿ ਰੈਸਟੋਰੈਂਟ ਵੀ ਕੁਛ ਖਾ ਕੇ ਆਈਏ ਜਾਂ ਕਿਤੇ ਵੀ ਖਾਣ ਜਾਈਏ ਨਾ, ਸਾਰੇ ਜਣੇ ਇਹ ਗੱਲ ਕਰਦੇ ਆ ਕਿ ਆਹ ਵਾਲੀ ਚੀਜ਼ ਬਹੁਤ ਸਵਾਦ ਸੀ, ਆਹ ਵਾਲੀ ਚੀਜ਼ ਨਹੀਂ ਸਵਾਦ ਸੀ।
8: ਨਹੀਂ
9: ਨਹੀਂ, ਉਹੀ ਮੈਂ ਕਹਿੰਦੀ ਹਾਂ ਕਿ ਜਦੋਂ ਕਿਸੇ ਦੇ ਘਰ ਵੀ ਜਾਂਦੇ ਹਾਂ, ਲਾਈਕ ਫੂਡ ਇਹਨਾਂ ਦਾ ਬਹੁਤ ਸਵਾਦ ਸੀ, ਆਹ ਭਾਬੀ ਬਹੁਤ ਸਵਾਦ ਆਹ ਬਣਾਉਂਦੀ ਆ, ਮੈਨੂੰ ਸਾਰਾ ਕੁਛ ਨੋਰਮਲ ਲੱਗਦਾ ਰਹਿੰਦਾ। ਜਿਹੜੇ ਕਿਸੇ ਨੂੰ ਚੀਜ਼ ਸਵਾਦ ਵੀ ਨਹੀਂ ਲੱਗੀ ਹੁੰਦੀ ਮੇਰੇ ਲਈ, ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇੱਦਾਂ ਲੱਗਦਾ ਕਿ ਠੀਕ ਹੀ ਸੀ, ਮਤਲਬ ਏਦਾਂ ਨਾ ਹੀ ਬਹੁਤ ਬੈਡ ਵੀ ਨਹੀਂ ਸੀ, ਬਹੁਤ ਏਦਾਂ ਵੀ ਨਹੀਂ ਸੀ ਕਿ ਓਵਰ ਦਾ ਮੂਨ ਆ ਕੁਛ, ਤੇ ਏਦਾਂ ਵੀ ਨਹੀਂ ਸੀਗੀ ਕਿ ਬਿਲਕੁਲ ਹੀ ਜ਼ੀਰੋ ਆ। ਮਤਲਬ ਮੈਂ ਤੋਂ ਮੇਰੇ ਮੇਰੇ ਮੈਨੇ ਤੋਂ ਖਾਣ ਵਿੱਚ ਨਹੀਂ ਇਹ, ਤੇ ਏਦਾਂ ਨਹੀਂ ਮੈਨੂੰ ਕਹਿਣਾ ਆਉਂਦਾ ਵੀ ਬਹੁਤ ਸਵਾਦ ਆ ਜਾਂ ਬਹੁਤ ਬੈਡ ਆ, ਮੇਰੇ ਲਈ ਨੋਰਮਲ ਆ।
8: ਨਹੀਂ, ਇਹ ਦੋ ਚੀਜ਼ਾਂ ਹੋ ਜਾਂਦੀਆਂ, ਇੱਕ ਤੇ ਹੁੰਦਾ ਵਾ ਵੀ ਤੁਸੀਂ ਕਿਸੇ ਨੂੰ ਕਹਿ ਨਹੀਂ ਪਾਉਂਦੇ, ਦੂਸਰਾ ਹੁੰਦਾ ਵਾ ਵੀ ਤੁਹਾਨੂੰ ਆਈਡੀਆ ਨਹੀਂ ਹੁੰਦਾ, ਕਿਉਂਕਿ ਇਹਦੇ ਚ ਕੋਈ ਉਹ ਨਹੀਂ ਹੈ, ਦੋ ਰਾਏ
9: ਨਹੀਂ, ਮੈਨੂੰ ਆਈਡੀਆ ਨਹੀਂ।
8: ਹਾਂ, ਦੁਨੀਆਂ ਦੇ ਵਿੱਚ 90% ਲੋਕ, ਮੈਂ ਵੀ ਘੱਟ ਕਹਿ ਰਿਹਾ ਪਰਸੈਂਟੇਜ, 90% ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਚੀਜ਼ ਕਿਉਂ ਇਹਨੂੰ ਸਵਾਦ ਤੇ ਕਿਉਂ ਨਹੀਂ ਸਵਾਦ ਹੈ। ਮੰਨ ਲਓ ਤੁਸੀਂ ਆਮ ਤੁਸੀਂ ਪਾਰਟੀਆਂ ਦੇ ਉੱਤੇ ਜਾਂਦੇ ਹੋ ਜਾਂ ਰੈਸਟੋਰੈਂਟਾਂ 'ਚ ਜਾਂਦੇ ਹੋ, ਤੇ ਉਹਨਾਂ ਨੂੰ ਤੁਸੀਂ ਪੁੱਛੋਗੇ ਵੀ ਹਾਂ ਕਿੱਦਾਂ ਲੱਗਾ, ਤੇ ਉਹ ਕਹਿਣਗੇ ਹਾਂਜੀ ਵਧੀਆ ਲੱਗਾ। ਉਹਨਾਂ ਬਹੁਤ ਘੱਟ ਲੈਵਲ ਹੁੰਦੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਕ੍ਰਿਟਿਕ ਇਸੇ ਕਰਕੇ ਬਹੁਤ ਕੁਛ ਚੱਲੀ ਜਾਂਦਾ। ਪਰ ਜਿਹੜੀ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਹੋਰ ਆ ਕਿ ਕਈ ਵਾਰੀ ਆਪਾਂ ਬੰਦੇ ਵੇਖ ਕੇ, ਲੋਕ ਵੇਖ ਕੇ, ਉਹਨਾਂ ਦਾ ਮੂੰਹ ਮਾਂਦਰਾ ਵੇਖ ਕੇ, ਕੀ ਉਹਨਾਂ ਦਾ ਐਟੀਟਿਊਡ ਵੇਖ ਕੇ ਤੁਸੀਂ ਕੀ ਇਹ ਜੱਜ ਕਰ ਲੈਂਦੇ ਹੋ ਵੀ ਆਹ ਬੰਦਾ ਯਾਰ ਬਣਾ ਪਾਊਗਾ ਜਾਂ ਨਹੀਂ ਬਣਾ ਪਾਊਗਾ, ਹੁੰਦਾ ਤੁਹਾਨੂੰ ਆਈਡੀਆ ਉਹਦਾ ਬੰਦਿਆਂ ਦਾ? ਨੋਟ, ਤੁਸੀਂ ਰੋਟੀ ਵੱਲ ਲੈ ਗਏ ਜਾਂ ਤੁਸੀਂ ਚਾਹ ਲੈ ਗਏ, ਮੈਂ ਕਹਿੰਦਾ ਵੀ ਉਹਨਾਂ ਦੀ ਸ਼ਖਸੀਅਤ ਵੇਖ ਕੇ
9: ਤੁਸੀਂ ਉਹਨੂੰ ਜੱਜ ਕਰ ਲੈਂਦੇ ਕਿ ਉਹ ਇਦਾਂ ਦਾ ਆ,
8: ਤੁਸੀਂ ਕਰ ਲੈਂਦੇ ਜਨਾਨੀ ਆ ਤੇ ਤੁਸੀਂ ਵੇਖ ਕੇ ਆਈਡੀਆ ਲਾ ਲੈਂਦੇ ਹੋ ਵੀ ਇਹਨੇ ਜੋ ਬਣਾਉਣਾ ਮੇਰੇ ਕੋ ਨੀ ਖਾਧਾ ਜਾਣਾ, ਇਹ ਔਖਾ, ਜਾਂ ਜਿਹਨੇ ਬਹੁਤ ਜਿਆਦਾ ਹੀ ਕਿਤੇ ਟੋਰ ਸ਼ੋਰ ਕੱਢਿਆ ਹੋਵੇ। ਦਰਵਾਜ਼ਾ ਖੋਲਣ ਤੋਂ ਪਤਾ ਲੱਗ ਜਾਂਦਾ ਇਹਨੇ ਜੁੱਤੀ ਬਾਹਰ ਲਵਾਉਣੀ ਭਰਾ, ਹੈ ਨਾ। ਸੋ ਅੱਜ ਦੀ ਗੱਲ ਵੀ ਸਾਡੀ ਜਿਹੜੀ ਆ ਜਜਮੈਂਟ ਦੇ ਉੱਤੇ ਹੋਊਗੀ ਦੋਸਤ। ਅੱਜ ਦਾ ਸਾਡਾ ਵਿਸ਼ਾ ਵਾ ਉਹ ਵੀ ਜਜਮੈਂਟ ਹੀ ਆ
9: ਜੀ।
8: ਦੁਨੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇਨਸਾਨ ਥੋੜ੍ਹਾ ਜਾਂ ਵੱਧ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਜੱਜਮੈਂਟਲ ਹੁੰਦਾ। ਆਪਾਂ ਕਿਸੇ ਦੂਸਰੇ ਨੂੰ ਵੇਖ ਕੇ, ਉਹਦੇ ਹਾਵ ਭਾਵ ਵੇਖ ਕੇ, ਉਹਦੀ ਰੂਪ ਰੇਖਾ ਵੇਖ ਕੇ, ਉਹਦੀ ਪੜ੍ਹਾਈ ਲਿਖਾਈ ਵੇਖ ਕੇ, ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਉਹਦੇ 'ਚੋਂ ਨੋਟ ਕਰਕੇ ਆਪਾਂ ਕੁਛ ਚੀਜ਼ਾਂ ਜੱਜ ਕਰਦੇ ਹਾਂ। ਬਹੁਤੀ ਵਾਰੀ ਇਸ ਕੰਮ ਦੇ ਵਿੱਚ ਆਪਾਂ ਗਲਤੀ ਵੀ ਕਰਦੇ ਹਾਂ, ਕਿਉਂਕਿ ਪਹਿਲਾਂ ਉਹ ਚਲੋ ਖੈਰ ਕਿਉਂ ਆਪਾਂ ਕਰਦੇ ਹਾਂ ਉਹ ਵੀ ਅੱਗੇ ਡਿਸਕਸ਼ਨ ਵਾਲਾ ਇੱਕ ਮੁੱਦਾ, ਪਰ ਕਿੱਥੋਂ ਕੁ ਤੱਕ ਇਹ ਚੀਜ਼ ਜਾਇਜ਼ ਆ, ਕਿੱਥੋਂ ਕੁ ਤੱਕ ਨਹੀਂ ਜਾਇਜ਼, ਇਹ ਵੀ ਸਾਨੂੰ ਵੇਖਣਾ ਪਊਗਾ। ਕਿਉਂਕਿ ਹੌਲੀ ਹੌਲੀ ਜਦੋਂ ਇਹ ਚੀਜ਼ ਸਾਡੇ ਉੱਤੇ ਬਹੁਤ ਹਾਵੀ ਹੋ ਜਾਂਦੀ ਤਾਂ ਫਿਰ ਸਾਡਾ ਨੁਕਸਾਨ ਕਰਨ ਵਾਲੇ ਪਾਸੇ ਤੁਰ ਪੈਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਉਹਨਾਂ ਦਾ ਅਸਲ ਪਤਾ ਲੱਗਣ ਤੋਂ ਪਹਿਲਾਂ ਹੀ ਆਪਾਂ ਨੂੰ ਸਾਈਡ 'ਤੇ ਕਰਕੇ ਰੱਖਦੇ ਨੇ। ਫੋਰ ਐਗਜ਼ਾਮਪਲ ਜਿੱਦਾਂ ਕਈ ਬੰਦੇ ਸਾਨੂੰ ਮਿਲਣਗੇ, ਆਪਾਂ ਉਹਨਾਂ ਬਾਰੇ ਕੋਈ ਜੱਜਮੈਂਟ ਕਰ ਲੈਂਦੇ ਆਪਾਂ ਕਿਸੇ ਕਿਸਮ ਦੀ, ਪਰ ਵੀ ਇਹ ਇੱਦਾਂ ਦਾ ਵਾ, ਇੱਦਾਂ ਦਾ ਵਾ, ਇਹਦੇ ਨਾਲ ਨਹੀਂ ਮੈਂ ਵਰਤਣਾ, ਇਹ ਮੇਰੇ ਟਾਈਪ ਦਾ ਨਹੀਂ। ਪਰ ਸਮਾਂ ਪਾ ਕੇ ਫਿਰ ਦੁਬਾਰਾ ਜਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਨੇੜਤਾ ਹੁੰਦੀ ਆ, ਤੁਸੀਂ ਰਿਅਲਾਈਜ਼ ਕਰਦੇ ਹੋ ਨਹੀਂ ਇਹ ਤਾਂ ਬਹੁਤ ਵਧੀਆ
9: ਹੈ, ਕਿ ਮੈਂ ਉਸ ਟਾਈਮ ਤੇ ਗੱਲ
8: ਉਦੋਂ ਆਪਾਂ ਕਾਲ ਕਰ ਦਿੱਤੀ, ਉਦੋਂ ਸਾਨੂੰ ਲੱਗਦਾ ਸੀ ਵੀ ਨਹੀਂ ਇਹ ਬਹੁਤ ਹੋਸ਼ਾ ਵਾ, ਪਰ ਨਹੀਂ ਇਹ ਤਾਂ ਬਹੁਤ ਵਧੀਆ ਹੈ ਨਾ, ਇਹ ਤਾਂ ਬਹੁਤ ਠਹਿਰਿਆ ਬੰਦਾ ਵਾ। ਸੋ ਫਿਰ ਉਦੋਂ ਆਪਾਂ ਇਹ ਵੀ ਚੀਜ਼ ਤੱਤ ਕੱਢਦੇ ਹਾਂ ਕਿ ਪਹਿਲੀ ਵਾਰ ਕਿਸੇ ਨੂੰ ਵੇਖ ਕੇ ਜਾਂ ਇੱਕ ਵਾਰੀ ਦਾ ਕਿਸੇ ਦਾ ਐਕਸ਼ਨ ਰਿਐਕਸ਼ਨ ਵੇਖ ਕੇ ਤੁਹਾਨੂੰ ਨਤੀਜਾ ਨਹੀਂ ਕੱਢਣਾ ਚਾਹੀਦਾ, ਤੁਹਾਨੂੰ ਕਾਲ ਨਹੀਂ ਕੱਢਣੀ ਚਾਹੀਦੀ, ਸਟੈਂਪ ਕਰਨ ਲੱਗਿਆਂ ਕਿਸੇ ਨੂੰ ਜੱਜ ਕਰਨ ਲੱਗਿਆਂ, ਐਟਲੀਸਟ ਕਿਸੇ ਨੂੰ ਥੋੜ੍ਹਾ ਮੌਕਾ ਦੇ ਲੈਣਾ ਚਾਹੀਦਾ। ਕਿਉਂਕਿ ਇਸ ਵਿਸ਼ੇ ਦੇ ਵਿੱਚ ਅਕਲਮੰਦੀ ਇਸ ਚੀਜ਼ ਦੇ ਵਿੱਚ ਸਮਝੀ ਜਾਂਦੀ ਆ ਕਿ ਤੁਸੀਂ ਆਪਣੇ ਪੱਲਿਓਂ ਨਾ ਕੋਈ ਕਹਾਣੀ ਬਣਾਓ, ਕਿਉਂਕਿ ਪੱਲਿਓ ਜਿਹੜੀ ਆਪਾਂ ਕਹਾਣੀ ਬਣਾਉਂਦੇ ਹਾਂ ਉਹ ਬੇਸਿਕਲੀ ਸਾਡੇ ਨਾਲ ਜੋ ਪਾਸਟ ਦੇ ਵਿੱਚ ਹੋਇਆ ਵਾਪਰਿਆ, ਜਿੱਦਾਂ ਦੇ ਸਾਡੇ ਐਕਸਪੀਰੀਅੰਸ, ਜਿੱਦਾਂ ਦੀ ਆਪਾਂ ਕੋਈ ਕਹਾਣੀ ਸੁਣੀ, ਜੇ ਕਿਸੇ ਖਿੱਤੇ ਕਿਸੇ ਕਲਚਰ ਦੇ ਨਾਲ ਸੰਬੰਧਿਤ ਹੋਵੇ ਉਹ, ਜਾਂ ਕਿਸੇ ਰੂਪ ਰੇਖਾ ਦੇ ਨਾਲ ਸੰਬੰਧਿਤ, ਜਾਂ ਕਿਸੇ ਕਿਸੇ ਆਪਾਂ ਕਹਿ ਦਿੰਦੇ ਹਾਂ ਵੀ ਖਾਸ ਪਹਿਰਾਵੇ ਦੇ ਨਾਲ ਸੰਬੰਧਿਤ, ਹੈ ਨਾ, ਕਿਸੇ ਐਟੀਟਿਊਡ ਕਿਸੇ ਆਦਤ ਦੇ ਨਾਲ ਸੰਬੰਧਿਤ, ਕਈ ਵਾਰੀ ਏਰੀਏ ਦੇ ਨਾਲ ਸੰਬੰਧਿਤ ਹੋ ਜਾਂਦਾ।
9: ਜੀ ਬਿਲਕੁਲ।
8: ਤੇ ਉੱਥੇ ਆਪਾਂ ਫਿਰ ਉਹ ਪਿਛੋਕੜ 'ਚ ਜੋ ਸਾਡੇ ਪਿਆ ਵਾ ਉਹਦੇ ਹਿਸਾਬ ਦੇ ਨਾਲ ਆਪਾਂ ਉਹਨੂੰ ਵੀ ਜੱਜ ਕਰ ਲੈਂਦੇ, ਪਰ ਉਹ ਸਹੀ ਨਹੀਂ ਹੁੰਦਾ ਹਮੇਸ਼ਾ। ਸੋ ਕਿਆ ਇਹੋ ਜਾਂਦਾ ਕਿ ਜੋ ਕੋਈ ਹੈ ਉਹਨੂੰ ਉਹ ਹੀ ਰਹਿਣ ਦਿਓ, ਨਾ ਵਧਾ ਕੇ ਵੇਖੋ ਨਾ ਘਟਾ ਕੇ ਵੇਖੋ। ਕਈ ਵਾਰੀ ਇਹ ਵੀ ਹੁੰਦਾ ਨਾ ਕਿ ਆਪਾਂ ਕਈ ਬੰਦਿਆਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਪਹਿਲੀ ਵਾਰੀ, ਅਸਲ ਦੇ ਵਿੱਚ ਉਹ ਨੀ ਔਕਾਤ ਵਾਲੇ ਬਾਅਦ ਚ ਨਿਕਲਦੇ ਨੀ,
9: ਹੁੰਦੇ ਨੀ,
8: ਹੈ ਨਾ, ਦੂਸਰੀ ਤੀਸਰੀ ਮੁਲਾਕਾਤ ਚ ਤੁਹਾਨੂੰ ਉਹਨਾਂ ਦੇ
9: ਅਸਲੀਅਤ ਪਤਾ ਲੱਗ ਜਾਂਦੀ,
8: ਹਾਂ, ਹੋਰ ਰੰਗ ਤੁਹਾਨੂੰ ਪਤਾ ਲੱਗਣੇ
9: ਸ਼ੁਰੂ ਹੋ ਜਾਂਦੇ ਆ।
8: ਇਹਦਾ ਮਤਲਬ ਇਹ ਕਿ ਆਲਵੇਜ਼ ਆਪਾਂ ਵੇਖੋ ਹੁਣ ਹਰ ਦਿਨ ਹਰ ਥਾਂ ਦੇ ਉੱਤੇ ਸੁੱਖ ਜੀ ਆਪਾਂ ਵੱਖਰੇ ਵਿਚਰਦੇ ਹਾਂ
9: ਜੀ,
8: ਹੁਣ ਸੇਮ ਪਰਸਨੈਲਿਟੀ ਆ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਇਸ ਟਾਈਮ ਸੁਣਨ ਵਾਲੇ ਆ, ਆਪਾਂ ਰਿਲਾਈਜ਼ ਕਰਾਂਗੇ ਕਿ ਆਪਾਂ ਹਰ ਰੋਜ਼ ਇੱਕੋ ਥਾਂ 'ਤੇ ਇੱਕੋ ਜਿਹਾ ਬਿਹੇਵੀਅਰ ਨਹੀਂ ਕਰਦੇ। ਕਈ ਵਾਰੀ ਆਪਾਂ ਸੈਡ ਹੁੰਦੇ ਹਾਂ, ਕਈ ਵਾਰੀ ਆਪਾਂ ਖੁਸ਼ ਹੁੰਦੇ ਹਾਂ, ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ। ਸੋ ਆਪਾਂ ਡਿਪੈਂਡ ਕਰਦਾ ਵੀ ਸਾਡੇ ਨਾਲ ਉਸ ਦਿਨ ਕੀ ਵਾਪਰਿਆ, ਜਾਂ ਘਰੋਂ ਆਪਾਂ ਕੀ ਲੈ ਕੇ ਆਏ ਹਾਂ, ਜਾਂ ਬਾਹਰੋਂ ਆਪਾਂ ਘਰ ਕੀ ਲੈ ਕੇ ਗਏ ਹਾਂ, ਪਾਰਟੀ 'ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਕੀ ਹੋਇਆ ਸੀ। ਸੋ ਜਿੱਥੇ ਵੀ ਕਿਤੇ ਆਪਾਂ ਗਏ, ਆਫਿਸ ਜਾਣ ਤੋਂ ਪਹਿਲਾਂ ਕੀ ਵਾਪਰਿਆ ਸੀ, ਜਾਂ ਫਿਰ ਕਈ ਵਾਰੀ ਕੁਝ ਵੀ ਤੁਹਾਨੂੰ ਇਹਦਾ ਆਨਸਰ ਨਹੀਂ ਲੱਭਦਾ ਵੀ ਕੀ ਵਾਪਰਿਆ ਸੀ, ਕਿਉਂ ਮੈਂ ਅੱਜ ਖਿਜਿਆ ਵਾਂ, ਪਰ ਤੁਸੀਂ ਹੁੰਦੇ ਹੋ ਖਿਜੇ,
9: ਤੁਸੀਂ ਅਨੋਇਡ ਹੁੰਦੇ ਆ,
8: ਤੁਸੀਂ ਅਨੋਇਡ ਹੁੰਦੇ ਉਹ ਉਦੋਂ, ਜੇ ਤੁਹਾਨੂੰ ਕੋਈ ਮਿਲ ਪਿਆ ਪਏ ਪਹਿਲੀ ਵਾਰ ਮਿਲ ਪਿਆ, ਉਹ ਤੁਹਾਡੇ ਬਾਰੇ ਇੱਦਾਂ ਦਾ ਹੀ ਵਿਚਾਰ ਬਣਾਊਗਾ ਵੀ ਇਹ ਬਹੁਤ ਸੜੀ ਗੱਲ ਹੈ।
9: ਬਿਲਕੁਲ।
8: ਹੁਣ ਕਈਆਂ ਨੂੰ ਕਵਰ ਕਰਨਾ ਆਉਂਦਾ ਹੁੰਦਾ, ਕਈਆਂ ਨੂੰ ਨਹੀਂ ਕਰਨਾ ਆਉਂਦਾ ਹੁੰਦਾ। ਸੋ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਵਿਸ਼ਾ ਸਾਡਾ ਉਹ ਜੱਜਮੈਂਟ ਦੇ ਉੱਤੇ ਹੀ ਰਹੂਗਾ। ਸੋ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਜੱਜ ਕਰਦੇ ਹਾਂ, ਕਿੰਨਾ ਕੁ ਸਹੀ ਕਿੰਨਾ ਕੁ ਮਾੜਾ। ਕਹਿੰਦੇ ਨੇ ਜੇ ਆਪਾਂ ਕੁਛ ਇੱਕ ਆਸਥਾਵਾਂ ਦੇ ਮੁਤਾਬਿਕ ਵੀ ਵੇਖੀ, ਤਾਂ ਇੱਕ ਦ੍ਰਿਸ਼ਟੀਕੋਣ ਇਹ ਵੀ ਮੰਨਿਆ ਜਾਂਦਾ ਵਾ, ਖਾਸ ਮੇਰੇ ਖਿਆਲ ਬੁੱਧ ਧਰਮ ਦਾ ਵਾ, ਕਿ ਜਦੋਂ ਆਪਾਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿ ਕੇ ਦੋ ਕੈਟੇਗਰੀਆਂ 'ਚ ਆਪਾਂ ਵੰਡ ਦਿੰਦੇ ਹਾਂ
9: ਜੀ,
8: ਮੰਨ ਲਓ ਤੁਸੀਂ ਕਿਸੇ ਨੂੰ ਜਾਂ ਚੰਗਾ ਕਹੋਗੇ ਜਾਂ ਮਾੜਾ ਕਹੋਗੇ, ਅਤੇ ਉੱਥੇ ਫਿਰ ਤੁਸੀਂ ਆਪਣਾ ਨੁਕਸਾਨ ਕਰ ਚੁੱਕੇ ਹੁੰਦੇ ਹੋ। ਇਹਦਾ ਮਤਲਬ ਇਹ ਆ ਕਿ ਤੁਹਾਡਾ ਮਨ ਜਿਹੜਾ ਟਿਕਾਓ ਦੇ ਵਿੱਚ ਨਹੀਂ ਆ, ਤੁਹਾਡਾ ਮਨ ਭਟਕਣ ਦੇ ਵਿੱਚ ਆ, ਉਹ ਫੈਸਲਾ ਨਹੀਂ ਕਰ ਪਾ ਰਿਹਾ, ਜਾਂ ਫਿਰ ਉਹਨੂੰ ਕਾਲ ਆ ਵੀ ਮੈਂ ਦਵਾ ਦਵਾ ਫੈਸਲਾ ਕਰਕੇ
9: ਜੀ ਮੈਂ ਬਰੇ ਹੋਵਾਂ,
8: ਹੈ ਨਾ, ਕਿਉਂਕਿ ਆਪਾਂ ਉਹਦੇ 'ਤੇ ਜਾ ਕੇ ਜਦੋਂ ਰਿਜ਼ਲਟ 'ਤੇ ਜਾਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਸੋਚਦੇ ਹਾਂ ਵੀ ਕੰਪਲੀਸ਼ਨ ਹੋ ਗਈ
9: ਜੀ,
8: ਇੱਕ ਆਹ ਮਾਮਲਾ ਜਿਹੜਾ ਇੱਥੇ ਨਿਪਟ ਗਿਆ, ਪਰ ਅਸਲ ਦੇ ਵਿੱਚ ਉੱਥੋਂ ਸ਼ੁਰੂ ਹੋ ਚੁੱਕਾ ਹੁੰਦਾ
9: ਜੀ,
8: ਕਿਉਂਕਿ ਜੇ ਤੁਸੀਂ ਗਲਤ ਮੰਨ ਲਓ ਕੋਈ ਫੈਸਲਾ ਲਿਆ ਵਾ, ਤਾਂ ਇੱਕ ਚੀਜ਼ ਹਮੇਸ਼ਾ ਇਨਸਾਨੀ ਦਿਮਾਗ ਦੇ ਵਿੱਚ ਬੈਕ ਐਂਡ ਦੇ ਉੱਤੇ ਰੜਕਦੀ ਰਹਿੰਦੀ ਆ ਵੀ ਕਿਤੇ ਮੈਂ ਗਲਤ ਤਾਂ ਨਹੀਂ, ਕਿਤੇ ਮੈਂ ਇਹਨੂੰ ਚੰਗਾ ਚੰਗਾ ਕਹਿ ਲਿਆ, ਕਿਤੇ ਮਾੜਾ ਇਹਨਾਂ ਨਿਕਲਾਵੇ ਬਾਅਦ, ਇਹਨੂੰ ਮੈਂ ਮਾੜਾ ਮਾੜਾ ਕਹਿ ਦਿੱਤਾ ਕਿਤੇ ਕੱਲ ਨੂੰ ਮੈਨੂੰ ਕਦੀ ਗੁਜਰੀ ਲੋੜ ਨਾ ਪੈ ਜੇ।
9: ਬਿਲਕੁਲ,
8: ਹੈ ਨਾ, ਇਹ ਵੀ ਚੀਜ਼ਾਂ ਤੁਹਾਡੇ ਚੱਲਦੀਆਂ ਰਹਿੰਦੀਆਂ। ਸੋ ਇਸ ਕਰਕੇ ਬੈਸਟ ਇਹ ਮੰਨਿਆ ਜਾਂਦਾ ਵਾ ਕਿ ਤੁਸੀਂ ਨਿਰਪੱਖ ਰਹਿ ਕੇ ਜਿੱਦਾਂ ਦੀ ਉਹ ਚੀਜ਼ ਆ, ਜਿੱਦਾਂ ਦਾ ਉਹ ਲੋਕ ਨੇ, ਜਿੱਦਾਂ ਦਾ ਉਹਨਾਂ ਦਾ ਸੁਭਾਅ, ਸਿਰਫ ਉਹਨਾਂ ਕੀ ਰਹਿਣ ਦਿਓ, ਪੱਲਿਓ ਨਾ ਲਾਓ ਕੁਛ ਐਕਸਟਰਾ ਵਰਬ ਪ੍ਰਵਰਬ ਜੋ ਵੀ ਆਪਾਂ ਮਤਲਬ ਜੋ ਆਪਣੇ ਪੱਲਿਓ ਸੋਚ ਕੇ ਆਪਾਂ ਲਾਉਂਦੇ ਹਾਂ। ਪਰ ਤਰਾਸਦੀ ਹੈ ਕਿ ਆਪਾਂ ਨੂੰ ਨਾ ਸਵਾਦ ਬੜਾ ਆਉਂਦਾ, ਸਵਾਦ ਇਸ ਚੀਜ਼ ਦਾ ਆਉਂਦਾ ਕਿ ਮੈਂ ਫਿਰ ਆ ਕੇ ਤੁਹਾਨੂੰ ਦੱਸੂਗਾ ਸੁੱਖ ਜੀ, ਉਹ ਮੈਨੂੰ ਇੱਦਾਂ ਲੱਗਦਾ, ਅਤੇ ਫਿਰ ਸਾਰੀ ਐਨਰਜੀ ਆਪਾਂ ਇਸ ਪਾਸੇ ਲਾਵਾਂਗੇ ਵੀ ਉਹ ਨਾ ਹੁਣ ਉੱਦਾਂ ਦਾ ਹੀ ਹੋਵੇ ਜਿੱਦਾਂ ਦਾ ਮੈਂ ਬਿਆਨ ਕੀਤਾ, ਨਹੀਂ ਤਾਂ ਤੁਹਾਡੀ ਸਿਆਣਪ ਧੁੰਦਲੀ ਪੈਂਦੀ ਹੈ।
9: ਅਤੇ ਰਣਜੋਤ ਜੀ ਇੱਦਾਂ ਵੀ ਹੁੰਦਾ ਕਿ ਜਦੋਂ ਤੁਸੀਂ ਹਜੇ ਮੈਂ ਮੰਨ ਲਓ ਮੈਂ ਕਿਸੇ ਨੂੰ ਮਿਲੀ ਨਹੀਂ, ਹੈ ਨਾ, ਤੁਸੀਂ ਮੈਨੂੰ ਕਿਸੇ ਬਾਰੇ ਦੱਸਿਆ, ਮੈਂ ਹਾਲੇ ਮਿਲੀ ਵੀ ਨਹੀਂ, ਮੇਰੇ ਦਿਮਾਗ 'ਚ ਉਹ ਇਮੇਜ ਛੱਪ ਗਈ ਕਿ ਉਹ ਇੱਦਾਂ ਦਾ ਹੀ ਆ, ਚੰਗਾ ਮਾੜਾ, ਹੈ ਨਾ, ਜੋ ਵੀ ਆ ਉਹ ਇੱਦਾਂ ਦਾ ਹੀ ਆ। ਜਦੋਂ ਮੈਂ ਉਹਨੂੰ ਮਿਲਣਾ, ਜੇ ਮੇਰੇ ਦਿਮਾਗ ਦੇ ਵਿੱਚ ਉਹਨੂੰ ਮੈਂ ਮਾੜਾ ਸੋਚਿਆ, ਤੁਸੀਂ ਮੈਨੂੰ ਮਾੜਾ ਐਕਸਪਲੇਨ ਕੀਤਾ, ਤਾਂ ਮੇਰੇ ਲਈ ਉਹ ਮਾੜਾ ਹੀ ਰਹਿਣਾ ਆ, ਉਹ ਮੈਂ ਉਨਾ ਜਦ ਤੱਕ ਵਰਤੂੰਗੀ ਨਹੀਂ, ਕਰ ਉਹਨੂੰ ਮਤਲਬ ਗੱਲਬਾਤ ਨਹੀਂ ਕਰੂੰਗੀ, ਉਹਨੂੰ ਮਿਲੂੰਗੀ ਨਹੀਂ, ਉਦੋਂ ਤੱਕ ਮੇਰੇ ਦਿਮਾਗ 'ਚ ਇਹੀ ਰਹਿਣਾ ਕਿ ਉਹ ਮਾੜਾ ਆ। ਇੱਕ ਇਹ ਹੁੰਦੀ ਆ ਇਨਡਾਇਰੈਕਟ ਜੱਜਮੈਂਟ, ਜਿਹਨੇ ਤੁਸੀਂ ਡਾਇਰੈਕਟਲੀ ਜੱਜ ਨਹੀਂ ਕੀਤਾ, ਪਰ ਤੁਹਾਡੇ ਉੱਤੇ ਪਹਿਲਾਂ ਹੀ ਉਹਦਾ ਇੰਪਰੈਸ਼ਨ ਬੈਡ ਪੈ ਗਿਆ। ਹੁਣ ਜਦੋਂ ਆਪਾਂ ਕਹਿੰਦੇ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ, ਹੈ ਨਾ, ਪਰ ਮੈਨੂੰ ਲੱਗਦਾ ਹੈ ਕਿ ਹੁਣ ਦੀ ਜਿੰਨੇ ਕੁ ਹੁਣ ਅਸੀਂ ਜਿਸ ਏਜ ਦੇ ਉਹਦੇ ਵਿੱਚ ਆ ਪਹੁੰਚੇ ਹਾਂ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਓਕੇ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ। ਡਿਪੈਂਡ ਕਰਦਾ ਹੈ ਕਿ ਉਸ ਬੰਦੇ ਦਾ ਇੰਪ੍ਰੈਸ਼ਨ ਤੁਹਾਡੇ ਉੱਤੇ ਜਿਹਦਾ ਪੈ ਰਿਹਾ ਆ ਉਹ ਕਿਹੜੇ ਇਮੋਸ਼ਨ ਦੇ ਗੋ ਥਰੂ ਹੋ ਰਿਹਾ ਉਸ ਟਾਈਮ ਤੇ ਸਾਰਾ ਦਿਨ ਕੀ ਪਤਾ ਉਹਦੇ ਹਾਲਾਤ ਕਿੱਦਾਂ ਦੇ ਆ ਕਿ ਜਿੱਦਾਂ ਉਹ ਤੁਹਾਨੂੰ ਮਿਲਿਆ ਆ ਉਸ ਟਾਈਮ ਤੇ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਆ ਉਹ ਪਿਛਲੇ ਅੱਧੇ ਘੰਟੇ ਘੰਟੇ ਵਿੱਚ ਕੀ ਹੋ ਕੇ ਹਟਿਆ ਉਹਦੇ ਨਾਲ ਤੇ ਸੋ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ ਨਹੀਂ ਹੈਗਾ ਇੰਪ੍ਰੈਸ਼ਨ ਬਦਲੀ ਜਾ ਰਿਹਾ
8: ਪਰ ਆਪਾਂ ਇਹ ਚੀਜ਼ ਮੰਨਦੇ ਨਹੀਂ ਆ
9: ਜੀ
8: ਸਮਝੇ ਇਨਸਾਨ ਇਹ ਚੀਜ਼ ਨਹੀਂ ਮੰਨਦਾ
9: ਆਪਾਂ ਦੂਜਾ ਮੌਕਾ ਨਹੀਂ ਦਿੰਦੇ ਆਪਾਂ
8: ਜਦੋਂ ਹੁਣ ਇਦਾਂ ਐਨਾਲਿਸਿਸ ਕਰ ਰਹੇ ਹਾਂ ਤੇ ਆਪਾਂ ਬੇਸ਼ੱਕ ਇਹ ਚੀਜ਼ਾਂ ਚਲੋ ਧਿਆਨ 'ਚ ਰਹਿਣਗੀਆਂ ਚੇਤੇ 'ਚ ਰਹਿਣਗੀਆਂ ਸਾਡੇ ਕੰਮ ਆਉਣਗੀਆਂ
9: ਜੀ
8: ਪਰ ਆਪਾਂ ਇਦਾਂ ਨਹੀਂ ਕਰਦੇ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਹੁਣ ਜਾਣਾ ਵਾ ਘਰ ਨੂੰ
9: ਜੀ
8: ਤੇ ਤੁਸੀਂ ਤੁਹਾਡੇ ਲਾਗੋਂ ਇੱਕ ਬੰਦਾ ਭਜਾ ਕੇ ਤੁਹਾਡੀ ਗੱਡੀ ਖਲੋਤੀ ਆ ਲਾਲ ਬੱਤੀ ਆ ਇੱਕ ਬੰਦਾ ਮੰਨ ਲਓ ਲਾਲ ਗੱਡੀ 'ਚ ਕੱਢ ਕੇ ਲੈ ਗਿਆ ਜਾਂ ਤੁਹਾਡੇ ਲਾਗੋਂ ਤੁਸੀਂ ਸਪੀਡ 'ਤੇ ਜਾ ਰਹੇ ਹੋ ਉਹ ਤੁਹਾਡੇ ਲਾਗੋਂ ਓਵਰਟੇਕ ਕਰ ਗਿਆ ਇਹਦਾ ਮਤਲਬ ਓਵਰ ਸਪੀਡਿੰਗ ਕਰ ਗਿਆ ਤੁਹਾਡੇ ਦਿਮਾਗ 'ਚ ਪਹਿਲਾਂ ਕੀ ਆਊਗਾ ਫਸਟ ਇੰਪ੍ਰੈਸ਼ਨ ਤੁਹਾਡੇ ਦਿਮਾਗ 'ਚ ਕੀ ਆਊਗਾ
9: ਆਪਾਂ ਆਪਾਂ ਹਮੇਸ਼ਾ ਇਹੀ ਸੋਚਦੇ ਨਾ ਜੇ ਮੈਂ ਪੰਜਾਬੀ ਵਰਡ ਕਵਾਂ ਆਪਾਂ ਕਹਿੰਦੇ ਇਹਨੂੰ ਕੀ ਅੱਗ ਲੱਗੀ ਆ ਨਾ
8: ਨਹੀਂ ਉਹਦੀ ਪਰਸਨੈਲਿਟੀ ਬਾਰੇ
9: ਹਾਂ ਵੀ ਇਹ ਮਤਲਬ ਇਹੀ ਕਹਿੰਦੇ ਆ ਕਿ ਮਤਲਬ ਇਹਨੂੰ ਸਪੀਡਿੰਗ ਕਰਨ ਦੀ ਕਿਉਂ ਇੰਨੀ ਉਹ ਪਈ ਆ ਵੀ ਇਹਨੂੰ ਸਿਵਿਕ ਸੈਂਸ ਨਹੀਂ ਹੈਗੇ ਕਿ ਲਾਈਕ ਕਿੱਦਾਂ ਡਰਾਈਵ ਕਰਨਾ ਆਪਾਂ ਉਹਨੂੰ ਬੈਡ ਕਰ ਲਿਆ ਡਰਾਈਵਰ
8: ਤੁਸੀਂ ਉਹਨੂੰ ਬੈਡ ਡਰਾਈਵਰ ਸੋਚ ਲਿਆ ਤੁਸੀਂ ਉਹਨੂੰ ਲਾਪਰਵਾਹ ਸੋਚ ਲਿਆ ਤੁਸੀਂ ਉਹਨੂੰ ਇਹ ਸੋਚ ਲਿਆ ਵੀ ਇਹ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ ਤੁਸੀਂ ਇਹ ਸੋਚੋਗੇ ਵੀ ਇਹਨੇ ਖਾਧਾ ਪੀਤਾ ਕੁਛ
9: ਸਾਰਾ ਕੁਛ ਬੈਡ ਸੋਚ ਲਿਆ
8: ਹਾਂ ਸਾਰਾ ਕੁਛ ਤੁਸੀਂ ਕਹੋ ਵੀ ਖਾਧਾ ਪੀਤਾ ਕੁਛ
9: ਹਾਂਜੀ
8: ਇਹਨੂੰ ਅਕਲ ਨਹੀਂ ਆ ਇਹੋ ਜਿਹਾ ਬੰਦਾ ਜਿਹੜੇ ਸੜਕਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ
9: ਹਨਾ
8: ਇਹ ਮਾਰੂਗਾ ਕਿਸੇ 'ਚ
9: ਤੁਸੀਂ ਇਹ ਮਾਰੂਗਾ ਸਾਨੂੰ ਗੱਡੀ ਦਿਸਦੀ ਨਹੀਂ ਆਪਾਂ ਸੋਚੀ ਜਾਂਦੇ ਉਹਦੇ ਬਾਰੇ
8: ਹਾਂ ਇਹ ਮਾਰੂਗਾ ਇਹ ਚੋਰੀ ਕਰਕੇ ਭੱਜਾ ਮੰਨ ਲਓ ਇਦਾਂ ਦੇ ਵਿਚਾਰ ਤੁਹਾਡੇ ਦਿਮਾਗ 'ਚ ਆਉਣਗੇ ਫੋਰ ਐਗਜ਼ਾਮਪਲ ਇਸੇ ਸਿਨੈਰੀਓ ਦੇ ਵਿੱਚ ਤੁਸੀਂ ਗੱਡੀ ਲਾਲ ਲਾਲ ਬੱਤੀ ਜੰਪ ਕਰਕੇ ਲੰਘੇ ਹੋ ਤੇ ਆਪਣੇ ਆਪ ਦੇ ਬਾਰੇ ਤੁਹਾਡੇ ਮਨ 'ਚ ਕੀ ਆਊਗਾ
9: ਕਿਉਂਕਿ ਆਪਾਂ ਕਿਸੇ ਦੀਆਂ ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਆਪਾਂ ਹਮੇਸ਼ਾ ਗਲਤ ਕਹਿੰਦੇ ਆ ਤੇ ਆਪਣੀਆਂ ਗਲਤੀਆਂ ਦੇ ਅਸੀਂ ਐਕਸਕਿਊਜ਼ ਦਿੰਦੇ ਆ ਤੁਸੀਂ
8: ਜਸਟੀਫਾਈ ਕਰੋਗੇ
9: ਅਸੀਂ ਉਹਨੂੰ ਜਸਟੀਫਾਈ
8: ਤੁਸੀਂ ਆਪਣੇ ਆਪ ਨੂੰ ਕਿੱਦਾਂ ਜਸਟੀਫਾਈ ਕਰੋਗੇ
9: ਆਪਾਂ ਮਤਲਬ ਇਹ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਕੋਈ ਐਮਰਜੈਂਸੀ ਹੋ ਸਕਦੀ ਹੈ
8: ਐਗਜ਼ੈਕਟਲੀ
9: ਹੈਨਾ ਕੀ ਪਤਾ ਉਹ ਵੀ ਬੰਦਾ ਐਮਰਜੈਂਸੀ 'ਚ ਇੱਦਾਂ ਹੋਇਆ ਹੋਵੇ ਨਾ ਕਿ ਉਹਨੂੰ ਕੋਈ ਮੈਡੀਕਲ ਐਮਰਜੈਂਸੀ ਹੋਵੇ ਹਾਂ ਲੇਟ ਹੋਣਾ ਇਜ਼ ਅ ਡਿਫਰੈਂਟ ਥਿੰਗ ਉਹ ਤੁਹਾਡੀ ਆਪਣੀ ਗਲਤੀ ਹੈ ਤੁਸੀਂ ਘਰੋਂ ਲੇਟ ਆਏ ਹੈ ਹਨਾ ਪਰ ਅੱਗੇ ਕੁਛ ਉਹਦੀ ਜ਼ਰੂਰਤ ਇਦਾਂ ਦੀ ਹੋ ਸਕਦੀ
8: ਹੈ ਕੋਈ ਤੁਹਾਡੇ ਪਿਆਰੇ ਦਾ ਕੋਈ ਮੰਨ ਲਓ ਤੁਸੀਂ ਹਸਪੀਟਲ ਹੀ ਜਾ ਰਹੇ ਹੋ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ ਆਹ ਫਰਕ ਆ
9: ਹਾਂਜੀ ਹਾਂ
8: ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣਾ ਕਿਸੇ ਦੂਸਰੇ ਬਾਰੇ ਸਾਡੇ ਵਿਚਾਰ ਉਹਦੇ ਬਾਰੇ ਜੱਜਮੈਂਟ ਕਰਨੀ ਸਾਡੇ ਲਈ ਕਿੱਦਾਂ ਦੀ ਆ ਤੇ ਉਸੇ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਖੜੇ ਹੁੰਦੇ ਹਾਂ ਫਿਰ ਅਸੀਂ ਕਿੱਦਾਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਹਾਂ ਇਹ ਆਈ ਥਿੰਕ ਆਪਾਂ ਹਮੇਸ਼ਾ ਹੀ
9: ਆਹ
8: ਪਤਾ ਹੋਣ ਦੇ ਬਾਵਜੂਦ ਮੰਨ ਲਓ ਅੱਜ ਆਪਾਂ ਐਗਜ਼ਾਮਪਲ ਡਿਸਕਸ ਕੀਤੀ ਹੈ ਇਸ ਟਾਈਮ ਹੁਣੇ ਕਿਸੇ ਦੇ ਨਾਲ ਇਦਾਂ ਦਾ ਕੁਛ ਵਾਪਰੂਗਾ ਕਰੂਗਾ ਉਹ ਫਿਰ ਉਹੀ ਜੋ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ ਤੁਹਾਡੇ ਨਾਲ ਹੀ ਹੋਊਗਾ ਤੁਸੀਂ ਫਿਰ ਮੇਰੇ ਨਾਲ ਹੋਊਗਾ ਮੈਂ ਵੀ ਉਹੀ ਗੱਲ ਕਰੂੰਗਾ ਇਹਨੂੰ ਅੱਗ ਲੱਗੀ ਹੈ ਐਡੀ ਕਿਹੜੀ ਗੱਲ ਹੋ ਗਈ ਕਿਉਂਕਿ ਮੇਨ ਗੱਲ ਕਰਨ ਦਾ ਮਕਸਦ ਇਹ ਆ ਕਿ ਅਗਲੇ ਦੇ ਹਾਲਾਤ ਜਾਣੇ ਤੋਂ ਬਿਨਾਂ ਆਪਾਂ ਕਿਸੇ ਰਿਜ਼ਲਟ ਦੇ ਉੱਤੇ ਪਹੁੰਚ ਜਾਂਦੇ ਹਾਂ ਕਿ ਇਹ ਵਾਜਬ ਹੈ
9: ਬਿਲਕੁਲ
8: ਸੋ ਅੱਜ ਦਾ ਵਿਸ਼ਾ ਸਾਡਾ ਇਹੋ ਹੀ ਰਹੂਗਾ ਜੱਜਮੈਂਟਲ ਤੁਸੀਂ ਕੀ ਤੁਸੀਂ ਜੱਜਮੈਂਟ ਕਰਦੇ ਹੋ ਕਿਸੇ ਦੀ ਤੁਹਾਡੀ ਜੱਜਮੈਂਟ ਸਹੀ ਨਿਕਲਦੀ ਆ ਜਾਂ ਫਿਰ ਅੱਜ ਕੱਲ੍ਹ ਤੁਹਾਨੂੰ ਲੱਗਦਾ ਵੀ ਲੋਕ ਬਹੁਤ ਜ਼ਿਆਦਾ ਜੱਜਮੈਂਟਲ ਹੋ ਗਿਆ ਜਾਂ ਇਹਦੇ ਨਾਲ ਜੁੜੀ ਕੋਈ ਜੇ ਕਹਾਣੀ ਤੁਸੀਂ ਦੱਸੋ
9: ਜੀ
8: ਤੇ ਕਹਾਣੀ ਹਮੇਸ਼ਾ ਹੀ ਵਧੀਆ ਵਧੀਆ
9: ਜੀ ਕਦੀ ਤੁਸੀਂ ਕਿਸੇ ਨੂੰ ਜੱਜ ਕਰ ਲਿਆ ਹੋਵੇ ਲਾਈਕ ਕਿਸੇ ਤਰੀਕੇ ਦੇ ਨਾਲ ਪਰ ਉਹ ਬਿਲਕੁਲ ਟੋਟਲੀ ਡਿਫਰੈਂਟ ਪਰਸਨੈਲਿਟੀ ਨਿਕਲੀ ਹੋਵੇ
8: ਬਾਅਦ ਚੋਂ ਡਿਫਰੈਂਟ ਨਿਕਲਾ ਹੋਵੇ ਬਹੁਤ ਸਾਰੇ ਲੋਕ ਨੇ ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਉਹਨਾਂ ਨੂੰ ਸਾਡੇ ਨਾਲ ਪੜ੍ਹਦੇ ਮੰਨ ਲਓ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਾਡੇ ਨਾਲ ਪਹਿਲੇ ਦਿਨ ਆਪਾਂ ਕਿਸੇ ਬਾਰੇ ਅਸੀਂ ਸੋਚਿਆ ਯਾਰ ਆ ਟੀਚਰ ਜਾਂ ਕੁੜੀ ਜਾਂ ਮੁੰਡਾ ਇਹ ਨਹੀਂ ਮੇਰੇ ਮਤਲਬ ਦਾ ਬਾਏ ਦਾ ਟਾਈਮ 2-4 ਮਹੀਨੇ ਹੁੰਦੇ ਆ ਤੇ ਉਹ ਤੁਹਾਡਾ ਬੈਸਟ ਫਰੈਂਡ ਹੁੰਦਾ
9: ਬਿਲਕੁਲ
8: ਤੁਹਾਡਾ ਫੇਵਰੇਟ ਟੀਚਰ ਵੀ ਹੁੰਦਾ ਉਹ ਕਿਸੇ ਸੋ ਇਹ ਸਾਡੇ ਨਾਲ ਜ਼ਿੰਦਗੀ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵਾਪਰੀਆਂ
9: ਬਿਲਕੁਲ ਰਣਜੋਤ ਜੀ ਹਰ ਰੋਜ਼ ਇੱਕ ਕਹਾਣੀ ਜਿਹੜੀ ਆ ਉਹ ਘਟਦੀ ਆ ਤੁਹਾਡੇ ਨਾਲ ਇਦਾਂ ਦੀ ਕੁਛ ਨਾ ਕੁਛ ਸਾਰਾ ਦਿਨ ਲਾਈਕ ਕਿਉਂਕਿ ਅਸੀਂ ਹਿਊਮਨ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਮੈਂ ਨਹੀਂ ਕਿਸੇ ਨੂੰ ਛੇਤੀ ਜੱਜ ਕਰਦੀ ਆਪਾਂ ਪਲ ਪਲ ਜੱਜ ਕਰਦੇ ਹਾਂ ਈਵਨ ਕਿ ਆਪਾਂ ਫੈਮਿਲੀ ਦੇ ਵਿੱਚੋਂ ਫੈਮਿਲੀ ਮੈਂਬਰਸ ਨੂੰ ਆਪਾਂ ਜੱਜ ਕਰਦੇ ਹਾਂ ਹਨਾ ਆ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਆਪਣੇ ਆਪ ਨੂੰ ਵੀ ਜੱਜ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਇੱਦਾਂ ਤੁਸੀਂ ਸਵੇਰੇ ਨਾ ਕਹਾਣੀ ਸੁਣਾ ਰਹੇ ਸੀ ਨਾ ਇੱਕ ਅੱਜ ਕੱਲ੍ਹ ਵਰਡ ਬਹੁਤ ਮਤਲਬ ਕਹਿ ਲਓ ਕਿ ਹਰ ਇੱਕ ਦੀ ਜ਼ੁਬਾਨ 'ਤੇ ਆ ਆਪਾਂ ਛੇਤੀ ਕਹਿ ਦਿੰਦੇ ਹਾਂ ਕਿ ਉਹ ਬਹੁਤ ਨਾਰਸਿਸਿਸਟ ਆ ਬੰਦਾ ਹਨਾ ਹਾਂ ਅਤੇ ਜਦੋਂ ਤੁਸੀਂ ਨਾਮ ਲਿਆ ਨਾ ਮੈਨੂੰ ਲੱਗਿਆ ਕਿ ਰਣਜੋਤ ਜੀ ਨੇ ਨਾਰਸਿਸਿਸਟ ਕਿਹਾ ਨਹੀਂ ਓਕੇ ਮਤਲਬ ਮੈਨੂੰ ਚਾਰ ਵਾਰੀ ਉਹਨੂੰ ਉਹਦੇ ਨਾਂ ਨੂੰ ਸੁਣਨਾ ਪਿਆ ਪ੍ਰੋਪਰਲੀ, ਕਿਉਂਕਿ ਉਹ ਸ਼ਬਦ ਮੈਂ ਰੋਜ਼ ਸੁਣਦੀ ਹਾਂ ਕਿਸੇ ਨਾ ਕਿਸੇ ਦੇ ਮੂੰਹ ਤੋਂ, ਫਲਾਨਾ ਬੰਦਾ ਇੱਦਾਂ ਆ, ਉਹਦੀ ਲਾਈਫ ਬਹੁਤ ਹੈਲ ਹੋਈ ਆ, ਉਹਨੂੰ ਇੱਦਾਂ ਹੋ ਗਿਆ ਆ, ਉਹਨੂੰ ਉੱਦਾਂ ਹੋ ਗਿਆ, ਤੇ ਫਿਰ ਕਈ ਵਾਰੀ ਵੀਡੀਓ ਤੁਹਾਡੇ ਮੂਹਰੇ ਆਉਂਦੀ ਹੈ ਕਿ ਕਿੱਦਾਂ ਦੇ ਹੁੰਦੇ ਆ ਉਹ ਬੰਦੇ ਨਾ, ਅੱਧੀ ਵਾਰੀ ਤੁਹਾਨੂੰ ਆਪਣੇ ਆਪ 'ਚ ਲੱਗਣ ਲੱਗ ਜਾਂਦਾ ਕਿ ਇਹ ਮੈਂ ਵੀ ਇੱਦਾਂ ਹੀ ਹਾਂ, ਕਿਉਂਕਿ ਹਰ ਕੁਛ ਤਾਂ ਤੁਸੀਂ ਵੀ ਕਰ ਰਹੇ ਹੋ ਹਨਾ, ਤੁਸੀਂ ਵੀ ਲਾਈਕ ਕਿਤੇ ਨਾ ਕਿਤੇ ਤੁਸੀਂ ਵੀ ਉਹ ਚੀਜ਼ਾਂ ਕਰ ਰਹੇ ਹੋ, ਫਿਰ ਮੈਨੂੰ ਲੱਗਾ ਉਹ ਅਸੀਂ ਵੀ ਇੱਦਾਂ ਹੀ ਹਾਂ, ਫਲਾਨਾ ਵੀ ਇੱਦਾਂ ਹੀ ਹਾਂ, ਆ ਵੀ ਇੱਦਾਂ, ਆਪਣੇ ਆਪ ਨੂੰ ਵੀ ਤੁਸੀਂ ਜੱਜ ਕਰਦੇ ਆ,
8: ਆਪਣੇ ਆਪ ਬਾਰੇ ਹੀ ਸੋਚਣ ਵਾਲਾ, ਮਤਲਬ ਵੀ ਕਹਿ ਲਓ,
9: ਹਾਂਜੀ ਹਾਂ ਮਤਲਬ ਇਹਨੂੰ ਹੀ ਆਪਾਂ ਕਹਿੰਦੇ ਕਿ ਜਿਹਨੂੰ ਹਰ ਵੇਲੇ ਨਾਰਸਿਸਿਸਟ ਅਸੀਂ ਉਹਨੂੰ ਹੀ ਕਹਿੰਦੇ ਜੋ ਸਿਰਫ ਆਪਣੇ ਬਾਰੇ ਸੋਚਦਾ ਹੈ, ਕਿਸੇ ਆਲੇ ਦੁਆਲੇ ਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ,
8: ਕੋਈ ਲੈਣਾ ਦੇਣਾ ਨਹੀਂ,
9: ਤੇ ਅਸੀਂ ਮਤਲਬ ਹੀ ਹਾਂ ਰੰਜੂ ਜੀ, ਅਸੀਂ ਆਪਣੇ ਬਾਰੇ ਸੋਚਦੇ
8: ਹਾਂ, ਪਰ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਹਰ ਇੱਕ ਦੂਜੇ ਬੰਦੇ ਬਾਰੇ ਇਹ ਚੀਜ਼ ਜਾਣਦੇ ਹਾਂ, ਆਪਣੇ ਆਪ ਬਾਰੇ ਕੋਈ ਨਹੀਂ ਜਾਣਦਾ, ਆਪਣੇ ਆਪ ਬਾਰੇ ਨਹੀਂ, ਹਾਂ ਚੋ ਖੈਰ ਆਪਾਂ ਅੱਜ ਸਤ ਸ਼ਬਦ ਵੀ ਰੱਖਣੇ ਆ ਤੁਹਾਡੇ ਨਾਲ, ਕਿਉਂਕਿ ਅੱਜ ਮੰਗਲਵਾਰ ਦਾ ਦਿਨ
9: ਜੀ, ਤੇ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ,
8: ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੇ ਨਾਰਸਿਸਿਸਟ ਮੈਨੂੰ ਲੱਗਦਾ ਚੱਲ ਰਿਹਾ ਹੈ,
9: ਇਹ ਉਹ ਤਾਂ ਫਿਰ ਤੁਹਾਨੂੰ ਪਤਾ ਐਲਗੋਰਿਦਮ, ਜੋ ਤੁਸੀਂ ਸੁਣ, ਜੋ ਤੁਸੀਂ ਇੱਕ ਵਾਰੀ ਤੁਹਾਡੇ ਮਨ ਚ, ਅੱਛਾ ਤੁਸੀਂ ਇੱਕ ਅੱਖਰ ਸੁਣਿਆ ਤੁਹਾਡੇ ਮਨ ਚ ਨਾ ਕੋਈ ਆ ਗਿਆ ਕਿ ਹਾਂ ਉਹ ਬੰਦਾ ਜਾਂ ਬੰਦੀ ਇੱਦਾਂ ਦੀ ਹੈ ਨਾ, ਫਿਰ ਤੁਸੀਂ ਉਹਦੇ ਬਾਰੇ ਖੋਜਣਾ ਸ਼ੁਰੂ ਕੀਤਾ ਕਿ ਸੱਚੀ ਤਾਂ ਨੀ ਉਹ ਇੱਦਾਂ ਦਾ ਜਾਂ ਇੱਦਾਂ ਦੀ, ਕਿ ਮੇਰੀ ਫਰੈਂਡ ਤਾਂ ਨੀ ਇੱਦਾਂ ਦੀ, ਉਹ ਵੀ ਮੈਨੂੰ ਕਹਿੰਦੀ ਰਹਿੰਦੀ ਆ ਵੀ ਫਲਾਨੇ ਨਹੀਂ ਤੂੰ ਸਿਰਫ ਮੇਰੇ ਨਾਲ ਹੀ ਰਹਿ ਵੇ ਮੇਰੀ ਫਰੈਂਡ ਬਣ, ਤੇ ਫਿਰ ਤੁਸੀਂ ਉਹਦੇ ਬਾਰੇ ਹੋਰ ਖੋਜ ਕਰਦੇ ਹੋ, ਫਿਰ ਇੱਕ ਟਾਈਮ ਤੇ ਮਹੀਨੇ ਬਾਅਦ ਤੁਹਾਨੂੰ ਲੱਗਣ ਲੱਗ ਜਾਂਦਾ ਉਹ ਲੈ ਮੈਂ ਵੀ ਇੱਦਾਂ ਦੀ, ਮੈਂ ਵੀ ਮਤਲਬ ਹੀ ਅੰਦਾ ਮਾ ਕਰ ਇਹਨੂੰ, ਕੋਈ ਨੀ ਹੈਗਾ ਲਾਈਫ ਦੇ ਵਿੱਚ ਇੱਦਾਂ ਦਾ,
8: ਕਈ ਵਾਰੀ ਕਈ ਗੱਲਾਂ ਸਿਰਫ ਕਰਨ ਤੱਕ ਹੀ ਸੀਮਤ
9: ਰੱਖਣੀਆਂ,
8: ਅਗਲਾ ਜ਼ਰੂਰ ਉਤੋਂ ਅੰਦਾਜ਼ੇ ਲਾ ਰਿਹਾ ਹੁੰਦਾ, ਪਰ ਤੁਸੀਂ ਸਿਰਫ ਉਹ ਕਰਨ ਤੱਕ ਹੀ ਸੀਮਤ ਹੁੰਦੀਆਂ, ਸ਼ਬਦ ਆਪਾਂ ਕਰ ਦਈਏ ਤੇ ਸੋਸ਼ਲ ਮੀਡੀਆ ਆਪਾਂ ਆ ਕੇ ਕਰਦੇ ਹਾਂ, ਹਾਂਜੀ, ਪਰ ਜਿਹੜੀ ਤੁਹਾਡੇ ਨਾਲ ਗੱਲਬਾਤ ਆ ਜਾਂ ਆਨਸਰ ਹੈ ਉਹ ਆਪਾਂ ਆ ਕੇ ਕਰਾਂਗੇ, ਕਿਉਂਕਿ ਉਸ ਤੋਂ ਬਾਅਦ ਫਿਰ ਬ੍ਰੇਕ ਆਪਾਂ ਲਵਾਂਗੇ ਸੱਤ ਸ਼ਬਦ
9: ਜੀ, ਬਿਲਕੁਲ, ਅੱਜ ਦਾ ਸਾਡਾ ਪਹਿਲਾ ਸ਼ਬਦ ਆ ਸਰਾਲ,
8: ਹਾਂਜੀ ਸਰਾਲ
9: ਜੀ, ਦੂਸਰਾ ਸ਼ਬਦ ਆ ਸਰੂਰ, ਤੀਸਰਾ ਸ਼ਬਦ ਆ ਸਬੱਬ
8: ਜੀ,
9: ਚੌਥਾ ਸ਼ਬਦ ਆ ਸੱਜਰਾ
8: ਜੀ,
9: ਪੰਜਵਾਂ ਸ਼ਬਦ ਆ ਸਚਿਆਰਾ
8: ਜੀ,
9: ਛੇਵਾਂ ਸ਼ਬਦ ਆ ਅੱਜ ਦਾ ਸਾਡਾ ਸ਼ਤੀਰੀ, ਸੱਤਵਾਂ ਤੇ ਆਖਰੀ ਸ਼ਬਦ ਆ ਸਰਵਾੜ,
8: ਓਕੇ
9: ਜੀ,
8: ਸੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਫਿਰ ਤੁਹਾਨੂੰ ਦੱਸਦੇ ਹਾਂ ਸ਼ਬਦ, ਕਿਉਂਕਿ ਸਮਾਂ ਹੋ ਚੁੱਕਾ ਬ੍ਰੇਕ ਦਾ, ਇੱਕ ਨਿੱਕ ਜੀ ਬ੍ਰੇਕ, ਰੇਡੀਓ ਹਾਂਜੀ 1674 AM
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ, ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਂਜੀ 1674 AM 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 190, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ,
10: ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
11: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
5: ਜੋ ਹੁਕਮ ਮੇਰੀ ਸਰਕਾਰ
11: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
3: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
10: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
12: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
10: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰਬੀ ਟੋਯੋਟਾ ਦ ਸਮਾਰਟ ਚੋਇਸ
13: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਤੇ ਗਾਣਾ ਤੁਸੀਂ ਸੁਣ ਰਹੇ ਸੀ ਕਾਕਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾਂ ਕੱਲਾ ਕਾਕਾ ਹੁੰਦਾ ਸੀ ਹੁਣ ਨਾਲ ਜੀ ਲਾਤਾ ਹੈ ਨਾ ਹੈਨਾ ਵੱਡਾ ਹੋ ਗਿਆ
1: ਵੱਡਾ
0: ਹੋ ਗਿਆ ਨਹੀਂ ਉਹ ਸਾਹ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਿਆ ਹੋਵੇ ਵੀ ਨਹੀਂ ਕੱਲਾ ਕਾਕਾ ਜਿਹੜਾ ਉਹ ਨਹੀਂ ਇੰਨੀ ਇੱਜ਼ਤ ਮਾਣ ਦਿੰਦਾ ਹੁਣ ਮੈਂ ਜੀ ਲਾਊਂਗਾ ਨਾਲ ਦੇਖੋ ਆਹ ਵੀ ਜਜਮੈਂਟ ਹੈ ਸਾਨੂੰ ਨੀ ਪਤਾ ਦਿਮਾਗ ਦੇ ਵਿੱਚ ਕੀ ਆ ਕੀ ਉਹਨੇ ਕੀਤਾ ਹਨਾ ਜਾਂ ਫਿਰ ਜਜਮੈਂਟ ਇਹ ਵੀ ਲਾ ਸਕਦੇ ਵੀ ਇਹਨੂੰ ਕਿਸੇ ਪੰਡਿਤ ਜੀ ਨੇ
1: ਹਨਾ ਮੇਰੇ ਦਿਮਾਗ 'ਚ ਆ ਰਿਹਾ ਸੀ ਕਿਉਂਕਿ ਰੀਸੈਂਟਲੀ ਮੈਨੂੰ ਕਿਸੇ ਨੇ ਦੱਸਿਆ ਕਿ ਅੱਜ ਕੱਲ੍ਹ ਲੋਕੀ ਆਪਣੇ ਨਾਮ ਲਾਈਕ ਚੇਂਜ ਕਰਦੇ ਆ ਚਾਹੇ ਉਹ ਇਹ ਕੁਛ ਐਡ ਕਰਦੇ ਆ ਹਨਾ
0: ਪਹਿਲਾਂ ਤੋਂ ਹੀ ਕਰਦੇ
1: ਮੈਨੂੰ ਅੱਜ ਕੱਲ ਹੀ ਪਤਾ ਲੱਗਿਆ
0: ਤੇ ਫਿਲਮਾਂ ਫਿਲਮਾਂ ਦਾ
1: ਕਿ ਕਦੋਂ ਦਾ ਨਾ ਕਿ ਉਹ ਕਹਿੰਦੇ ਆ ਕਿ ਤੁਹਾਡੇ ਨਕਸ਼ਤਰ ਹੁੰਦੇ ਆ ਕੀ ਹੁੰਦਾ ਉਹ ਜੋ ਵੀ ਮਤਲਬ ਬਦਲ ਜਾਂਦੇ ਆ ਗ੍ਰਹਿ ਬਦਲ ਜਾਂਦੇ ਆ ਹਾਂ ਤੇ ਮੈਂ ਕਿਹਾ ਅੱਛਾ ਤੇ ਮੈਂ ਮੇਰੇ ਦਿਮਾਗ 'ਚ ਉਹ ਆਇਆ ਮੈਂ ਕਿਹਾ ਸੀ ਤੁਹਾਨੂੰ ਬਾਅਦ 'ਚੋਂ ਦੱਸੂਗੀ
0: ਬਦਲਿਆ ਦਲਜੀਤ ਨੇ ਵੀ ਬਦਲਿਆ ਨਾ ਆਪਣਾ ਦਿਲਜੀਤ ਪਹਿਲਾਂ ਦਲਜੀਤ ਹੁੰਦਾ ਸੀ ਹਾਂ ਪਹਿਲਾਂ ਦਲਜੀਤ ਚਲੋ ਉਹਦਾ ਤਾਂ ਮੈਨੂੰ ਸ਼ੋਰ ਨੀ ਆ ਚਲੋ ਫਰਕ ਪਹਿਲਾਂ ਸੀ ਆਪਣਾ ਦਿਲਜੀਤ ਕੱਲਾ ਉਸ ਤੋਂ ਬਾਅਦ ਫਿਰ ਦੁਸਾਂਝ ਲਾਇਆ ਨਾਲ ਸਮਥਿੰਗ ਸਮਥਿੰਗ ਫਰਕ ਅੱਖਰਾਂ ਚ ਵੀ ਫਰਕ ਪਾਇਆ
1: ਇਹਨੇ
0: ਜਿੱਥੋਂ ਤੱਕ ਮੈਨੂੰ ਲੱਗਦਾ ਮੇ ਬੀ ਆਈ ਐਮ ਰੋਂਗ
1: ਚਲੋ ਨਾ ਬਦਲੀਏ ਰੰਜੋ ਜੀ
0: ਪਰ ਦੁਸਾਂਝ ਤੇ ਪੱਕਾ ਬਾਅਦ ਚ ਲਾਇਆ ਪਹਿਲਾਂ ਕੱਲਾ ਦਿਲਜੀਤ ਹੀ
1: ਜੀ ਓਕੇ
0: ਜਦੋਂ ਸ਼ੁਰੂ ਸ਼ੁਰੂ ਚ ਆਇਆ ਹੋ ਸਕਦਾ ਨੈਟ ਤੇ ਵੀ ਓਦਾਂ ਹੀ ਪਿਆ ਹੋਵੇ ਹਲੇ

0: ਅਲੱਗ ਅਲੱਗ ਤਰ੍ਹਾਂ ਨਾਲ ਮਤਲਬ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕੁਛ ਇੱਕ ਹੱਦ ਤੱਕ ਜਿਹੜੀ ਆ ਉਹ ਵਾਜਬ ਹੁੰਦੀ ਆ ਸਾਡੀ ਜਜਮੈਂਟ, ਪਰ ਜਿੱਥੇ ਉਹ ਤੁਹਾਨੂੰ ਆਪ ਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਆ, ਅਸਲ ਵਿੱਚ ਜਿਹੜੀ ਗਲਤ ਜਜਮੈਂਟ ਆ ਉਹ ਕਿਹੜੀ ਮੰਨੀ ਜਾਂਦੀ ਆ, ਜਿਹਦੇ ਵਿੱਚ ਤੁਹਾਡੇ ਸੁਭਾਅ ਦੇ ਨੈਗੇਟਿਵ ਪੱਖ ਦੇਖਣਾ ਸ਼ੁਰੂ ਹੋ ਜਾਵੇ, ਕਿਸੇ ਦੀ ਬੁਰਾਈ, ਕਿਸੇ ਬਾਰੇ ਗਲਤ ਸੋਚਣਾ, ਕਿਸੇ ਦੇ ਲੀੜੇ ਕੱਪੜੇ ਨੂੰ ਲੈ ਕੇ ਉਹਦੇ ਉੱਤੇ ਕਮੈਂਟ ਕਰ ਦੇਣਾ ਵੀ ਇਹਦੇ ਨਾ ਇੱਦਾਂ ਦੇ ਲੱਛਣ ਲੱਗਦੇ ਆ, ਸੋ ਉਹ ਬੇਸਿਕਲੀ ਕਹਿੰਦੇ ਨੇ ਕਿ ਜਾਂ ਕੋਈ ਵੀ ਤੁਸੀਂ ਕਹਿ ਦੇਣਾ ਵੀ ਆਹ ਬੜਾ ਕਪੱਤਾ ਬਾਰੇ ਨਿਕਲਦਾ, ਸੋ ਬੇਸਿਕਲੀ ਜਾਂ ਤੇ ਕਿਸੇ ਨੂੰ ਹਟਾਉਣ ਦੇ ਤਰੀਕੇ ਨੇ ਜਾਂ ਫਿਰ ਮਨੋਵਿਗਿਆਨੀ, ਬਾਕੀ ਇਹ ਸਹੀ ਗੱਲ ਹੀ ਕਹਿ ਰਹੇ ਨੇ, ਆਈ ਡੋਂਟ ਨੋ, ਪਰ ਆਪਾਂ ਅੱਗੇ ਵੱਧਦੇ ਹਾਂ। ਕਾਲਰ ਸਾਡੇ ਨਾਲ ਕਾਫੀ ਦੇਰ ਤੋਂ ਨੇ, ਫਿਰ ਆਪਾਂ ਆਉਂਦੇ ਹਾਂ, ਨਹੀਂ ਚਲੇ ਗਏ ਨੇ, ਤੁਸੀਂ ਦੁਬਾਰਾ ਕਰ ਲਿਓ ਜੀ, ਮਾਫੀ ਚਾਹੁੰਦਾ, ਤੇ ਆਪਾਂ ਸੱਤ ਸ਼ਬਦ ਤੁਹਾਨੂੰ ਦੁਹਰਾ ਦਿੰਦੇ ਹਾਂ ਤੇ ਫਿਰ ਆਪਾਂ ਸੋਸ਼ਲ ਮੀਡੀਆ ਤੇ ਦੱਸਦੇ ਹਾਂ ਤੁਹਾਨੂੰ ਕੀ ਆ, ਤੇ ਫਿਰ ਵੈਸੇ ਸਾਡਾ ਜਿਹੜਾ ਵਿਸ਼ਾ ਉਹ ਚੱਲ ਰਿਹਾ ਜਜਮੈਂਟ ਦੇ ਉੱਤੇ, ਤੇ ਤੁਸੀਂ ਵੀ ਸਾਨੂੰ ਦੱਸਣੀ ਆ ਕੋਈ ਕਹਾਣੀ, ਆਪਣਾ ਸੁਭਾਅ ਜਾਂ ਆਸ ਪਾਸ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਝਾਟੀ ਮੋਹਰ ਲਾ ਦਿੰਦਾ ਹੋਵੇ,
1: ਕਿ ਫਲਾਨਾ ਬੰਦਾ ਇੱਦਾਂ ਦਾ,
0: ਹਾਂ ਤੁਹਾਨੂੰ ਲੱਗਦਾ ਹੋਵੇ ਵੀ ਨਹੀਂ ਯਾਰ ਇਹ ਟੂ ਮੱਚ ਕਰਦਾ, ਇਹ ਟੂ ਮੱਚ ਕਰਦੀ ਆ, ਤੁਹਾਡੇ ਯਾਰ ਦੋਸਤ ਹੋ ਸਕਦੇ ਨੇ, ਤੁਹਾਡੇ ਪਾਰਟਨਰ ਹੋ ਸਕਦੇ ਨੇ,
1: ਬਿਲਕੁਲ
0: ਬੱਚੇ ਤੇ ਚਲੋ ਤਾਂ ਆ, ਜੇ ਤੁਸੀਂ ਹੋ ਤੇ ਬੱਚਿਆਂ 'ਚ ਵੀ ਆ ਜਾਣੀ ਉਹ ਚੀਜ਼, ਇੱਕ ਹੱਦ ਤੱਕ ਜਦੋਂ ਵਾਜਬ ਇੱਕ ਲਿਮਿਟ ਤੱਕ ਰਹੇ ਤੇ ਫਿਰ ਸੁੱਖ ਜੀ ਆਪਾਂ ਨੂੰ ਇਹਨੂੰ ਸਿਆਣਪ ਵੀ ਕਹਿੰਦੇ ਕਈ ਵਾਰੀ ਕਿ ਇੱਕ ਬੰਦੇ ਨੇ ਪਹਿਲਾਂ ਹੀ ਜੱਜ ਕਰ ਲਿਆ, ਪਰ ਉਹ ਸਿਆਣਪ ਸ਼ਾਇਦ ਉੱਥੋਂ ਤੱਕ ਹੀ ਹੁੰਦੀ ਆ,
1: ਜਿੱਥੋਂ
0: ਨਹੀਂ ਜਿੱਥੋਂ ਤੱਕ ਉਹ ਚੀਜ਼ ਸਹੀ ਨਿਕਲਦੀ ਆਵੇ
1: ਜੀ,
0: ਤੇ ਜਾਂ ਫਿਰ ਉਹ ਜਿਹੜੀ ਉਹਦੇ ਉਹਦੇ ਪਿੱਛੇ ਕੋਈ ਗਲਤ ਧਾਰਨਾ ਨਾ ਹੋਵੇ,
1: ਬਿਲਕੁਲ
0: ਹਨਾ, ਕੋਈ ਨੈਗੇਟਿਵਿਟੀ ਨਾ ਹੋਵੇ, ਤੇ ਫਿਰ ਠੀਕ ਹੈ ਸਾਰਾ ਕੁਛ।
1: ਤੇ ਉਹਦੇ ਵਿੱਚ ਵੀ ਨਾ ਰੰਜੋ ਜੀ ਮੈਨੂੰ ਲੱਗਦਾ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ ਤੇ ਜਜਮੈਂਟਲ, ਇੰਨਾ ਕੀ ਡਿਫਰੈਂਸ ਹੁੰਦਾ ਆ, ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਕਿ ਮੈਨੂੰ ਲੱਗਦਾ ਵੀ ਇੱਦਾਂ ਇੱਦਾਂ ਕਰਕੇ ਇੱਦਾਂ ਹੋ ਜਾਣਾ ਆ, ਤੇ ਜਿਹੜਾ ਜਜਮੈਂਟਲ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਇੱਦਾਂ ਹੀ ਹੋਣਾ ਆ,
0: ਉਹ ਮੋਹਰ ਲਾ ਦਿੰਦੇ,
1: ਹਾਂ
0: ਤੇ ਉਹ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਇੱਕ ਹੋਰ ਪਾਸੇ ਨੂੰ ਚੱਲ ਜਾਂਦੀਆਂ ਕਿ ਉਹ 'ਚੋਂ ਆਪਾਂ ਲੈਣਾ ਕੀ, ਉਲਟਾ ਉਹ ਚੀਜ਼ ਮੰਨ ਲਓ ਜੇ ਤੁਹਾਡਾ ਨੁਕਸਾਨ ਕਰ ਰਹੀ ਆ, ਹੈ ਨਾ, ਫੋਰ ਐਗਜ਼ਾਮਪਲ ਨੁਕਸਾਨ ਕਿੱਦਾਂ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ, ਮੰਨ ਲਓ ਆਪਾਂ ਹੁਣ ਦੋਵੇਂ ਜਣੇ ਕਿਸੇ ਦੇ ਬਾਰੇ ਗੱਲ ਕਰ ਰਹੇ ਹਾਂ, ਹੈ ਨਾ, ਮੈਂ ਕਿਸੇ ਦੇ ਤੁਰੇ ਜਾਂਦੇ ਦੇ ਉੱਤੇ ਮੈਂ ਕਮੈਂਟ ਕਰਤਾ ਜਾਂ ਤੁਸੀਂ ਕਰਤਾ, ਉਸ ਤੋਂ ਬਾਅਦ ਅਸੀਂ ਬਹਿਸਣ ਲੱਗ ਪਏ, ਨਹੀਂ ਇੱਦਾਂ ਨਹੀਂ
1: ਇੱਦਾਂ
0: ਨਹੀਂ ਉੱਦਾਂ ਨਹੀਂ ਇੱਦਾਂ, ਉਹਦਾ ਪਤਾ ਨਹੀਂ ਉਹ ਨਿਕਲ ਗਿਆ,
1: ਤੁਸੀਂ ਗਏ ਆਪਣਾ ਸਾਰਾ,
0: ਇਦਾਂ ਵੀ ਤੇ ਹੁੰਦਾ, ਇਦਾਂ ਵੀ ਤੇ ਹੁੰਦਾ ਨਾ ਕਿਸੇ ਵੇਲੇ, ਤੇ ਖੈਰ ਸ਼ਬਦ ਜਿਹੜੇ ਨੇ ਸਾਡੇ ਸਰਾਲ ਸਰੂਰ
1: ਜੀ,
0: ਸਬਲ
1: ਕਿ ਸਬਬ
0: ਸਬਬ ਸਬਬ ਸਜਰਾ
1: ਜੀ,
0: ਸਚਿਆਰਾ ਤੇ ਸ਼ਤੀਰੀ,
1: ਸੋ ਇਹ ਸਤਮਾ ਸਰਵਾੜ
0: ਸਰਵਾੜ
1: ਸਰਵਾੜ
0: ਸਰਵਾੜ ਓਕੇ, ਸੋ ਇਹ ਨੇ ਜੀ ਸਾਡੇ ਸੱਤ ਸ਼ਬਦ, ਤੇ ਇਹਨਾਂ ਦੇ ਤੁਸੀਂ ਅਰਥ ਦੱਸਣੇ, ਚਾਹੇ ਤੁਸੀਂ ਕਾਲ ਕਰ ਲਓ, ਵੈਸੇ ਕਾਲ ਕਰਨ ਦੇ ਲਈ ਹੁਣ ਸਾਡੀਆਂ ਲਾਈਨਾਂ ਖੁੱਲ੍ਹ ਚੁੱਕੀਆਂ ਨੇ, 044-1617-1674 ਸਾਡਾ ਨੰਬਰ, ਤੇ ਜਾਂ ਫਿਰ 93-56-0-346, ਇਹਨਾਂ ਦੋਵਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਬੇਨਤੀ ਹੈ ਕਿ ਲਾਸਟ ਮੂਮੈਂਟ ਦੇ ਉੱਤੇ ਸਾਨੂੰ ਥੋੜ੍ਹੀ ਜਿਹੀ ਕਾਲ ਹੁੰਦੀ ਹੈ, ਸੋ ਇਸ ਕਰਕੇ ਜਦੋਂ ਲਾਈਨਾਂ ਖੁੱਲ੍ਹਦੀਆਂ ਨੇ ਉਦੋਂ ਸ਼ਰਤ ਹੈ ਕਿ ਤੁਸੀਂ ਹੋ ਸਕਦਾ ਕੋਈ ਵਿਹਲਾ ਹੀ ਲੇਟ ਹੁੰਦਾ ਹੋਵੇ, ਉਹ ਗੱਲ ਵੱਖਰੀ ਹੈ, ਪਰ ਜੇ ਤੁਸੀਂ ਪਹਿਲਾਂ ਪਹਿਲਾਂ ਕਰ ਲਿਆ ਕਰੋ ਤੇ ਸਾਡੇ ਲਈ ਥੋੜ੍ਹਾ ਜਿਹਾ ਵਾਜਬ ਰਹਿੰਦਾ, ਸਾਡੇ ਲਈ ਥੋੜ੍ਹਾ ਜਿਹਾ ਠੀਕ ਰਹਿੰਦਾ, ਮੈਨੇਜ ਕਰਨਾ ਸਾਡੇ ਲਈ
1: ਸੌਖਾ ਹੋ ਜਾਂਦਾ, ਕਿਉਂਕਿ ਅਸੀਂ ਵੀ ਘਰਾਂ ਨੂੰ ਜਾਣਾ ਹੁੰਦਾ,
0: ਅਸੀਂ ਵੀ ਜਾਣਾ ਹੁੰਦਾ, ਹੁਣ ਧੁੱਪ ਬਹੁਤ ਚੜ੍ਹਨ ਲੱਗ ਪਈ,
1: ਮੈਂ ਕਿਹਾ ਅਸੀਂ ਧੁੱਪ ਵਾਲੇ ਡਾਇਲੋਗ ਵਾਪਸ ਲੈ ਕੇ ਆਈਏ ਹੁਣ,
0: ਹਾਂ ਧੁੱਪ ਹੌਲੀ ਹੌਲੀ
1: ਤੁਹਾਨੂੰ ਯਾਦ ਕਰਾ ਦਵਾਂ ਵੀ ਧੁੱਪ ਬਹੁਤ ਹੋ ਗਈ ਬਾਹਰ,
0: ਧੁੱਪ ਫੈਸ਼ਨ 'ਚ ਲੈ ਕੇ ਆਈ, ਹਾਂ ਹਾਲੇ ਤਾਂ ਹੁਣ ਆਹ ਵਾਲਾ ਮੌਸਮ ਹੈ ਨਾ, ਹਾਂ ਇਹ ਮੌਸਮ 'ਚ ਜੀ ਕਰਦਾ ਵੀ ਦਵਾ ਦਵਾ ਪ੍ਰੋਗਰਾਮ ਖਤਮ ਕਰਕੇ ਕਮਰੇ 'ਚੋਂ ਬੰਦਾ ਨਿਕਲੇ ਤੇ ਬਾਹਰ ਧੁੱਪੇ ਪਵੇ, ਉਸ ਤੋਂ ਬਾਅਦ ਫਿਰ ਇਹ ਹੋਣਾ ਵੀ
1: ਕਮਰੇ 'ਚ ਰਹੀਏ ਹੋਏ ਸੀ ਲਾ ਕੇ, ਫਟਾਫਟ ਕਮਰੇ 'ਚੋਂ ਨਿਕਲ ਕੇ ਗੱਡੀ ਵੀ ਕਮਰੇ ਤੇ ਬਾਹਰ ਹੀ ਹੋਵੇ, ਏਸੀ 'ਚ ਬਹਿ ਜਾਈਏ,
0: ਕਮਰੇ 'ਚ ਰਹੀਏ ਤੇ ਕਮਰੇ 'ਚ ਵੜਦੀ ਹੈ ਨਾ, ਵੇਖ ਲਓ ਇਹ ਵੀ ਅਲੱਗ ਅਲੱਗ ਮੌਸਮ ਦੇ ਵਿੱਚ ਅਲੱਗ ਅਲੱਗ ਸਾਨੂੰ ਚੀਜ਼ਾਂ ਹੋਰ ਕਿ ਵੇਖ ਲਓ ਜ਼ਿੰਦਗੀ 'ਚ ਇੱਕੋ ਜਿਹੀ ਹੋਵੇ,

0: ਤਾਂ ਵੀ ਕਿੱਡੀ
1: ਤਾਂ
0: ਵੀ ਕਿੱਡੀ ਬੋਰਿੰਗ ਹੋ ਜਾਣੀ ਹੈ ਨਾ। ਤੇ ਚਲੋ ਇਸ ਕੰਮੋਂ ਤੇ ਠੀਕ ਹੈ, ਮੈਲਬਨ ਬੋਰ ਨਹੀਂ ਹੋਣ ਦਿੰਦਾ,
1: ਮੈਲਬਨ
0: ਤੇ ਆਪਾਂ ਉੱਤੋਂ ਵੀ ਤੰਗ ਹੁੰਦੇ
1: ਹਾਂ, ਅਸੀਂ ਉੱਤੋਂ ਵੀ ਤੰਗ ਆ ਵੀ ਮੈਲਬਨ 'ਚ ਸਾਰੇ ਕਾਂਡ ਹੁੰਦੇ।
0: ਕੀ ਚੱਲ ਰਿਹਾ
1: ਸੋਸ਼ਲ ਮੀਡੀਆ ਤੇ ਵੱਲ ਚੱਲਦੇ ਆ, ਮੈਂ ਕਿਹਾ ਕਾਂਡ ਇਕੱਲੇ ਮੈਲਬਨ 'ਚ ਹੀ ਨਹੀਂ ਹੁੰਦੇ, ਇੰਡੀਆ 'ਚ ਵੀ ਕਾਂਡ ਹੋਈ ਜਾਂਦੇ ਰਣਜੋਤ ਜੀ। ਥੋੜੇ ਜਿਹੇ ਦਿਨ ਪਹਿਲਾਂ ਨਾ ਪਿੰਡ ਆ ਕੋਈ ਭਾਈ ਬਖਤੌਰ, ਤੇ ਉੱਥੇ ਨਾ ਕਿਸੇ ਦੀ ਡੈਥ ਹੋ ਗਈ, ਉੱਥੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਨਾ ਗੋਡੇ ਪਾਏ ਹੋਏ ਸੀਗੇ, ਸਰਜਰੀ ਹੋਈ ਹੋਈ ਸੀ ਗੋਡਿਆਂ ਦੀ ਜਿਨ੍ਹਾਂ ਦੀ ਡੈਥ ਹੋਈ ਆ ਲਾਈਕ। ਤੇ ਜਦੋਂ ਫੁੱਲ ਚੁਗਣ ਜਾਈਦਾ ਨਾ ਦੂਸਰੇ ਦਿਨ, ਤੇ ਪਿੰਡ 'ਚ ਜੀ ਰੌਲਾ ਪੈ ਗਿਆ ਵੀ ਉੱਥੋਂ ਕੋਈ ਉੱਥੇ ਸੀਗਾ ਕੋਈ ਬੰਦਾ, ਲਾਈਕ ਮੇ ਬੀ ਉਹ ਟੂਣਾ ਕਰਦਾ ਸੀ ਉੱਥੇ ਜਾਂ ਕੁਛ ਕਰ ਰਿਹਾ ਸੀ ਉੱਥੇ ਜਿੱਥੇ। ਤੇ ਫਿਰ ਜਦੋਂ ਉਹਨਾਂ ਨੇ ਫੁੱਲ ਚੁਗੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਗੋਡੇ ਕੱਢ ਕੇ ਲੈ ਗਿਆ, ਗੋਡੇ ਗਾਇਬ ਆ, ਕਿਉਂਕਿ ਜਦੋਂ ਉਹਨਾਂ ਨੇ ਸੰਸਕਾਰ ਕੀਤਾ ਹੋਣਾ ਤੇ ਗੋਡੇ ਦੀ ਜਿਹੜੀ ਕਹਿੰਦੇ ਧਾਤ ਆ ਉਹ ਮਹਿੰਗੀ ਬਹੁਤ ਵਿਕਦੀ ਆ ਜਾਣੀ। ਹਾਂਜੀ, ਤੇ ਜਿੱਦਾਂ ਕਿਸੇ ਨੇ ਹਿਪ ਰਿਪਲੇਸਮੈਂਟ ਕਰਾਈ ਹੁੰਦੀ ਆ, ਕਿਸੇ ਨੇ ਗੋਡੇ ਪਵਾਏ ਹੁੰਦੇ ਆ, ਉਹ ਧਾਤ ਮਹਿੰਗੀ ਵਿਕਦੀ ਆ। ਤੇ ਫਿਰ ਉਹਨਾਂ ਨੇ ਕੈਮਰੇ ਚੈੱਕ ਕੀਤੇ ਜਾਂ ਪਤਾ ਨੀ ਕਿਸੇ ਨੇ ਦੇਖ ਲਿਆ ਜਾਂ ਪਛਾਣ ਹੋ ਗਿਆ, ਤੇ ਉਹਨਾਂ ਨੇ ਬੰਦਾ ਫੜ ਲਿਆ। ਤੇ ਹੁਣ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਕਿ ਜੇ ਤੁਹਾਡੇ ਵੀ ਇੱਦਾਂ ਕਿਸੇ ਦਾ ਹੁੰਦਾ ਆ ਤੇ ਧਿਆਨ ਨਾਲ ਵੀ ਇੱਦਾਂ, ਮਤਲਬ ਮਰਿਆਂ ਦਾ ਮਾਸ ਵੀ ਅੱਜ ਕੱਲ ਜਿਹੜੇ ਚੋਰ ਆ ਉਹ ਲੈ ਕੇ ਜਾਣ ਲੱਗ ਗਏ।
0: ਪਰ ਉਹ ਮਾਸ ਥੋੜੀ ਆ,
1: ਨਹੀਂ ਨਹੀਂ ਇਹ ਤਾਂ ਕਹਾਵਤ ਆ ਵੀ ਮਰਿਆਂ ਦਾ ਮਾਸ ਵੀ ਨਹੀਂ ਛੱਡਦੇ, ਕਹਾਵਤ ਆ।
0: ਉਹ ਤਾਂ ਮੈਟਲ ਆ, ਉਹ ਤਾਂ ਵੈਸੇ ਵੇਖਿਆ ਜਾਵੇ ਤੇ ਉਹਨਾਂ ਨੇ ਮੇਰੇ ਖਿਆਲ ਇਹ ਤੇ ਨੀ ਉਹ ਚ ਪਾਉਂਦੇ ਹੋਣੇ ਨਾ ਭਾਂਡੇ ਚ, ਇਹ ਤੇ ਸੁੱਟ ਸੱਟ ਦਿੰਦੇ ਹੋਣ ਕੀ ਕਰਦੇ ਹੋਣਗੇ।
1: ਮੈਨੂੰ ਨੀ ਪਤਾ, ਮਤਲਬ ਕਿ ਲਾਈਕ ਜੇ ਇੱਥੇ ਮੇਰੀ ਕਈ ਵਾਰੀ ਘਰ ਵੀ ਮੈਂ ਇਸ ਟੌਪਿਕ ਤੇ ਬਹਿਸ ਕਰਦੀ ਹੁੰਦੀ ਹਾਂ ਕਿ ਜਦੋਂ ਆਪਾਂ ਜਦੋਂ ਕੋਈ ਚਲਿਆ ਜਾਂਦਾ ਦੁਨੀਆ ਤੋਂ ਨਾ, ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਕੱਪੜੇ ਦੇ ਦਿੰਦੇ ਹਾਂ ਹਨਾ, ਉੱਥੇ ਲੈ ਕੇ ਜਾਈਦੇ ਆਪਾਂ ਕੱਪੜੇ ਦੇ ਦਿੰਦੇ, ਪਰ ਅਸੀਂ ਗੋਲਡ ਕਿਉਂ ਨੀ ਦੇਖਿਆ ਆਉਂਦੇ ਉਹਨਾਂ ਦਾ? ਉਹਦੇ ਬੱਲੇ ਅਸੀਂ ਕਹਿੰਦੇ ਹਾਂ ਵੀ ਪੋਤੀ ਨੂੰ ਦੇ ਦੇ, ਪੋਤੇ ਨੂੰ ਦੇ ਦੇ, ਹਨਾ ਵੀ ਧੀ ਦਾ ਨੌਂ ਨੂੰ ਦੇ ਦੇ,
0: ਮਹਿੰਗੀ ਚੀਜ਼
1: ਹਨਾ, ਉਹ ਅਸੀਂ ਦਿੰਦੇ ਨੀ। ਤੇ ਕੱਪੜੇ ਅਸੀਂ ਰੱਖਦੇ ਨੀ, ਅਸੀਂ ਕਹਿੰਦੇ ਨਹੀਂ ਵੀ ਹਨਾ ਵੀ ਜਿਹੜਾ ਚੱਲ ਗਿਆ ਤੇ ਨਾਲ ਹਨਾ ਸਾਨੂੰ ਯਾਦਾਂ ਤਾਂ ਫਿਰ ਉਹਨਾਂ ਨੂੰ ਅਸੀਂ ਮੈਮਰੀਜ਼ ਕਹਿੰਦੇ ਹਾਂ ਵੀ ਸਾਡੀਆਂ ਮੈਮਰੀਜ਼ ਆ ਨਾ ਵੀ ਉਹ ਈਵਨ ਕਿ ਜਿਹੜੇ ਬਜ਼ੁਰਗ ਹੁੰਦੇ ਉਹ ਵੀ ਏਦਾਂ ਹੀ ਪਾਇਓ ਉਹਨੂੰ ਕਹਿ ਹੀ ਦਿੰਦੇ ਆ, ਆ ਚਾਰ ਬੰਗਾ ਆ, ਦੋ ਫਲਾਨੀ ਪੋਤੀ ਦੀਆਂ, ਇੱਕ ਮੇਰੀ ਦੋਤੀ ਦੀ ਆ, ਇੱਕ ਉਹਦੀ ਨੌਂ ਨੂੰ ਦੇ ਦਿਓ, ਹਨਾ ਏਦਾਂ ਹੀ ਵੰਡਦੇ ਉਹ ਵੀ ਹਨਾ। ਕੱਪੜੇ ਕੱਪੜੇ ਨੀ ਅਸੀਂ ਰੱਖਦੇ ਏਦਾਂ ਹੀ, ਮੈਨੂੰ ਲੱਗਦਾ ਹੁਣ ਮੈਨੂੰ ਨੀ ਪਤਾ ਉਹ ਗੋਡਿਆਂ ਦਾ ਕੀ ਕਰਦੇ ਹੋਊਗੇ, ਮੇਰੇ ਹਿਸਾਬ ਨਾਲ ਤਾਂ
0: ਪਰ ਜਿਹੜਾ ਤੁਹਾਡਾ ਸਵਾਲ ਸੀ ਨਾ ਉਹਦਾ, ਜਿੰਨੇ ਕ ਮੇਰੀ ਆਪਣੀ ਮਤਲਬ ਸਮਝ ਮਤ ਦੇ ਮੁਤਾਬਿਕ, ਇੱਕ ਤੇ ਉਹੀ ਆ ਵੀ ਮਹਿੰਗੀ ਚੀਜ਼ ਆਪਾਂ ਨੂੰ ਦੇ, ਪਰ ਦੂਸਰੀ ਚੀਜ਼ ਆ ਵੀ ਆਪਾਂ ਨਾ ਅਕਸਰ ਤੁਸੀਂ ਵੇਖੋ ਇਨਸਾਨ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਖਾਣਾ ਤੇ ਪਾਉਣਾ ਹੀ ਆ, ਕੱਪੜੇ ਜਿਹਦੇ ਨਾਲ ਤਨ ਢੱਕਿਆ ਜਾਵੇ, ਤੇ ਢਿੱਡ ਭਰਨ ਦੇ ਲਈ ਤੁਹਾਨੂੰ ਰੋਟੀ ਚਾਹੀਦੀ ਹੈ। ਸੋ ਇਸ ਕਰਕੇ ਰੋਟੀ ਤੇ ਦਾਨ ਜਿਹੜਾ ਕੱਪੜੇ ਦਾ ਹੀ ਕੀਤਾ ਜਾਂਦਾ, ਉਸ ਤੋਂ ਬਾਅਦ ਫਿਰ ਬਾਕੀ ਜਿਹੜੀਆਂ ਚੀਜ਼ਾਂ ਨੇ ਹਨਾ ਪਰ ਉਹ ਨਹੀਂ, ਉਹਨਾਂ ਨੂੰ ਪਾਸੇ ਕੱਢ ਲਿਆ ਜਾਂਦਾ। ਵੱਧ ਤੋਂ ਵੱਧ ਤੁਹਾਡਾ ਜੇ ਆਊਗਾ ਵੀ ਤੇ ਜੁੱਤੀ ਤੱਕ ਆਊਗਾ, ਉਹ ਵੀ ਇੱਕ ਕੋਈ ਜੁੱਤੀ ਜਿਹੜੀ ਕੋਈ ਜ਼ਿਆਦਾ ਕੋਈ ਪਾਉਂਦਾ ਹੋਊਗਾ ਜਾਂ ਕਿਵੇਂ, ਤੇ ਬਾਕੀ ਆਪਣੀ ਆਪਣੀ ਹਰ ਇੱਕ ਦੀ ਜੋ ਕਿਸੇ ਦੇ ਮਨ ਦੇ ਵਿੱਚ ਆ ਗਿਆ, ਇਹ ਮੈਨੂੰ ਲੱਗਦਾ
1: ਹੋ ਸਕਦਾ। ਹਾਂਜੀ,
0: ਕਿਉਂਕਿ ਅਦਰਵਾਈਜ਼ ਹਾਂ ਬਾਕੀ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਤੇ ਫਿਰ ਵੇਖੋ ਗੱਲ ਬਹੁਤ ਗਾਂਹ ਤੁਰ ਪੈਂਦੀ ਆ, ਫਿਰ ਉਹਦੀ ਬੰਦੇ ਦੀ ਜ਼ਮੀਨ ਜਾਇਦਾਦ ਵੀ ਹੋਊਗੀ, ਉਹਦੀ ਹੋਰ ਵੀ ਜ਼ਮੀਨ ਹੋਊਗੀ।
1: ਮੈਂ ਇਹ ਗੱਲ ਕਰ ਰਹੀ ਸੀ ਕਿ ਜਿਹੜੇ ਪਾਉਂਦਾ ਉਹ ਕੱਪੜੇ ਜਿਹੜੇ ਜਿਹੜੇ ਜਮਲਾ ਅਸੀਂ ਯੂਜ਼ ਕਰ ਰਹੇ ਹੁੰਦੇ ਆ ਉਸ ਟਾਈਮ ਦੇ ਕੱਪੜੇ, ਅਸੀਂ ਉਹ ਦੇ ਦਿੰਦੇ ਆ ਵੀ ਹਨਾ, ਦੇ ਦਿੰਦੇ ਆ ਕਿਸੇ ਨੂੰ, ਕਿਸੇ ਲੋੜਵੰਦ ਦੇ ਕੰਮ ਆਊਗੇ ਜਾਂ ਆਪਾਂ ਕਿਉਂ ਰੱਖਣਾ ਹਨਾ, ਉਹ ਮਤਲਬ ਅਸੀਂ ਉਹਨੂੰ ਅਲਵਿਦਾ ਕਰਦੇ ਆ ਆਪਣੇ ਵੱਲੋਂ ਨਾ ਕਿ, ਪਰ ਅਸੀਂ ਉਹ ਚੀਜ਼ਾਂ ਸੰਭਾਲ ਲੈਂਦੇ ਹਾਂ ਉਹ
0: ਲੱਗਦੇ ਆ,
1: ਪਰ ਉਹੀ ਓਬੀਅਸ ਆ ਕਿ ਉਹ ਦੇਊਗੇ ਥੋੜੀ ਨਾ ਇੰਨੀ ਮਹਿੰਗੀ ਚੀਜ਼, ਇਹ ਤਾਂ ਓਬੀਅਸ ਆ, ਪਰ ਮੇਰੇ ਦਿਮਾਗ 'ਚ ਕਈ ਵਾਰ ਇੱਦਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ।
0: ਹਾਂ ਨਹੀਂ, ਚੰਗੀ ਗੱਲ ਹੈ, ਵੇਖੋ ਜਿਹੜਾ ਇਹ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਆ, ਤੁਹਾਡੇ ਦਿਮਾਗ 'ਚ ਕੋਈ ਸਵਾਲ ਆਵੇ, ਗੱਲਾਂ ਆਉਣ, ਤੇ ਅਕਲਮੰਦੀ ਦੀ ਨਿਸ਼ਾਨੀ ਹੁੰਦੀ ਆ ਕੋਈ ਮਤਲਬ ਕਿਸੇ ਨੂੰ ਪਤਾ ਵਾ ਤੇ ਕੋਈ ਉਹਦੇ ਉੱਤੇ ਚਾਨਣਾ ਪਾ ਦੇ, ਤੇ ਤੁਸੀਂ ਇਹਦੇ ਉੱਤੇ ਵੀ ਚਾਨਣਾ ਪਾ ਸਕਦੇ ਹੋ ਭਾਈ। ਵੈਸੇ ਸਾਡਾ ਵਿਸ਼ਾ ਅੱਜ ਚੱਲ ਰਿਹਾ ਜੱਜਮੈਂਟ ਦੇ ਉੱਤੇ, ਤੇ ਜਿਹੜੇ ਆਸ ਪਾਸ ਤੁਸੀਂ ਵੇਖਦੇ ਹੋ ਵਰਤਾਰਾ ਕਿ ਕਿਵੇਂ ਆਪਾਂ ਵੇਖਦੇ ਹਾਂ ਕਿ ਲੋਕ ਜੱਜਮੈਂਟਲ ਹੋ ਜਾਂਦੇ ਆ ਬਿਨਾਂ ਕਿਸੇ ਦੀ ਸਥਿਤੀ ਜਾਣਿਆ। ਥੋੜ੍ਹਾ ਜਿਹਾ ਹੋਰ ਇਹਨੂੰ ਥੋੜ੍ਹਾ ਕਰੀਬੀ ਸਮਝਣ ਦੇ ਲਈ ਇੱਕ ਆਪਾਂ ਕਹਾਣੀ ਦੇ ਵਿੱਚ ਆਪਾਂ ਐਡ ਕਰ ਲੈਂਦੇ ਤਾਂ ਕਿ ਥੋੜ੍ਹਾ ਜਿਹਾ ਹੋਰ ਵਧੇਰੇ ਚੀਜ਼ਾਂ ਸਮਝ ਆ ਜਾਣ, ਕਿਉਂਕਿ ਕਹਾਣੀਆਂ ਮੈਨੂੰ ਲੱਗਦਾ ਬਹੁਤ ਬਿਹਤਰ ਹੁੰਦੀਆਂ ਇਸ ਪੱਖੋਂ। ਇਸੇ ਕਰਕੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਵੀ ਦੱਸੋ ਤੁਹਾਨੂੰ ਤੁਹਾਡੇ ਆਸ ਪਾਸ ਕੋਈ ਬੰਦਾ ਜਿਹੜਾ ਹਰ ਇੱਕ ਨੂੰ ਐਵੇਂ ਹੀ ਜਾਂ ਗਲਤ ਜਾਂ ਸਹੀ ਮਤਲਬ ਜੱਜ ਕਰਦਾ, ਤੇ ਜਾਂ ਫਿਰ ਤੁਹਾਨੂੰ ਕਿਸੇ ਕਹਾਣੀ ਦਾ ਪਤਾ ਹੋਵੇ
1: ਜਾਂ
0: ਤੁਸੀਂ ਕਿਸੇ ਨੂੰ ਕੀਤਾ ਹੋਵੇ ਜਾਂ ਤੁਹਾਡੇ ਆਸ ਪਾਸ ਕਿਸੇ ਨੇ ਜਾਂ ਤੁਹਾਡੇ ਨਾਲ ਹੀ ਹੋਇਆ ਹੋਵੇ ਕਿਸੇ ਨੇ, ਤੁਹਾਨੂੰ ਬਾਅਦ ਚ ਕਿਸੇ ਨੇ ਦੱਸਿਆ ਹੋਵੇ ਵੀ ਮੈਂ ਤੇ ਤੇਰੇ ਬਾਰੇ ਇੱਦਾਂ ਸੋਚਦਾ ਹਾਂ, ਉਦੋਂ ਮੈਂ ਤੇਰੇ ਬਾਰੇ ਇੱਦਾਂ ਦੀ ਧਾਰਨਾ ਬਣਾਈ, ਬਾਅਦ ਵਿੱਚ ਫਿਰ ਚਲੋ ਹੌਲੀ ਹੌਲੀ
1: ਪਤਾ ਲੱਗਦਾ
0: ਉਹ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਗਈਆਂ। ਕਹਿੰਦੇ ਇੱਕ ਵਾਰੀ ਨਾ ਇੱਕ ਆਈ ਥਿੰਕ ਚੀਨ ਦੀ ਕਹਾਣੀਆਂ ਜਾਂ ਚਲੋ ਐਨੀਵੇ, ਤੇ ਉਹ ਕਹਿੰਦੇ ਨੇ ਕਿ ਇੱਕ ਵਾਰੀ ਟ੍ਰੇਨ ਦੇ ਵਿੱਚ ਇੱਕ ਪਿਓ ਚੜਿਆ
1: ਜੀ,
0: ਨਾਲ ਉਹਦੇ ਤਿੰਨ ਬੱਚੇ ਸੀ, ਤੇ ਉਹਨਾਂ ਨੇ ਨਾ ਚੜ੍ਹਦੇ ਹੀ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ, ਮਤਲਬ ਚੜ੍ਹਦੇ ਹੀ ਉਹਨਾਂ ਨੇ ਮਤਲਬ ਜੋ ਵੀ ਟ੍ਰੇਨ ਦੀ ਸ਼ਾਂਤੀ ਭੰਗ ਕਰ ਦਿੱਤੀ ਮੰਨ ਲਓ, ਤੇ ਹੌਲੀ ਹੌਲੀ ਲੋਕਾਂ ਨੇ ਵੀ ਉਸ ਚੀਜ਼ ਦੇ ਉੱਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਇਹਨਾਂ ਨੂੰ ਅਕਲ ਨਹੀਂ ਸਿਖਾਈ ਇਹਨਾਂ ਦਾ ਕਹਿੰਦਾ, ਹੌਲੀ ਹੌਲੀ ਜਿਹੜੀ ਖਾਣਾ ਫੂਸੀ ਉਹ ਕਰਦਿਆਂ ਕਰਦਿਆਂ ਇੱਕ ਦੂਸਰੇ ਨਾਲ ਕਰ ਵੀ ਵੇਖ ਇਹਨੇ ਕਿੱਦਾਂ ਦੇ ਪਾਲੇ ਆ, ਮਾਂ ਪਤਾ ਨਹੀਂ ਕਿੱਥੇ ਆ, ਹੈ ਨਾ, ਮਾਂ ਮਾਂ ਹੁੰਦੀ ਅਤੇ ਉਹ ਚੱਜ ਦੇ ਨਾਲ ਸਾਂਭਦੀ, ਜੋ ਵੀ ਮਤਲਬ ਆਪਾਂ ਕਹਿ ਲਓ ਵੀ ਜੋ ਵੀ ਆਪਾਂ ਜੱਜ ਕਰ ਸਕਦੇ ਹਾਂ, ਅਤੇ ਹੌਲੀ ਹੌਲੀ ਗੱਲਾਂ ਬਾਤਾਂ ਵੱਧਦੀਆਂ ਵੱਧਦੀਆਂ ਵਧੀਆਂ, ਅਤੇ ਫਿਰ ਕਿਸੇ ਨੇ ਕਹਿ ਦਿੱਤਾ ਪਿਓ ਨੂੰ ਵੀ ਤੂੰ ਇਹਨਾਂ ਨੂੰ ਕਿਉਂ ਨਹੀਂ ਪਾਉਂਦਾ ਵੀ ਅੱਗੇ ਵੀ ਇੱਦਾਂ ਹੀ ਕਰਦੇ ਆ ਜਾਂ ਅੱਜ ਕਰ ਰਹੇ ਆ ਜਾਂ ਕਿਸੇ ਕਿਸੇ ਵਾਜਬ ਤਰੀਕੇ ਦੇ ਨਾਲ ਗੱਲ ਕੀ ਨਿਕਲੀ। ਉਹਨੇ ਕਿਹਾ ਵੀ ਆਪਾਂ ਹੁਣੇ ਹੋਸਪਿਟਲ ਤੋਂ ਆ ਰਹੇ ਹਾਂ, ਇਹਨਾਂ ਦੀ ਮਾਂ ਕਾਫੀ ਦੇਰ ਤੋਂ ਬਿਮਾਰ ਸੀ ਅਤੇ ਥੋੜ੍ਹੀ ਦੇਰ ਪਹਿਲਾਂ ਉਹ ਚੱਲ ਵਸੀ ਆ, ਸੱਚ ਪੁੱਛੋ ਤਾਂ ਇਹ ਇੱਦਾਂ ਦੇ ਨਹੀਂ ਆ, ਪਰ ਮੈਨੂੰ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਨੂੰ ਰਿਐਕਟ ਕਰਨਾ ਨਹੀਂ ਆ ਰਿਹਾ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਰਿਐਕਟ ਕੀ ਕਰੀਏ, ਹੁਣ ਉਹ ਜਿਹੜੀ ਚੀਜ਼ ਇਹ ਗਵਾ ਆਏ ਆ ਅਤੇ ਮੈਨੂੰ ਮੈਨੂੰ ਖੁਦ ਨੂੰ ਵੀ ਨਹੀਂ ਸਮਝ ਆ ਰਹੀ ਵੀ ਮੈਂ ਕਿੱਦਾਂ ਰਿਐਕਟ ਕਰਾਂ, ਮੈਂ ਇਹਨਾਂ ਨੂੰ ਕਿੱਦਾਂ ਕਹਾਂ ਵੀ ਚੁੱਪ ਕਰ ਜਾਓ, ਮੇਰਾ ਵੀ ਮਨ ਉਦਾਸ ਹੈ ਇਹਨਾਂ ਦਾ ਵੀ। ਸੋ ਇਹ ਇੱਕ ਐਗਜ਼ਾਮਪਲ ਆ ਜਦੋਂ ਆਪਾਂ ਕਿਸੇ ਨੂੰ ਜੱਜ ਕਰਦੇ ਹਾਂ, ਸੋ ਆਪਾਂ ਅਗਲਾ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦਾ, ਜੱਜਮੈਂਟ ਇਹ ਵੀ ਹੁੰਦੀ ਆ ਕਈ ਵਾਰੀ ਕਿ ਤੁਸੀਂ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦੇ, ਦੋਵੇਂ ਤਰ੍ਹਾਂ ਆਪੋ ਆਪਣੀ ਥਾਂ 'ਤੇ ਠੀਕ ਹੁੰਦੀਆਂ, ਪਰ ਇੱਕ ਦੂਸਰੇ ਦੀ ਸਿਚੁਏਸ਼ਨ ਨਹੀਂ ਪਤਾ ਹੁੰਦੀ।
1: ਬਿਲਕੁਲ,
0: ਤੁਸੀਂ ਆਪਣੀ ਕੋਈ ਕਹਾਣੀ ਬਣਾ ਕੇ ਬੈਠੇ ਹੁੰਦੇ ਹੋ, ਅਗਲਾ ਆਪਣੀ ਕੋਈ ਵੱਖਰੀ ਸੱਚਾਈ ਲੈ ਕੇ ਬੈਠਾ ਹੁੰਦਾ। ਇਹ ਇੱਕ ਚੀਜ਼ ਫਰਕ ਹੈ, ਆਪਾਂ ਦੋ ਚੀਜ਼ਾਂ ਦੋ ਪਾਸਿਓਂ ਡਿਸਕਸ ਕੀਤੀਆਂ, ਇੱਕ ਦੀ ਸੱਚਾਈ ਆ ਇੱਕ ਦੀ ਕਹਾਣੀ ਆ,
1: ਇੱਕ ਦੀ ਕਹਾਣੀ ਆ, ਹਾਂਜੀ।
0: ਸੋ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਕਿਸੇ ਦੇ ਵੱਲ ਵੇਖਦੇ ਹਾਂ ਹਾਲਾਤਾਂ ਦੇ ਹਿਸਾਬ ਦੇ ਨਾਲ, ਅਸੀਂ ਪੱਲਿਓਂ ਹੀ ਇੱਕ ਕਹਾਣੀ ਬਣਾ ਲੈਂਦੇ
1: ਹਾਂ। ਉਹਦੇ ਵਿੱਚ ਨਾ ਰੰਜੋ ਜੀ ਤੁਹਾਡੇ ਹਾਲਾਤ ਵੀ ਡਿਪੈਂਡ ਕਰਦੇ ਆ, ਲਾਈਕ ਤੁਹਾਡਾ ਮੂਡ ਅੱਜ ਆਫ ਆ, ਤੁਹਾਨੂੰ ਨਹੀਂ ਦਿਲ ਕਰਦਾ ਹੱਸਣ ਨੂੰ, ਕੋਈ ਤੁਹਾਡੇ ਕੋਲ ਬੈਠ ਕੇ ਉੱਚੀ ਉੱਚੀ ਹੱਸ ਰਿਹਾ, ਤੁਸੀਂ ਕਿਹਾ ਐਵੇਂ ਸਾਰਾ ਦਿਨ ਹਿੜ ਹਿੜ ਕੋਈ ਮਤਲਬ ਨਹੀਂ, ਸੈਂਸ ਨਹੀਂ ਹੈਗੀ ਕਿ ਉਹ ਕਿਹੜੀ ਗੱਲ ਦਾ ਹਾਸਾ ਇੰਨਾ ਆ ਰਿਹਾ, ਉਹ ਹਾਸਾ ਉਹਨੂੰ ਗੱਲ ਦਾ ਹੀ ਆ ਰਿਹਾ ਹੁੰਦਾ ਪਰ ਤੁਹਾਨੂੰ ਨਹੀਂ ਆ ਰਿਹਾ ਹੁੰਦਾ ਕਿਉਂਕਿ ਤੁਹਾਡਾ ਮੂਡ ਆਫ ਆ, ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਜਿਹੜਾ ਹੱਸ ਰਿਹਾ ਹੈ। ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਬਿਨਾਂ ਗੱਲ ਤੋਂ ਓ ਮਾਈ ਗੋਡ ਇਹ ਤਾਂ ਬਹੁਤ ਡਰਾਮਾ ਕੁਈਨ ਹੈ, ਤਾਂ ਸਾਰਾ ਦਿਨ ਰੋਂਦੀ ਰਹਿੰਦੀ ਨੂੰ ਮੜ ਜੇ ਗੱਲ ਤੇ ਇੱਧਰ, ਉਹ ਉਹਦੇ ਇਮੋਸ਼ਨਸ ਆ, ਉਹਨੂੰ ਰੋਣਾ ਛੇਤੀ ਆਉਂਦਾ ਆ, ਤੁਸੀਂ ਲਾਈਕ ਉਹਦੇ ਲਈ ਸ਼ਾਇਦ ਤੁਸੀਂ ਪੱਥਰ ਦਿਲ ਹੋ ਸਕਦੇ ਆ ਕਿ ਤੁਹਾਨੂੰ ਕਿਉਂ ਨਹੀਂ ਰੋਣਾ ਆਉਂਦਾ, ਉਹ ਤੁਹਾਨੂੰ ਇਸ ਤਰੀਕੇ ਨਾਲ ਜੱਜ ਕਰ ਸਕਦਾ ਬੰਦਾ
0: ਜਿਹੜਾ ਇੱਦਾਂ। ਹਾਂ,
1: ਸੋ ਇਹ ਡਿਪੈਂਡ ਕਰਦਾ ਕਿ ਤੁਹਾਡਾ ਲਾਈਕ ਤੁਹਾਡਾ ਦਿਨ ਕਿੱਦਾਂ ਦਾ ਚੱਲ ਰਿਹਾ ਆ, ਤੁਹਾਡਾ ਮੂਡ ਕਿੱਦਾਂ ਦਾ ਆ, ਜੋ ਵੀ ਤੁਸੀਂ ਐਕਟ ਕਰਦੇ ਆ ਉਹਦੇ ਉੱਤੇ। ਸੋ
0: ਇੱਕ ਹੋਰ ਹੈ ਨਾ ਕਹਾਣੀ, ਉਹ ਸੁੱਖ ਜੀ, ਉਹ ਜਿਹੜਾ ਇੱਕ ਅਗੇਨ ਟ੍ਰੇਨ ਜਿੰਦਾਬਾਦ
1: ਜੀ,
0: ਤੇ ਉਹ ਟ੍ਰੇਨ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਬੈਠਾ ਤੇ ਉਹ ਬਾਹਰ ਜਿਹੜੀ ਵੀ ਚੀਜ਼ ਵੇਖਦਾ ਉਹਨੂੰ ਵੇਖ ਕੇ ਤੇ ਬੜਾ ਓਵਰ ਐਕਸਾਈਟਿਡ ਹੁੰਦਾ ਵਾ, ਕੋਈ ਰੁੱਖ ਵੇਖਦਾ ਵਾ, ਤੇ ਉਸ ਵੇਲੇ ਆਪਣੇ ਮਾਂ ਪਿਓ ਨੂੰ ਦੱਸਦਾ ਵਾ ਵੀ ਉਹ ਵੇਖੋ ਕਿੱਡਾ ਵਧੀਆ ਵਾ, ਕਿੱਡੇ ਸੋਹਣੇ ਫੁੱਲ ਆ, ਜਦਕਿ ਉਹ ਆਮ ਜਿਹੀਆਂ ਚੀਜ਼ਾਂ ਨੇ। ਲਾਗੋਂ ਦੀ ਕੋਈ ਦੂਸਰੀ ਟ੍ਰੇਨ ਲੰਘਦੀ ਆ, ਫਿਰ ਐਕਸਾਈਟਮੈਂਟ ਦੇ ਵਿੱਚ ਉਹਨਾਂ ਨੂੰ ਪੁੱਛਦਾ ਵਾ ਉਹ ਵੇਖੋ ਸਾਡੇ ਵਰਗੀ ਇੱਕ ਹੋਰ ਟ੍ਰੇਨ ਲੰਘੀ ਲਾਗੋਂ ਦੀ। ਹੁਣ ਉਹ ਜਿਹੜੇ ਟ੍ਰੇਨ ਦੇ ਵਿੱਚ ਬੱਚੇ ਬੈਠੇ ਹੋਰ ਲੋਕ ਬੈਠੇ ਆ, ਉਹਨਾਂ ਦੇ ਮਨ ਦੇ ਵਿੱਚ ਇਹ ਕਾਨਾਫੂਸੀ ਹੁੰਦੀ ਆ, ਇਹ ਜੱਜਮੈਂਟ ਆਉਂਦੀ ਆ ਵੀ ਸ਼ਾਇਦ ਇਹ ਨਾ ਬਨੋਰਮਲ ਹੈ, ਪ੍ਰੋਪਰ ਵਿਕਸਣ ਨਹੀਂ ਆ, ਵੀ ਦਾੜੀ ਦੂੜੀ ਫੁੱਟਣ ਡਈ ਆ, ਨੌਜਵਾਨ ਆ ਅਤੇ ਇਹ ਕਿੱਦਾਂ ਦੀਆਂ ਹਰਕਤਾਂ ਕਰ ਰਿਹਾ ਵਾ। ਅਤੇ ਉਹਨਾਂ ਨੇ ਉਹਨੂੰ ਉਹਨਾਂ ਦੇ ਫਿਰ ਜਦੋਂ ਗੱਲਬਾਤ ਜਿਹੜੀ ਗਾਂਹ ਤੁਰੀ ਅਤੇ ਉਹਨਾਂ ਨੇ ਉਹਦੇ ਪਿਓ ਤੱਕ ਜਦੋਂ ਪਹੁੰਚੀ ਤਾਂ ਪਿਓ ਨੇ ਇਹ ਦੱਸਿਆ ਕਿ ਇਹ ਜਮਾਂਦਰੂ ਅੰਨਾ ਸੀ, ਸਾਡੇ ਕੋਲ ਉਦੋਂ ਇੰਨੇ ਪੈਸੇ ਨਹੀਂ ਹੈਗੇ, ਅਸੀਂ ਇਹਦਾ ਓਪਰੇਸ਼ਨ ਕਰਾਇਆ ਵਾ ਅਤੇ ਅੱਜ ਇਹ ਪਹਿਲੀ ਵਾਰੀ ਦੁਨੀਆ ਵੇਖ ਰਿਹਾ
1: ਜੀ।
0: ਸੋ ਇਹ ਕਹਾਣੀਆਂ ਜਿਹੜੀਆਂ ਸਾਨੂੰ ਇਹ ਦੱਸਣ ਦੇ ਲਈ ਬਣਾਈਆਂ ਜਾਂਦੀਆਂ, ਜੋ ਆਪਾਂ ਅੱਜ ਵਿਸ਼ਾ ਡਿਸਕਸ ਕਰ ਰਹੇ ਹਾਂ ਵੀ ਆਪਾਂ ਕਿਸੇ ਦੀ ਸਿਚੁਏਸ਼ਨ ਨਹੀਂ ਆਪਾਂ ਜਾਣਦੇ ਹੁੰਦੇ, ਪਰ ਆਪਾਂ ਆਪਣੀ ਇੱਕ ਸਟੋਰੀ ਉਹਦੇ ਪੈਰਲਰ ਇਸ ਕਰਕੇ ਰੱਖ ਦਿੰਦੇ ਹਾਂ ਕਿਉਂਕਿ ਇਸ ਤਰ੍ਹਾਂ ਦੀਆਂ ਕੋਈ ਹਰਕਤਾਂ ਕਰੂਗਾ ਤੇ ਉਹ ਆਹ ਹੋਊਗਾ,
1: ਬਿਲਕੁਲ
0: ਇਦਾਂ ਦੀ ਕਿਸੇ ਦੀ ਲੁੱਕ ਹੋਊਗੀ ਤੇ ਉਹ ਆਹ ਹੋਊਗਾ,
1: ਅਸੀਂ ਪੈਮਾਨੇ ਸੈੱਟ ਕਰ ਲਏ,
0: ਹਾਂ ਇਦਾਂ ਦਾ ਕੋਈ ਬੋਲੂਗਾ ਤੇ ਉਹ ਇਦਾਂ ਹੋਊਗਾ, ਸੋ ਇਹ ਆ ਸਾਡੀ ਜੱਜਮੈਂਟਲ। ਸਾਡੇ ਨਾਲ ਮੈਂਡੀ ਜੀ ਨੇ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਸੁਖ ਜੀ, ਹੋਰ ਸਾਰੇ ਸੁਣਨ ਵਾਲੇ ਨੂੰ ਵੀ
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਹੋਰ ਕਿੱਦਾਂ, ਠੀਕ ਠਾਕ?
1: ਸਭ ਵਧੀਆ, ਤੁਸੀਂ ਸੁਣਾਓ?
2: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਅੱਛਾ, ਮੈਂ ਪਹਿਲੇ ਕਹਿੰਦੀ ਲਾਸਟ ਵਿੱਚ ਨਾ ਮੈਂ ਇੱਕ ਮੈਸੇਜ ਛੱਡੂੰਗੀ, ਉਹ ਤੁਸੀਂ ਔਨ ਏਅਰ ਨਾ ਪੜਿਓ, ਮੈਂ ਹਨਾ ਉਹ ਜ਼ਰੂਰ ਪੜ੍ਹ ਲਿਓ ਇੱਕ, ਜਸਟ ਮੈਨੂੰ ਦਿਲ ਕਰਦਾ ਸੀਗਾ ਉਹ, ਮੈਂ ਤੁਹਾਨੂੰ ਇੱਕ ਟੋਪਿਕ ਦੇਵਾਂ ਜੇ ਤੁਹਾਨੂੰ ਠੀਕ ਲੱਗੇ।
0: ਹਾਂਜੀ, ਤੁਸੀਂ ਵੈਸੇ ਵੀ ਨਾ ਮੈਸੇਜ ਕਰਕੇ ਤੇ ਨਾਲ ਲਿਖ ਦਿਆ ਕਰੋ ਵੀ ਇਹਨੂੰ ਔਨ ਏਅਰ ਨਾ ਪੜੋ, ਤੇ
1: ਪਹਿਲਾਂ ਉੱਪਰ ਲਿਖ ਦਿਆ ਕਰੋ ਔਨ ਏਅਰ ਨਾ ਪੜੇ ਨਾ ਹੋਵੇ,
0: ਉਹ ਪਹਿਲਾਂ ਲਿਖ ਕੇ ਤੇ ਫਿਰ, ਹਾਂਜੀ ਫਿਰ ਲਿਖ ਦਿਆ ਕਰੋ। ਹਾਂਜੀ
1: ਜੀ,
2: ਅੱਛਾ ਅੱਜ ਜਜਮੈਂਟਲ ਵਾਲੀ ਗੱਲ ਤਾਂ ਨਾ ਆਪਾਂ ਸਾਰੇ ਪਤਾ ਨਹੀਂ ਕਿੱਦਾਂ ਜਿੰਨਾ ਮਰਜ਼ੀ ਤੁਸੀਂ
1: ਰੋਕ ਲਓ ਅਪਲਾਈ
2: ਕਰੀ ਜਾਂਦੇ ਆ, ਹੋ ਜਾਂਦਾ ਆ ਹਨਾ ਕਿਤੇ ਨਾ ਕਿਤੇ, ਪਰ ਜੇ ਆਪਾਂ ਵਰਕ ਕਰਦੇ ਆ ਠੀਕ ਆ। ਜਜਮੈਂਟਲ ਦੀ ਗੱਲ, ਮਾਈ ਗੋਡ, ਮੈਂ ਤਾਂ ਆਪਣਾ ਕਿੱਸਾ ਦੱਸੂੰਗੀ। ਜਦੋਂ ਯੰਗ ਜਵਾਨ ਹੁੰਦੇ ਸੀ ਤੇ ਇੱਕ ਸੁਭਾਅ ਨਹੀਂ ਹੁੰਦਾ ਆਪਣਾ, ਮੇਰਾ ਸੁਭਾਅ ਸੀਗਾ ਚਲੋ ਬਚਪਨਾ ਸੀ ਬਹੁਤ ਹਨਾ, ਉਹ ਆਪਾਂ ਕਈ ਉਹ ਵਰਡ ਯੂਜ ਕਰ ਦਿੰਦੇ ਆ ਪੰਜਾਬੀ ਚ, ਲੂਸ਼ ਲੂਸ਼ ਕਰਨਾ,
0: ਟੱਪੂ ਟੱਪੂ ਕਰਨਾ,
2: ਉਹ ਕੁਛ ਮਤਲਬ ਏਦਾਂ ਹਨਾ, ਤੇ ਉਹ ਤੁਹਾਨੂੰ ਨਾ ਫਿਰ ਉਹ ਆਪਣੇ ਆਪ ਉੱਥੋਂ ਸਟਾਰਟ ਹੋ ਕੇ ਨਾ ਉਸ ਬੰਦੇ ਨੂੰ ਇਨਸਾਨ ਨੂੰ ਤੁਸੀਂ ਲੱਭਦੇ ਆ ਜੱਜ ਕਰਕੇ, ਕਹਿਣ ਹਾਂ ਇਹ ਤਾਂ ਨਹੀਂ ਚੰਗੀ ਹੋਣੀ ਇਹ ਤਾਂ, ਕਿਉਂਕਿ ਹੱਸਣਾ ਹੱਸਣਾ ਬੱਚਿਆਂ ਚ ਰਹਿਣਾ ਬੱਚਿਆਂ ਵਿੱਚ ਹੀ ਆ, ਇਹ ਨੀ ਕਿ ਮਤਲਬ ਇੱਕ ਹੁੰਦਾ ਹੈ ਨਾ ਕਿ ਉਹ ਮੁੰਡਿਆਂ ਵਿੱਚ ਹਨਾ ਕਰਨਲ ਜਾ ਕੇ ਰਹਿਣਾ, ਉਹ ਡਿਫਰੈਂਟ ਸਟੋਰੀ ਆ, ਰਹਿਣਾ ਵੀ ਛੋਟੇ ਛੋਟੇ ਬੱਚਿਆਂ ਵਿੱਚ, ਉਹ ਬਸ ਉਹ ਦੇਖ ਕੇ ਪਰਸਨੈਲਿਟੀ ਨੂੰ ਕਿ ਹੱਸੂ ਹੱਸੂ ਮਤਲਬ ਉਹ ਪੋਜ਼ਿਟਿਵ ਨੀ ਲੈਣਾ ਕਿ ਉਹਦਾ ਸੁਭਾਅ ਆ ਉਹ ਖੁਸ਼ ਰਹਿੰਦੀ ਆ ਉਹ ਸਭ ਨੂੰ ਖੁਸ਼ ਰੱਖਦੀ ਆ, ਤੇ ਤੁਹਾਨੂੰ ਪਤਾ ਹੀ ਆ ਅੱਜ ਕੱਲ ਤਾਂ ਸਾਰੇ ਹੋਏ ਉਹ ਜਜਮੈਂਟਲ, ਵੈਸੇ ਉਹ ਜਿਹੜੇ ਸਿਆਣੇ ਉਹ ਤਾਂ ਜ਼ਿਆਦਾ ਹੀ ਜੱਜ ਕਰ ਜਾਂਦੇ ਆ ਨਾ, ਉਹ ਫਿਰ ਕਹਿੰਦੇ ਹਨਾ ਫਿਰ ਤੁਹਾਡੇ ਤੇ ਟਰਾਈਆਂ ਵੱਜਦੀਆਂ ਹੁੰਦੀਆਂ ਆ ਕਿ ਇਹ ਤੋਂ ਹਸੀ ਤੋਂ ਫਸੀ ਵਾਲਾ ਕੰਮ ਹਨਾ, ਫਿਰ ਤੁਹਾਨੂੰ ਇੱਕ ਸਟੇਜ, ਫਿਰ ਤੁਹਾਡਾ ਘਰ ਵਾਲਾ ਵੀ ਈਵਨ ਤੁਹਾਡੇ ਸ਼ੱਕ ਦੀ ਨਿਗਾਹ ਨਾਲ ਥੋੜਾ ਜਿਹਾ ਹੋ ਜਾਂਦਾ ਹੈ ਨਾ ਕਿ ਹੁੰਦਾ ਹੈ ਇਹ ਚੀਜ਼ ਹੋਈ, ਫਿਰ ਉਸ ਤੋਂ ਬਾਅਦ ਟਾਈਮ ਪਾ ਕੇ ਜਦੋਂ ਕਹਿੰਦੇ ਆ ਨਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਯਾਰ, ਮਤਲਬ ਮੈਂ ਸਿਫਤ ਨਹੀਂ ਕਰਦੀ, ਮੈਂ ਮਤਲਬ ਇੱਕ ਐਗਜ਼ਾਮਪਲ ਦੇ ਰਹੀ ਹਾਂ, ਉਹ ਐਗਜ਼ਾਮਪਲ ਖੁਦ ਹੀ ਆ ਗਏ ਇੱਕ ਵੀ ਨਹੀਂ ਇਹ ਦਿਲ ਦੀ ਸਾਫ਼ ਆ, ਇਹਦਾ ਸੁਭਾਅ ਆ ਇਹ, ਸੋ ਤੁਸੀਂ ਬੈਕ ਤਾਂ ਨਹੀਂ ਜਾ, ਮੁੜ ਕੇ ਤਾਂ ਨਹੀਂ ਜਾ ਸਕਦੇ, ਪਰ ਤੁਸੀਂ ਸੋਚਣ ਲੱਗ ਪੈਂਦੇ ਆ ਹਨਾ ਕਿ ਲੈ ਅੱਛਾ ਤੁਸੀਂ ਇੱਦਾਂ ਦੇ ਕਿਸੇ ਕੁੜੀ ਮੁੰਡੇ ਦਾ ਜੇ ਤੁਸੀਂ ਕੁੜੀਆਂ ਦਾ ਸਪੈਸ਼ਲੀ ਰਿਸ਼ਤਾ ਵੀ ਕਰਾਉਣ ਜਾਂਦੇ ਆ ਨਾ, ਤੇ ਉਹ ਫਿਰ ਕੀ ਸੋਚ ਦਿੰਦੇ ਆ, ਲੈ ਤਾਂ ਕਰੈਕਟਰ ਲੈਸ ਹੋਣੀ ਆ ਇਹ ਤਾਂ ਲੱਗਦੀ। ਹਾਂ ਜਿਹੜੇ ਹੋਊਗੇ ਹੁੰਦੇ ਹੋਊਗੇ ਮੈਂ ਇਹ ਨਹੀਂ ਕਹਿੰਦੀ, ਪਰ ਐਟਲੀਸਟ ਥੋੜਾ ਜਿਹਾ ਜਾਣਨਾ ਬਹੁਤ ਜ਼ਰੂਰੀ ਹੁੰਦਾ, ਜਾਣੋ ਤੁਸੀਂ ਹਨਾ ਕਿ ਉਹਦਾ ਸੁਭਾਅ ਵੀ ਹੋ ਸਕਦਾ ਆ, ਔਰ ਹਾਂ ਕੀਪ ਆਏ ਔਨ ਕਿ ਉਹ ਮਤਲਬ ਇੱਕ ਹੁੰਦਾ ਹੈ ਕਿ ਸਾਫ਼ ਨਜ਼ਰ ਆ ਰਿਹਾ ਹੈ, ਸਾਫ਼ ਉਹਦੇ ਰਿਜ਼ਲਟ ਨਿਕਲੇ ਹੋ ਆ, ਜਾਂ ਉਹਦੀਆਂ ਸਟੋਰੀਆਂ ਵਾਕਈ ਕਹਾਣੀਆਂ ਬਣੀਆਂ ਜਾਂ ਹੈ ਜਾਂ ਕਰਦੀ ਆ, ਉਹ ਵੱਖਰੀ ਗੱਲ ਆ ਨਾ। ਸੋ ਇਹ ਵਾਲਾ ਇੱਕ ਮੇਰਾ ਸੀਗਾ ਕਿ ਬਹੁਤ ਜਲਦੀ ਆਪਾਂ ਜੱਜ ਕਰ ਲੈਂਦੇ ਹਾਂ ਹਨਾ, ਇਹ ਫਿਰ ਮੈਨੂੰ ਇਹ ਸੀਗਾ ਕਿ ਕਿਸੇ ਨੂੰ ਉਹਨੂੰ ਜਾਣਨਾ ਬਹੁਤ ਜ਼ਰੂਰੀ ਆ, ਜਾਣੋ
0: ਰੱਖਣ ਵਾਲੀ ਆ। ਇੱਕ ਤਾਂ ਇਹ ਹੋ ਗਿਆ ਵੀ ਇੱਕ ਤੁਹਾਡੇ ਕੋਲ ਸਿਨੈਰੀਓ ਮਿਲ ਗਿਆ ਜਿਹੜਾ ਕਿ ਤੁਸੀਂ ਦੇ ਦਿੱਤਾ ਵਾ, ਸੋ ਐਂਡ ਸੋ ਅਗਲੇ ਦਾ ਸੁਭਾਅ ਬਣ ਗਿਆ, ਉਸੇ ਸੁਭਾਅ ਨੂੰ ਲੈ ਕੇ ਤੁਸੀਂ ਇੱਕ ਜੱਜਮੈਂਟ ਦੇ ਦਿੱਤੀ।
1: ਪਰ
0: ਵੇਖਣ ਸਿੱਖਣ ਵਾਲੀ ਚੀਜ਼ ਇਹ ਆ ਕਿ ਜੋ ਸਮਾਜ ਦੇ ਵਿੱਚ ਕੁਛ ਇੱਕ ਤੌਰ ਤਰੀਕੇ, ਕੁਛ ਸਾਡੀਆਂ ਹਰਕਤਾਂ, ਕੁਛ ਬੋਲਚਾਲ ਦਾ ਤਰੀਕਾ, ਕੁਛ ਲਾਉਣ ਪਾਉਣ ਦਾ ਤਰੀਕਾ, ਉੱਠਣ ਬੈਠਣ ਦਾ ਸਲੀਕਾ, ਇਹ ਸਾਰੀਆਂ ਚੀਜ਼ਾਂ ਇਹਦਾ ਮਤਲਬ ਕਿ ਬਹੁਤ ਮਾਇਨੇ ਰੱਖਦੀਆਂ, ਸਾਨੂੰ ਇਹ ਆਪਣੇ ਆਪ 'ਚ ਤੇ ਬੱਚੇ 'ਚ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਨੇ। ਆਪਾਂ ਇਹ ਨਹੀਂ ਕਹਿ ਸਕਦੇ ਹਰਕਤਾਂ ਉਹਦੀਆਂ ਜਿਹੜੀਆਂ ਨੇ ਉਹ ਲਸ਼ੂ ਲਸ਼ੂ ਵਾਲੀਆਂ ਨੇ, ਤੇ ਆਪਾਂ ਕਹੀਏ ਵੀ ਨਹੀਂ ਇਹ ਦਿਲ ਦੀ ਬਹੁਤ ਸਾਫ਼ ਆ ਜਾਂ ਇਹ ਦਿਲ ਦਾ ਬਹੁਤ ਸਾਫ਼ ਆ, ਉਸ ਚੀਜ਼ਾਂ ਸਾਨੂੰ ਮੈਚ ਕਰਨੀਆਂ ਪੈਣਗੀਆਂ, ਦੱਸਣਾ ਪਊਗਾ, ਕਿਉਂਕਿ ਆਪਣਾ ਜਿਹੜਾ ਇਹ ਪਰਵਰਿਸ਼ ਆ ਮੈਂਡੀ ਜੀ ਜਾਂ ਸਲੀਕਾ ਵਾ, ਇਹ ਪਰਵਰਿਸ਼ ਦਾ ਹਿੱਸਾ ਵਾ
1: ਜੀ,
0: ਤੇ ਇਹ ਪਰਿਵਾਰ ਦੇ ਵਿੱਚ ਬਚਪਨ ਤੋਂ ਸ਼ੁਰੂ ਹੋ ਗਿਆ, ਸੋ ਇਹਦਾ ਮਤਲਬ ਕਿ ਸਾਨੂੰ ਉਦੋਂ ਆਪ ਜੇ ਅਸੀਂ ਸਹੀ ਜਾਣਦੇ ਹਾਂ ਵੀ ਆਹ ਸਾਰੇ ਸਲੀਕੇ, ਤੇ ਉਹ ਫਿਰ ਅੱਗੇ ਬੱਚੇ ਨੂੰ ਵੀ ਦੱਸਣੇ ਕਰਨੇ ਬਹੁਤ ਜ਼ਰੂਰੀ ਨੇ ਕਿ ਇਦਾਂ ਤੂੰ ਇਦਾਂ ਦੀ ਹਰਕਤ ਕਰੀਏ ਤੇ ਆਹ ਸਮਝਦੇ ਆ ਲੋਕ।
1: ਬਿਲਕੁਲ
2: ਹਾਂਜੀ, ਕਿਉਂਕਿ ਗਾਈਡ ਕਰਨ ਵਾਲਾ ਕੋਈ ਨੀ ਹੁੰਦਾ ਉਦੋਂ, ਹਨਾ, ਨਹੀਂ ਸੀ ਕੁਛ ਵੀ, ਮਤਲਬ ਕਈ ਗੱਲਾਂ ਗਾਈਡ ਕਰਨ ਵਾਲਾ, ਤੇ ਫਿਰ ਆਪ ਜਦੋਂ ਹੁਣ ਮਾਂ ਬਣੇ ਆ ਤਾਂ ਫਿਰ ਆਪ ਤੁਹਾਨੂੰ ਹੁੰਦਾ ਹੈ ਕਿ
0: ਐਗਜੈਕਟਲੀ
2: ਕੇਅਰਫੁਲ,
0: ਐਗਜੈਕਟਲੀ
2: ਆਹ ਤੁਸੀਂ ਹੁਣ ਸਿੱਖਿਆ ਤਾਂ ਤੇ ਇਹ ਤੁਸੀਂ ਫਿਰ ਮਤਲਬ ਹਨਾ।
0: ਇੱਕ ਮਾਂ ਜਾਂ ਪਿਓ ਬੱਚੇ ਨੂੰ ਲੈ ਕੇ ਇੰਨਾ ਇਨਸਿਕਿਓਰ ਕਿਉਂ ਹੁੰਦਾ ਵਾ, ਉਹਨੂੰ ਉਦੋਂ ਪਤਾ ਲੱਗਦਾ ਵਾ
1: ਜਦੋਂ
0: ਜਦੋਂ ਬੱਚੇ ਹੌਲੀ ਹੌਲੀ ਤਾਂ ਹੋ ਰਹੇ ਹੁੰਦੇ ਆ, ਤੇ ਉਹ ਚੀਜ਼ ਉਹਨਾਂ ਨੂੰ, ਕਿਉਂਕਿ ਬੱਚੇ ਤੇ ਵੇਖੋ ਉਹ ਬੱਚੇ ਤੇ ਬੱਚੇ ਹੁੰਦੇ,
1: ਹਲੇ
0: ਇੰਨੀ ਸਿਆਣਪ ਨਹੀਂ ਹੁੰਦੀ, ਪਰ ਇੱਕ ਮਾਂ ਜਾਂ ਪਿਓ ਕਿਸੇ ਆਸ ਪਾਸ ਸਮਾਜ ਦੀ ਅੱਖ ਜਦੋਂ ਵੇਖਦਾ ਵਾ ਉਹਨਾਂ ਦੇ ਬੱਚੇ ਨੂੰ ਵੇਖਦਿਆਂ, ਉਹਨਾਂ ਦਾ ਤੌਰ ਤਰੀਕਾ ਵੇਖਦਾ ਤੇ ਉਹਨੂੰ ਸਮਝ ਲੱਗ ਰਹੀ ਹੁੰਦੀ ਆ
1: ਵੀ
0: ਉਹ ਕਿਸ ਨਜ਼ਰ ਨਾਲ ਆ, ਇਹੋ ਹੀ ਉਹ ਨਜ਼ਰ, ਕਿਉਂਕਿ ਜਿਹੜੇ ਆਪਾਂ ਗੱਲ ਵੀ ਕਰ ਰਹੇ ਨਾ ਹੁਣ ਜੱਜਮੈਂਟ ਦੀ, ਆਪਾਂ ਗੱਲ ਕਰ ਰਹੇ ਹਾਂ, ਜੱਜਮੈਂਟ ਜ਼ਰੂਰੀ ਨਹੀਂ, ਇਹ ਨੈਗੇਟਿਵ ਨਹੀਂ ਆ ਆਲਵੇਜ਼। ਹੁਣ ਮੰਨ ਲਓ ਇੱਦਾਂ ਦਾ ਹੀ ਕਿਸੇ ਦੀ ਨਜ਼ਰ ਵੇਖ ਕੇ ਤੁਸੀਂ ਜੋ ਜੱਜ ਕੀਤਾ, ਤੁਸੀਂ ਅਗਲੇ ਦੀ ਬਿਰਤੀ ਜੱਜ ਕੀਤੀ ਵੀ ਇਹਦੀ ਮੇਰੇ ਬੱਚੇ ਪ੍ਰਤੀ ਬਿਰਤੀ ਇੰਨੀ ਵਧੀਆ ਨਹੀਂ ਆ, ਸੋ ਉਹ ਇੱਕ ਪੋਜ਼ਿਟਿਵ ਜੱਜਮੈਂਟ ਆ। ਹੁਣ ਜੇ ਆਪਾਂ ਜੱਜਮੈਂਟ ਨਹੀਂ ਕਰ ਪਾਵਾਂਗੇ ਵੀ ਆਹ ਬੰਦਾ ਚਾਕੂ ਲਈ ਫਿਰਦਾ ਵਾ ਤੇ ਇਹ ਮੈਨੂੰ ਨੁਕਸਾਨ ਪਹੁੰਚਾ ਸਕਦਾ ਵਾ, ਆਪਾਂ ਉੱਥੇ ਇਹ ਨਹੀਂ ਆਪਣੇ ਆਪ ਨੂੰ ਸਮਝਾ ਸਕਦੇ ਕਿ ਨਹੀਂ ਇਹ ਤੇ ਵੈਸੇ ਹੀ ਚਾਕੂ ਲੈ ਕੇ ਖਲੋਤਾ ਵਾ, ਇਹ ਤੇ ਉੱਥੇ ਅਸੀਂ ਆਪਣੇ ਆਪ ਨੂੰ ਫਿਰ ਅਸੀਂ ਮੂਰਖਤਾ ਵਾਲੇ ਪਾਸੇ ਲੈ ਕੇ ਜਾ ਰਹੇ
1: ਹਾਂ,
0: ਕਿਉਂਕਿ ਜੱਜਮੈਂਟ, ਪੋਜ਼ਿਟਿਵ ਜੱਜਮੈਂਟ ਜ਼ਰੂਰੀ ਵੀ ਆ।
2: ਹਾਂ ਜ਼ਰੂਰੀ ਹੈ, ਇੱਕ ਜੱਜਮੈਂਟ ਹੁੰਦਾ ਆ, ਪਰ ਸਟ੍ਰੇਟ ਵੇ ਨਹੀਂ ਨਾ ਇਕਦਮ ਤੁਸੀਂ ਕਰ ਸਕਦੇ ਆ ਕਿ ਲੈ ਇਹ ਤਾਂ ਦੇਸਣ ਜਿਹੀ ਲੱਗਦੀ ਆ, ਹਨਾ, ਇਹ ਤਾਂ ਇਹਦਾ ਮਤਲਬ ਉਹ ਬਾਜ ਵਾਲੇ ਚੁੰਨੀ ਲਈ ਹੁੰਦੀ ਆ, ਤੁਸੀਂ ਉਹ ਇਕਦਮ ਜੱਜ ਕਰਕੇ ਜਾਂ ਇਹ ਦੇਸੀ ਹਨਾ, ਮਤਲਬ ਹਾਰਡ ਵਰਕਰ ਹੁੰਦੇ, ਮੈਨੂੰ ਇਹ ਹੁੰਦਾ ਕਿ ਦਵਾ ਦਵ ਨਾ ਹੀ ਕਰ ਦੇਣੀ, ਜੇ ਕੋਈ ਇੰਟਰਵਿਊ ਲਈ ਵੀ ਆ ਰਿਹਾ ਕੁਛ ਆ ਫਟਾਫਟ ਨਾ ਕਰ ਦੇਣਾ, ਠੀਕ ਆ ਉਹਦਾ ਜਿਹੜਾ ਉਹਦਾ ਪਹਿਰਾਵਾ ਵੀ ਉਹਨੂੰ ਦੇਖ ਕੇ ਆਪਾਂ ਜੱਜ ਕਰਕੇ ਦਵਾ ਸੈੱਟ ਕਰ ਦਿੰਦੇ ਆ, ਪਰ ਦੈਨ ਲੇਟਰ ਔਨ ਯੂ ਫੀਲ ਕਿ ਹਾਂ ਕਿ ਚਾਂਸ ਦਵੋ ਅਗਲੇ ਨੂੰ, ਮੇਰੇ ਤਾਂ ਇਹ ਹੁੰਦਾ ਕਿ ਚਾਂਸ ਦਵੋ, ਬੜਾ ਹਾਰਡ ਵਰਕਰ ਨਿਕਲਦਾ ਆ ਬੜਾ, ਮਤਲਬ ਹਨਾ ਕਿ ਉਹ ਹਾਂ ਜਿੱਦਾਂ ਹੁਣ ਆਪਾਂ ਨੀ ਆ ਜਿਹੜੇ ਬੜਾ ਮੈਂ ਡਰਦੀ ਹੁੰਦੀ ਸੀ ਪਹਿਲਾਂ ਇਹਨਾਂ ਤੋਂ ਆ ਜਿਹੜੇ ਟੈਟੂਜ਼ ਬਣਾਉਂਦੇ ਆ ਕੰਨ ਵਗੈਰਾ ਹਨਾ, ਉਹ ਤੁਸੀਂ ਇੱਕ ਉਹ ਸਕੇਅਰ ਪਹਿਲਾਂ ਹੀ ਡਰ ਜਾਂਦੇ ਆ, ਉਹ ਸਾਡੇ ਕੰਮ ਤੇ ਹੁੰਦਾ ਸੀ, ਉਹ ਬਹੁਤ ਚੰਗਾ ਬੰਦਾ ਨਿਕਲਿਆ ਬਾਅਦ ਚ, ਮਤਲਬ ਮੈਂ ਵੈਸੇ ਮੇਰਾ ਉਹਦਾ 3 ਮਹੀਨੇ ਦਾ ਰੋਸਟਰ ਬਣਾ ਤਾ, ਪਰ ਇੱਕ ਦਿਮਾਗ ਦੇ ਵਿੱਚ ਸੁਣੀ ਸੁਣਾਈ ਗੱਲ ਔਰ ਉਹ ਜੱਜ ਕਰ ਲਿਆ ਕਿ ਨਹੀਂ ਇਹ ਤਾਂ ਕਿਉਂਕਿ ਅਬਰੀ ਨਹੀਂ ਸੀ ਉਹ ਟੈਟੂ ਵਗੈਰਾ ਬਣਾਇਓ ਉਹਨਾਂ ਨਾ, ਤੋ ਮੈਂ ਕਿਹਾ ਨਹੀਂ ਇਹ ਤਾਂ ਡਰ ਲੱਗਦਾ ਉਹ ਤੋਂ ਉਨਾ ਹੀ ਸੇਫ ਨੀ ਫੀਲ ਕਰਨਾ, ਪਰ ਉਹ ਜਦੋਂ ਵਾਹ ਪਿਆ ਗੱਲਾਂ ਬਾਤਾਂ ਹਨਾ, ਇੱਕ ਉਹ ਇੱਦਾਂ ਇਥੋਪੀਆ ਦਾ ਸੀਗਾ ਉਹ, ਮਤਲਬ ਉਹ ਫਿਰ ਬਾਅਦ ਚ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਸੱਚੀ ਜੱਜ ਕਰਦੇ ਹਾਂ, ਠੀਕ ਆ ਕਰਨਾ ਬਣਦਾ ਆ, ਪਰ ਉਹ ਜੱਜਮੈਂਟ ਡਿਫਰੈਂਟ ਹੁੰਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਆ। ਇੱਕ ਆਪਾਂ ਇੱਕ ਦੂਜੇ ਦੀ, ਇੱਕ ਮੈਂ ਜਦੋਂ ਰੀਸੈਂਟਲੀ ਮੈਂ ਦੱਸ ਰਹੀ ਹਾਂ ਕੋਈ ਕਵਨ ਰਿਸ਼ਤਾ ਕਰਵਾ ਰਹੇ, ਇੱਕ ਨਾ ਜਿੱਦਾਂ ਹੁਣ ਕੋਈ ਤੁਹਾਨੂੰ ਮੈਂ ਦੱਸ ਰਹੀ ਹਾਂ ਫਲਾਨਾ ਬੰਦਾ ਆ ਕਿ ਉਹ ਨਹੀਂ ਚੰਗਾ ਜਾਂ ਲੜਾਕਾ ਜਾਂ ਉਹ ਹੋ ਸਕਦਾ, ਪਰ ਦੂਸਰਾ ਮੰਨਣ ਵਾਲਾ ਨਾ ਉਹ ਝੱਟ ਮੰਨ ਜਾਂਦਾ ਕਈ ਵੇਲੇ, ਉਹ ਜ਼ਿਆਦਾ ਜਿਹੜੇ ਜੱਜਮੈਂਟਲ ਉਹ ਮੰਨੇ ਹੀ ਜਾਂਦੇ ਆ, ਅੱਛਾ ਇਹਨੇ ਕਿਹਾ ਸੀਗਾ ਹਨਾ, ਤੇ ਉਹ ਤੁਸੀਂ ਇਹ ਦੇਖੋ ਕਿ ਉਹ ਤੁਹਾਡੇ ਨਾਲ ਮੇਰੇ ਨਾਲ ਨਹੀਂ ਚੰਗਾ ਹੋਊਗਾ ਪਰ ਤੁਹਾਡੇ ਨਾਲ ਸ਼ਾਇਦ ਚੰਗਾ ਹੋਊਗਾ,
0: ਕਿਉਂਕਿ
2: ਦੋ ਪਾਰਟਨਰ ਸੀਗੇ ਹਨਾ, ਦੋ ਪਾਰਟਨਰ ਉਹਨਾਂ ਦੀ ਆਪਸ ਚ ਨਹੀਂ ਬਣੀ, ਮੈਂ ਇੱਕ ਜਣੇ ਦਾ ਕਿਸੇ ਦਾ ਰਿਸ਼ਤਾ ਕਰਵਾ ਰਹੀ ਸੀਗੀ, ਤਾਂ ਉਹਨੂੰ ਤੀਸਰੇ ਉਹ ਹੁਣ ਉਹ ਤੀਸਰਾ ਬੰਦਾ ਵਿੱਚ ਆ ਗਿਆ, ਉਹ ਸੀਗਾ ਏ ਏ ਐਂਡ ਬੀ ਪਾਰਟਨਰ ਆ, ਮੈਂ ਬੀ ਬੀ ਵਾਲੇ ਦੇ ਬੇਟੇ ਦਾ ਮੈਂ ਰਿਸ਼ਤਾ ਕਰਵਾ ਰਹੀ ਹਾਂ, ਤੋ ਏ ਦਾ ਜਿਹੜਾ ਨਾ ਕਲੋਜ਼ ਫਰੈਂਡ ਆ ਉਹਨਾਂ ਆ ਕੇ ਭਾਨੀ ਮਾਰਤੀ, ਕਹਿੰਦਾ ਲੈ ਉਹ ਬੀ ਬੰਦਾ ਤਾਂ ਬਹੁਤ ਘਟੀਆ ਆ, ਉਹ ਤਾਂ ਏਦਾਂ ਓਦਾਂ ਆ,
1: ਉਹਨੇ ਇਹ ਨਾ ਚੀਟ ਕੀਤਾ,
2: ਹਾਂ ਨਹੀਂ ਹਾਂ ਪਰ ਨੀ ਚੀਟ ਵੀ ਕਿੱਥੇ ਨੀ, ਉਹ ਵੈਸੇ ਹੀ ਘਟੀਆ ਬੰਦਾ ਆ, ਉਹਦੇ ਬੱਚੇ ਹਨਾ ਉਹਦੇ ਬੱਚਿਆਂ ਤੱਕ ਜਾਂਦੇ ਆ, ਫਿਰ ਮੈਂ ਉਹ ਏ ਵਾਲੇ ਦੇ ਰਿਲੇਟਿਵ ਹੀ ਆ ਜਦੋਂ ਉਹਦੀ ਸਿਸਟਰ ਨੂੰ ਪੁੱਛਿਆ ਮੈਂ, ਕਹਿੰਦੀ ਨਹੀਂ ਬਹੁਤ ਅੱਛੇ ਆ ਭੈਣ ਜੀ ਨਿਆਣੇ, ਸਾਨੂੰ ਹਜੇ ਤੱਕ ਵੀ ਸਾਡੇ ਭਰਾ ਨਾਲ ਨੀ ਉਹਦੀ ਗੜਬੜ ਹੋਈ ਆ, ਪਰ ਸਾਡੇ ਨਾਲ ਹਾਲੇ ਵੀ ਰਿਸਪੈਕਟਫੁਲੀ ਬੁਲਾਉਂਦੀ ਆ ਫੈਮਿਲੀ ਸਾਰੀ, ਸੋ ਇਹ ਚੀਜ਼ਾਂ ਹੈ ਨਾ, ਮਤਲਬ ਤੁਸੀਂ ਰੌਲੀ ਪਾ ਦਿੰਦੇ ਆ, ਤੁਸੀਂ ਤੁਹਾਨੂੰ ਕੀ ਪਤਾ ਤੁਹਾਡੇ ਨਾਲ ਹਨਾ ਉਹ ਕੀ ਹੋਇਆ ਕੀ ਨੀ ਹੋਇਆ, ਬਹੁਤ ਸਟੋਰੀ ਸੁਣੀਆਂ, ਹਾਂ ਠੀਕ ਆ ਤੂੰ ਇਹ ਤਾਂ ਬੈਸਟ ਫਰੈਂਡ ਹੋਊਗਾ, ਬਟ ਸਟਿਲ ਆਹ ਚੀਜ਼ਾਂ ਨਾ ਜਿਹੜੀਆਂ ਬਹੁਤ ਹੋ ਰਹੀਆਂ ਆ, ਜੱਜਮੈਂਟਲ ਹੋ ਕੇ ਰੌਲੀ ਪਾ ਦਿੰਦੇ ਆ,
0: ਹਰ ਇੱਕ ਬੰਦਾ ਜ਼ਰੂਰੀ ਨਹੀਂ ਆ ਵੀ ਉਹਨੇ ਹਰ ਇੱਕ ਦੇ ਨਾਲ ਹੀ ਵਿਚਰਨਾ, ਤੇ ਇਹ ਵੀ ਸੱਚਾਈ ਆ ਵੀ ਦੁਨੀਆ ਦਾ ਹਰ ਇੱਕ ਬੰਦਾ ਹੀ ਕਿਸੇ ਨਾ ਕਿਸੇ ਨਾਲ ਤੇ ਵਿਚਰ ਹੀ ਰਿਹਾ ਹੁੰਦਾ,
1: ਤੇ ਇਹ ਵੀ ਸੱਚਾਈ ਜੀ, ਥੈਂਕ ਯੂ ਐਂਡੀ ਜੀ,
0: ਥੈਂਕ ਯੂ
1: ਜੀ, ਹਾਂ ਰੰਜੋਤ ਜੀ, ਤੇ ਇਹ ਵੀ ਸੱਚਾਈ ਆ ਤੇ ਦੁਨੀਆ ਤੇ ਕੋਈ ਵੀ ਚੰਗਾ ਨਹੀਂ ਹੈਗਾ ਤੇ ਕੋਈ ਵੀ ਬੁਰਾ ਨਹੀਂ ਹੈਗਾ,
0: ਤੁਸੀਂ ਕੋਈ ਵੀ ਇਦਾਂ ਦਾ ਬੰਦਾ ਮੰਨ ਲਓ ਤੁਸੀਂ ਦੁਨੀਆ ਦੇ ਇਸ ਟਾਈਮ ਦੇ ਉੱਤੇ ਜਾਂ ਤੁਹਾਡੇ ਨਾਲ ਜਿਹਨੇ ਕਿਸੇ ਨੇ ਮਾੜਾ ਕੀਤਾ ਵਾ, ਤੁਸੀਂ ਗੰਦੇ ਤੋਂ ਗੰਦੇ ਬੰਦੇ ਨੂੰ ਵੀ ਜਾਣਦੇ ਹੋ
1: ਜੀ ਜੀ,
0: ਪਰ ਉਹਦਾ ਵੀ ਇੱਕ ਸਰਕਲ ਹੁੰਦਾ,
1: ਬਿਲਕੁਲ
0: ਉਹਦਾ ਵੀ ਆਪਣਾ ਇੱਕ ਬਹਿਣ ਖਲੋਣ ਹੁੰਦਾ, ਉਹਦੇ ਬਾਰੇ ਵੀ ਕਈ ਵਾਰੀ ਤੁਸੀਂ ਚੰਗੀਆਂ ਗੱਲਾਂ ਸੁਣਦੇ ਹੋ, ਪਰ ਚੰਗੀਆਂ ਉਦੋਂ ਸੁਣੋਗੇ ਜਦੋਂ ਤੁਸੀਂ ਉਹਦੇ ਬਾਰੇ ਕੁਛ ਚੰਗਾ ਬੋਲੋਗੇ, ਤੇ ਲਾਗੋਂ ਕੋਈ ਤੁਹਾਨੂੰ ਕਹੂਗਾ ਉਹਦੇ ਬਾਰੇ ਹੋਰ ਦੋ ਚੰਗੀਆਂ ਦੱਸੂਗਾ ਤੁਹਾਨੂੰ। ਜਦੋਂ ਤੁਸੀਂ ਪੈਂਦੇ ਹੀ ਉਹਦੇ ਬਾਰੇ ਤੁਸੀਂ ਵੇਖੋ ਵੀ ਕੋਈ ਮਾੜੀ ਗੱਲ ਕਰੋਗੇ ਨਾ ਵੀ ਆਹ ਜਿਹੜਾ ਵਾ ਅੱਛਾ ਉਹ ਇੰਨੇ ਯਾਰ ਮੇਰੇ ਇੰਨੇ ਠੱਗੀ ਮਾਰੀ ਹੋ, ਤੇ ਉਹ ਤੁਹਾਨੂੰ ਜਾਂ ਤਾਂ ਚੁੱਪ ਕੀਤਾ ਰਹੂਗਾ ਜਾਂ ਫਿਰ ਉਹਦੀਆਂ ਠੱਗੀਆਂ ਬਾਰੇ ਤੁਹਾਨੂੰ ਦੱਸੂਗਾ। ਸੋ ਦੁਨੀਆਂ ਦੇ ਵਿੱਚ ਤੇ ਸਭ ਕੁਛ ਤੁਹਾਨੂੰ ਮਿਲਦਾ ਵਾ, ਸੋ ਇਹ ਗੁੱਡ ਬੈਡ ਜਿਹੜੀ ਆ ਇਹ ਤੁਹਾਡੀ ਡਿਪੈਂਡ ਕਰਦਾ ਵਾ ਸਿਚੁਏਸ਼ਨ ਦੇ ਉੱਤੇ, ਹੈ ਨਾ। ਜੇ ਤਾਂ ਤੁਸੀਂ ਮੰਨ ਲਓ ਆਪਣੀ ਸਮਝ ਬੂਝ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਕਿਸੇ ਠੋਸ ਸਬੂਤ ਦੇ ਆਧਾਰ ਦੇ ਉੱਤੇ ਜੱਜਮੈਂਟ ਦੇ ਰਹੇ ਹੋ
1: ਤਾਂ
0: ਫਿਰ ਉਹ ਗਲਤ ਨਹੀਂ ਮੰਨੀ ਜਾਊਗੀ। ਪਰ ਜੇ ਤੁਸੀਂ ਸਿਰਫ ਵੈਸੇ ਹੀ ਤੁਹਾਡੀ ਧਾਰਨਾ ਵਾ ਸੁਣੀ ਸੁਣਾਈ ਕਿਸੇ ਕੋਲੋਂ, ਜਾਂ ਜਿੱਦਾਂ ਇਹ ਕਹਿ ਰਹੇ ਵੀ ਮੰਨ ਲਓ ਤੁਸੀਂ ਕੋਈ ਧਾਰਨਾ ਇੱਦਾਂ ਵੀ ਜਿੱਦਾਂ ਮੰਨ ਲਓ ਜੇ ਟੈਟੂ ਬਣਾਇਆ ਤਾਂ ਗਲਤੀ ਆ ਬੰਦਾ, ਜੇ ਇਸ ਰੰਗ ਦਾ ਵਾ ਤਾਂ ਇਹ ਗਲਤੀ ਹੋਣਾ,
1: ਹੈ ਨਾ,
0: ਜੇ ਇਸ ਦੇਸ਼ ਦਾ ਵਾ ਤਾਂ ਇਹ ਗਲਤੀ ਹੋਣਾ ਵਾ, ਅਸਲ 'ਚ ਉਹ
1: ਬੈਡ ਆ,
0: ਉਹ ਬੈਡ ਆ,
1: ਉਹ ਐਕਚੁਅਲ ਰੋਂਗ ਜਜਮੈਂਟ ਆ ਜਿਹੜੀ ਤੁਸੀਂ ਕਰ ਰਹੇ ਹੋ,
0: ਉਹ ਤੁਹਾਡੇ ਕਰੈਕਟਰ ਦੇ ਲਈ, ਤੁਹਾਡੀ ਆਪਣੀ ਖੁਦ ਦੀ ਆਈਡੈਂਟੀਟੀ ਦੇ ਲਈ ਵੀ ਉਨੀ ਨੁਕਸਾਨਦੇਹ।
1: ਬਿਲਕੁਲ,
0: ਤੁਹਾਡੀ ਜਿਹੜੀ ਸ਼ਖਸੀਅਤ ਆ ਉਹ ਉਹਦੇ ਉੱਤੇ ਵੀ ਬੁਰਾ ਅਸਰ ਪਾਉਂਦੀ ਆ, ਕਿਉਂਕਿ ਮੰਨ ਲਓ ਮੈਂ ਅੱਜ ਕਿਸੇ ਬੰਦੇ ਬਾਰੇ ਸੁੱਖ ਜੀ ਤੁਹਾਡੇ ਨਾਲ ਜੱਜਮੈਂਟ ਸ਼ੇਅਰ ਕੀਤੀ ਵੀ ਆਹ ਜਿਹੜਾ ਆਇਆ ਸੀ ਇੱਦਾਂ ਇੱਦਾਂ ਇੱਦਾਂ, ਜੇ ਉਹ ਗਲਤ ਸਾਬਤ ਹੋ ਗਈ ਇੱਕ ਲੈਵਲ ਮੈਂ ਥੱਲੇ ਡਿੱਗ ਪਿਆ, ਦੂਸਰੀ ਵਾਰੀ ਦੂਸਰਾ ਲੈਵਲ, ਤੀਸਰੀ ਵਾਰੀ ਤੁਸੀਂ ਉਹਨਾਂ ਦਫ਼ਾ ਕਰੋ ਇਹਦੇ ਕੋਲ ਬਹਿਣਾ ਕੀ ਆ, ਇਹਦੇ ਕੋਲ ਤਾਂ ਹਮੇਸ਼ਾ ਕੋਈ ਨਕਮੀ ਗੱਲ ਸੁਣਨ ਨੂੰ ਮਿਲਦੀ।
1: ਕਈ ਵਾਰੀ ਹੁੰਦਾ ਨਾ ਰੰਜੋਤ ਜੀ, ਤੁਸੀਂ ਕਿਸੇ ਬੰਦੇ ਨੂੰ ਮਿਲਦੇ ਆ ਤੁਹਾਨੂੰ ਲੱਗਦਾ ਕਿ ਇਹ ਤਾਂ ਯਾਰ ਇਹ ਨੈਗੇਟਿਵ ਆ, ਹੈ ਨਾ, ਪਰ ਤੁਹਾਨੂੰ ਕੰਮ ਦੇ ਕਰਕੇ ਉਸ ਬੰਦੇ ਨੂੰ ਮਿਲਣਾ ਹੀ ਪੈਂਦਾ ਆ, ਪਰ ਤੁਸੀਂ ਉਹਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਓਕੇ ਜੋ ਵੀ, ਔਰ ਤੁਸੀਂ ਆਪਣੇ ਮਨ ਨੂੰ ਪਹਿਲਾਂ ਹੀ ਪ੍ਰਿਪੇਅਰ ਕਰ ਲੈਂਦੇ ਕਿ ਜੋ ਵੀ ਉਹਨੇ ਕਹਿਣਾ ਉਹਨੇ ਨੈਗੇਟਿਵ ਹੀ ਕਹਿਣਾ, ਸੋ ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿਣਾ, ਮੇਰੇ ਕੰਨਾਂ ਬੰਦ ਕਰਕੇ ਕੰਮ ਕਰਨਾ, ਕਰੇ ਤੇ ਜਾਓ, ਹੈ ਨਾ, ਆਪਣਾ ਕੰਮ ਕਰਾਵੇ ਤੇ ਜਾਵੇ, ਤੇ ਤੁਹਾਡੀ ਜਿਹੜੀ ਐਨਰਜੀ ਆ ਉਹ ਨੈਗੇਟਿਵ ਨਾ ਕਰਕੇ ਚੱਲ ਜਾਵੇ। ਸੋ ਕਈ ਵਾਰੀ ਪਰ ਤੁਸੀਂ ਕਿਸੇ ਦੀ ਵੇਟ ਕਰਦੇ ਹੁੰਦੇ ਆ ਕਿ ਉਹ ਬੜਾ ਉਹਦੇ ਕੋਲੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਆ, ਹੈ ਨਾ, ਕਿ ਤੁਹਾਡਾ ਮੂਡ ਵੀ ਆਫ ਹੋਵੇ ਨਾ, ਉਹ ਬੰਦੇ ਨੂੰ ਤੁਸੀਂ ਮਿਲਦੇ ਆ ਤੇ ਤੁਹਾਡਾ ਮੂਡ ਇੱਦਾਂ ਹੋ ਜਾਂਦਾ ਆ ਕਿ ਲਾਈਕ ਤੁਸੀਂ ਐਨ ਖਿਲ ਜਾਂਦੇ
0: ਹੋ।
1: ਹਾਂ ਬਿਲਕੁਲ, ਮੇਰੀ ਨਾ ਇੱਕ ਕਲਾਇੰਟ ਆ ਤੇ ਉਹਦੀ ਪਰਸਨੈਲਿਟੀ ਇੰਨੀ ਕੁ ਜ਼ਿਆਦਾ ਲਾਈਕ ਕਹਿ ਲਓ ਉਹਦੀ ਐਨਰਜੀ ਇੰਨੀ ਕੁ ਪੋਜ਼ਿਟਿਵ ਆ ਨਾ, ਤੇ ਉਹਨੂੰ ਮੈਂ ਜਿੰਨੇ ਜਣਿਆਂ ਨੂੰ ਵੀ ਮੈਂ ਜਾਣਦੀ ਆ ਜਿਹੜੇ ਉਹਨੂੰ ਜਾਣਦੇ ਆ ਸਾਰੇ ਉਹਦੇ ਬਾਰੇ ਇਹੀ ਕਹਿੰਦੇ ਆ। ਉਹ ਲਾਈਕ ਆਪਾਂ ਇਹ ਗੱਲ ਕਰਦੇ ਹਾਂ ਕਿ ਡਰੈਸਿੰਗ ਸੈਂਸ ਤੋਂ ਅਸੀਂ ਨਾ ਆਪਾਂ ਜੱਜ ਕਰਦੇ ਹਾਂ, ਨੋ ਡਾਊਟ ਜੋ ਤੁਸੀਂ ਕੱਪੜੇ ਪਾਉਂਦੇ ਆ ਨਾ ਉਹ ਵੀ ਮੈਟਰ ਕਰਦੇ ਆ, ਲਾਈਕ ਜੱਜ ਕਰਨਾ ਗਲਤ ਤਰੀਕੇ ਨਾਲ ਇੱਕ ਅਲੱਗ ਚੀਜ਼ ਆ, ਪਰ ਇਟ ਡਜ਼ ਮੈਟਰ ਤੁਸੀਂ ਕੀ ਪਾਇਆ ਹੋਇਆ ਆ,
0: ਉਹ ਸਾਡੀ ਰਿਸਪੋਨਸਿਬਿਲਟੀ ਆ।
1: ਬਿਲਕੁਲ ਬਿਲਕੁਲ, ਉਹਨੇ ਨਾ ਜਦੋਂ ਵੀ ਆਉਣਾ, ਮੈਂ ਇਹ ਨਹੀਂ ਕਹਿੰਦੀ ਕਿ ਲਾਈਕ ਮੈਨੂੰ ਮੈਂ ਮਤਲਬ ਉਹ ਸੂਟ ਪਾਉਂਦੀ ਹੈ ਤਾਂ ਮੈਨੂੰ ਬੜਾ ਵਧੀਆ ਲੱਗਦਾ, ਉਹ ਜਦੋਂ ਵੀ ਆਉਂਦੀ ਨਾ ਪ੍ਰੋਪਰ ਮਤਲਬ ਅਟਾਇਰ 'ਚ ਹੁੰਦੀ, ਉਹ ਕੰਮ ਨਹੀਂ ਕਰਦੀ। ਇੱਕ ਚੀਜ਼ ਇਹ ਵੀ ਆ ਕਿ ਚੱਲ ਉਹ ਤਿਆਰ ਹੁੰਦੀ ਆ ਨਾ ਪ੍ਰੋਪਰ, ਉਹਨੇ ਪ੍ਰੋਪਰ ਬੈਂਗਲਸ ਪਾਈਆਂ ਹੁੰਦੀਆਂ ਕੱਚ ਦੀਆਂ, ਉਹ ਨਾ ਜਦੋਂ ਉਹਦੀਆਂ ਕੱਚ ਦੀਆਂ ਬੰਗਾਂ ਦੇ ਮਤਲਬ ਆਵਾਜ਼ ਵੀ ਆਉਂਦੀ ਆ ਨਾ, ਉਹ ਵੀ ਤੁਹਾਨੂੰ ਸੂਦ ਕਰਦੀ ਆ ਉਹ ਆਵਾਜ਼ ਵੀ।
0: ਹੁਣ ਇਹੋ ਹੀ ਜਜਮੈਂਟ ਆ ਵੀ ਕਿਸੇ ਨੂੰ ਅਨੋਏ ਕਰਦੀ ਹੋਊਗੀ, ਕਿਸੇ ਨੂੰ ਉਹ ਸੂਦ ਕਰਦੀ, ਜੇ ਤੁਹਾਡੀਆਂ ਨਜ਼ਰਾਂ ਚ ਉਹ ਬੰਦਾ ਠੀਕ ਆ ਤੇ ਤੁਹਾਨੂੰ ਉਹ ਸੂਦਿੰਗ ਲੱਗ ਰਿਹਾ,
1: ਹਾਂ ਬਿਲਕੁਲ,
0: ਜਚਿਆ ਲੱਗ ਰਿਹਾ, ਤੇ ਜੇ ਕਿਸੇ ਨੂੰ ਚੁਭਦਾ ਜਾਂ ਕਿਸੇ ਦਾ ਨਤੀਜਾ ਕਿਸੇ ਉਦਾਂ ਦਾ ਵਾ, ਉਹਨੇ ਉਦਾਂ ਦੀ ਜਜਮੈਂਟ, ਉਹਨੇ ਫਿਰ ਕਹਿਣਾ ਵੀ ਇਹਨੇ ਕੀ ਐਵੇਂ ਨਜਾਇਜ਼ ਮਤਲਬ ਐਡਾ ਤਿਆਰ ਸ਼ਿਆਰ ਹੋ ਕੇ ਕਿਹੜਾ, ਫਿਰ ਆਪਾਂ ਕਹਾਂਗੇ ਵੀ ਇਹ ਕਿਸੇ ਗਲਤ ਮਕਸਦ ਲਈ ਤਿਆਰ ਹੈ।
1: ਐਗਜ਼ੈਕਟਲੀ, ਮੈਂ ਉੱਥੇ ਹੀ ਆਉਣ ਲੱਗੀ ਸੀ ਕਿ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਦੇਖਿਆ ਮੈਂ ਕਿਹਾ ਹਾਏ, ਲਾਈਕ ਤੁਹਾਨੂੰ ਵੀ ਹੁੰਦਾ ਨਾ ਕਿ ਹੁਣ ਇਹ ਅੱਧਾ ਘੰਟਾ ਇਹ ਸਾਰੇ ਡਰੈਸਿੰਗ ਉਹਦੇ ਵਿੱਚੋਂ ਬਾਹਰ ਆਉਣ ਲਈ ਲਗਾਊਗੀ, ਕਿਉਂਕਿ ਸਾਨੂੰ ਚਾਹੀਦਾ ਨਹੀਂ ਉਹ ਸਮਾਨ ਜਿਹੜਾ ਉਹ ਪਾ ਕੇ ਆਈ ਆ ਨਾ। ਮਤਲਬ ਮੈਂ ਫਿਰ ਸੋਚਿਆ ਆਪਣੇ ਆਪ ਨੂੰ, ਮੈਂ ਇਹ ਸੋਚਣਾ ਸ਼ੁਰੂ ਕੀਤਾ ਹਾਏ ਮੈਂ ਕਿਉਂ ਨਹੀਂ ਮੈਸੇਜ ਕੀਤਾ ਇਹਨੂੰ ਕਿ ਤੂੰ ਸਾਰੀ ਜੁਐਲਰੀ ਉਤਾਰ ਕੇ ਆਈ, ਤੂੰ ਸਾਰੀਆਂ ਬੈਂਗਲਸ ਉਤਾਰ ਕੇ ਆਈ, ਤੂੰ ਅੱਧਾ ਉਹ ਕਰਕੇ ਆਈ ਨਾ ਰੈਡੀ ਹੋ ਕੇ ਆਈ, ਲਾਈਕ ਉਹਦੇ ਲਈ ਨਾ ਕਿ ਹੁਣ ਮੇਰੇ 15 ਮਿੰਟ ਵੇਸਟ ਕਰੂਗੀ ਉਹਦੀ ਚੀਜ਼ ਦੇ ਲਈ। ਪਰ ਉਹ ਮੈਨੂੰ ਮਤਲਬ ਗੱਡੀ 'ਚ ਉਤਰ ਰਹੀ ਆ, ਲਿਆ ਰਹੀ ਆ, ਮੈਨੂੰ ਦਿਸ ਰਹੀ ਆ, ਅਤੇ ਮੈਂ ਉਹਨੂੰ ਦੇਖ ਕੇ ਇੱਕ ਤਰ੍ਹਾਂ ਨਾਲ ਜਲ ਗਈ ਆ ਵੀ ਹਾਏ ਹੁਣ 15 ਮਿੰਟ ਹੀ ਲਾਊਗੀ ਮੇਰੇ ਵੇਸਟ ਕਰੂਗੀ ਨਾ। ਅਤੇ ਉਹ ਜਦੋਂ ਆਈ ਮੈਂ ਡੋਰ ਖੋਲਿਆ ਪਹਿਲੀ ਵਾਰ ਮਿਲਣ ਦੀ ਗੱਲ ਆ, ਉਹਨੇ ਮੈਨੂੰ ਇੰਨਾ ਕੁ ਵਧੀਆ ਟ੍ਰੀਟ ਕੀਤਾ, ਮੈਂ ਉਹਨੂੰ ਹੈਲੋ ਕਿਹਾ ਅਤੇ ਮੈਨੂੰ ਉਹਨੇ ਬੜਾ ਵਧੀਆ ਹੈਲੋ ਕਹਿ ਕੇ ਇੰਨੀ ਵਧੀਆ ਹੱਸੀ ਕੇ, ਮਤਲਬ ਉਹਨੇ ਮੈਨੂੰ ਐਵੇਂ ਜਿੱਦਾਂ ਗਾਲਾਂ ਨਹੀਂ ਲਾਉਂਦੀਆਂ ਮੰਮੀ ਇੱਦਾਂ ਲਾ ਕੇ, ਪਹਿਲੀ ਵਾਰ ਮਿਲ ਰਹੀ ਆ ਮੈਨੂੰ, ਅਤੇ ਮੇਰਾ ਨਾਂ ਲੈ ਕੇ ਕਿੱਦਾਂ ਤੂੰ ਨਾ ਤੇਰੀ ਸਿਹਤ ਠੀਕ ਆ, ਮੈਨੂੰ ਕਹਿੰਦੀ ਆਪ ਕੈਸੇ ਹੋ, ਆਪਕੀ ਸਿਹਤ ਕੈਸੀ ਹੈ, ਨਾ ਹਾਊਸ ਯੋਰ ਵਰਕ ਗੋਇੰਗ, ਇੱਦਾਂ ਉੱਦਾਂ ਮੈਂ ਨਾਲੇ ਲੱਗਦਾ ਮੇਰੇ ਨੈਗੇਟਿਵਿਟੀ ਸੀ ਜਿਹੜੀ ਉਹ ਡਰੇਨ ਹੋ ਗਈ। ਮੈਂ ਇੱਕ ਵਾਰ ਲਾਈਕ ਮੈਂ ਸੋਚਿਆ ਕਿ ਕਿਉਂ ਮੈਂ ਸੋਚ ਰਹੀ ਹਾਂ ਇਹਦੇ ਬਾਰੇ ਇੰਨਾ, ਕਿ ਫਿਰ ਕੀ ਹੋ ਗਿਆ 15 ਮਿੰਟ ਲੱਗ ਗਿਆ ਤਾਂ ਕਿਤੇ ਨੀ ਗੱਡੀ ਮੇਰੀ ਲੰਘਦੀ ਜਾਂਦੀ, ਮੈਂ ਤਾਂ ਇੱਥੇ ਖੜੀ ਹਾਂ ਅਗਲੇ ਨੂੰ ਕਹਿ ਦਿੰਦੀ ਹਾਂ 5 ਮਿੰਟ ਲੇਟ ਆ ਜਾ, 15 ਮਿੰਟ ਤਾਂ ਮੈਂ ਉੱਥੇ ਗੈਪ ਰੱਖਿਆ। ਉਹ ਮੇਰੇ ਕੋਲ 2 ਘੰਟੇ ਰਹੀ ਤੇ ਲਾਈਕ ਉਹ ਕੋਈ ਉਹਨੇ ਇੱਕ ਨੈਗੇਟਿਵ ਗੱਲ ਨਹੀਂ ਕੀਤੀ ਤੇ ਉਹ ਆਰਾਮ ਨਾਲ ਹੱਸੀ ਖੇਡੀ ਗੱਲਾਂ ਕੀਤੀਆਂ, ਉਹਨੇ ਮੇਰੇ ਨਾਲ ਕੰਮ ਕਰਾਇਆ ਤੇ ਚਲੀ ਗਈ। ਅਗਲੀ ਵਾਰ ਉਹ ਫਿਰ ਉਸੇ ਅਟਾਇਰ ਚ ਆਈ, ਉਹ ਮੈਨੂੰ ਚੰਗੀ ਲੱਗਣ ਲੱਗ ਗਈ। ਹੁਣ ਮੈਂ ਵੇਟ ਕਰਦੀ ਹੁੰਦੀ ਹਾਂ ਉਹਦੀ ਕਿ ਉਹ ਹਰ ਮਹੀਨੇ ਆਉਂਦੀ ਆ ਕਿ ਕਦੋਂ ਆਵੇ, ਤੇ ਜਦੋਂ ਵੀ ਮੈਂ ਉਹਦੇ ਬਾਰੇ ਸੋਚਦੀ ਹਾਂ, ਈਵਨ ਮੈਂ ਉਹਦੀ ਫਰੈਂਡਸ ਨੂੰ ਵੀ ਜਿਹਨੇ ਉਹਨੂੰ ਰੈਫਰ ਕੀਤਾ ਸੀ, ਮੈਂ ਕਿਹਾ ਉਹ ਕਿੱਦਾਂ ਪਰਸਨੈਲਿਟੀ ਆ, ਕਹਿੰਦੀ ਦੇਖਿਆ, ਕਹਿੰਦੀ ਤੈਨੂੰ ਇੱਦਾਂ ਫੀਲ ਹੋਇਆ, ਮੈਂ ਕਿਹਾ ਹਾਂ ਸਾਰੀ ਨੈਗੇਟਿਵਿਟੀ ਤੁਹਾਡੀ ਉਹ ਮਤਲਬ
0: ਚੂਸ ਲੈਂਦੀ
1: ਆ, ਉਹ ਤੁਹਾਨੂੰ ਇੰਨਾ ਕੁ ਪਾਵਰ ਦੇ ਕੇ ਜਾਂਦੀ ਆ, ਤੁਹਾਨੂੰ ਪਿਆਰ ਨਾਲ, ਇੱਕ ਉਹਦੀ ਬੋਲੀ ਮਿਠਾਸ ਇੰਨੀ ਜ਼ਿਆਦਾ ਕਿ ਮੈਨੂੰ ਤਾਂ ਬਹੁਤ ਉਹ ਵਧੀਆ ਲੱਗਦੀ ਆ ਨਾ। ਸੋ ਮੈਂ ਇੱਦਾਂ ਸੋਚਦੀ ਨਹੀਂ ਕਿ ਹਾਂ ਮੈਂ ਜਜਮੈਂਟਲ ਹੋਈ ਉਹਦੇ ਲਈ, ਮੈਂ ਜੱਜ ਕਰ ਲਿਆ ਉਹਨੂੰ ਕਿਸੇ ਹੋਰ ਤਰੀਕੇ ਨਾਲ, ਪਰ ਉਹ ਕੁਛ ਹੋਰ ਨਿਕਲੀ ਆ ਤੇ ਇਹ ਮੈਟਰ ਕਰ। ਹੁਣ ਮੈਨੂੰ ਉਹਦੇ ਉਹੀ ਕੱਪੜੇ ਇੰਨੇ ਕੁ ਸੋਹਣੇ ਲੱਗਦੇ, ਇੰਨੇ ਕੁ ਕਲਰਫੁੱਲ ਹੁੰਦੇ ਆ ਨਾ, ਉਹਦੀ ਲਾਈਫ ਆ ਨਾ ਜਿਹੜੀ, ਉਹ ਉੱਪਰ ਸਿਰ ਤੋਂ ਲੈ ਕੇ ਪੈਰਾਂ ਤੱਕ ਕਲਰਫੁੱਲ ਆ ਉਹ, ਤੇ ਆਪਾਂ ਬਲੈਕ ਹੁੰਦੇ ਹਮੇਸ਼ਾ ਕੰਮ ਤੇ।
0: ਇਹਦਾ ਮਤਲਬ ਫਿਰ ਇਹ ਹੋਇਆ ਨਾ ਕਿ ਆਪਾਂ ਜੋ ਪਾਉਂਦੇ ਹਾਂ, ਜੋ ਸਾਡਾ ਸਲੀਕਾ ਵਾ, ਜਿਹੜੀ ਚੀਜ਼ ਨੂੰ ਆਪਾਂ ਰਿਪ੍ਰੈਜ਼ੈਂਟ ਕਰਦੇ ਹਾਂ, ਉਹ ਸਮਾਜ ਤੋਂ ਥੋੜੀ ਜੀ ਅਲੱਗ ਹੋ ਸਕਦਾ
1: ਜੀ,
0: ਪਰ ਉਹਨੂੰ ਫਿਰ ਜਿਹੜਾ ਜਸਟੀਫਾਈ ਕਰਨਾ ਉਹ ਤੁਸੀਂ ਖੁਦ ਕਰਨਾ ਵਾ ਕਿ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਕੋਈ ਮਿਲੇ ਤੇ ਉਹ ਚੰਗਾ ਹੀ ਸੋਚੇ ਤੇ ਜੇ ਤੁਸੀਂ ਜਿੱਦਾਂ ਦਾ ਤੁਸੀਂ ਵਿਚਰੇ ਹੋ, ਤੁਹਾਡੇ ਵਰਗਿਆਂ ਨੂੰ ਕੋਈ ਮਿਲੂਗਾ ਤੇ ਉਹ ਮਾੜਾ ਹੀ ਸੋਚੂਗਾ ਜੇ ਤੁਸੀਂ ਮਾੜਾ ਵਿਚਰ ਕੇ ਗਏ। ਇਸ ਤੋਂ ਬਲੈਦਾ ਇੱਕ ਦੂਸਰਾ ਪੱਖ ਵੀ ਇਹਦਾ ਸੁੱਖ ਜੀ, ਜਿਹੜਾ ਤੁਹਾਡੀ ਗੱਲਾਂ ਚੋਂ ਘੱਟ ਝਲਕ ਰਿਹਾ, ਪਰ ਅਦਰਵਾਈਜ਼ ਇਹ ਮੰਨਿਆ ਜਾਂਦਾ ਵਾ ਜਿਹੜੇ ਮਾਹਰ ਨੇ ਦਿਮਾਗ ਨੂੰ ਸਮਝਦੇ ਨੇ, ਪੜ੍ਹਦੇ ਨੇ, ਮੈਂਟਲ ਹੈਲਥ 'ਤੇ ਕੰਮ ਕਰਦੇ, ਉਹ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੋ ਚੀਜ਼ ਤੁਸੀਂ ਚਾਹ ਕੇ ਜਾਂ ਮਜਬੂਰੀ ਦੇ ਵਿੱਚ ਨਹੀਂ ਕਰ ਪਾਉਂਦੇ
1: ਜੀ,
0: ਮੰਨ ਲਓ ਤੁਹਾਡਾ ਮਨ ਆ ਵੀ ਮੈਂ ਵੀ ਇੱਦਾਂ ਤਿਆਰ ਸ਼ਿਆਰ ਹੋ ਕੇ ਰਿਹਾ ਕਰਾਂ, ਮੇਰੇ ਕੋਲ ਵੀ ਇੰਨਾ ਸਮਾਂ ਹੋਵੇ, ਸਵੇਰੇ ਅੱਧਾ ਘੰਟਾ ਸਪੇਅਰ ਮੇਰੇ ਕੋਲ ਚਾਹੀਦਾ, ਮੈਂ ਇੱਦਾਂ ਪੂਰਾ ਆਪਣਾ ਜੋ ਵੀ ਮੇਰੇ ਕੋਲ ਪਿਆ ਅਲਮਾਰੀ 'ਚ ਮੈਂ ਉਹ ਵਰਤੀ ਨਹੀਂ ਪਾ ਰਹੀ ਜਾਂ, ਤੇ ਜਦੋਂ ਉਹ ਚੀਜ਼ਾਂ ਤੁਸੀਂ ਨਹੀਂ ਕਰ ਪਾਉਂਦੇ, ਉੱਦਾਂ ਦਾ ਨਹੀਂ ਬਣ ਪਾਉਂਦੇ, ਉੱਦਾਂ ਦਾ ਕਿਸੇ ਨੂੰ ਤੁਸੀਂ ਵੇਖਦੇ ਹੋ
1: ਤੇ ਤੁਹਾਨੂੰ ਉਹ ਵਧੀਆ ਲੱਗਦਾ,
0: ਤੇ ਦੋ ਤਰ੍ਹਾਂ ਦਾ ਬੰਦਾ ਰਿਐਕਟ ਕਰਦਾ, ਵਧੀਆ ਵਾਲੇ ਬਹੁਤ ਘੱਟ ਨੇ
1: ਜੀ।
0: ਜਦੋਂ ਤੁਸੀਂ ਉਹਦੇ ਬਾਰੇ ਕੋਈ ਜਜਮੈਂਟ ਤੁਸੀਂ ਡਿਕਲੇਅਰ ਕਰਦੇ ਹੋ, ਕੋਈ ਨੈਗੇਟਿਵ ਜਾਂਦੇ ਹੋ ਤੁਸੀਂ, ਇਹਦਾ ਮਤਲਬ ਕਿ ਤੁਸੀਂ ਖੁਦ ਨਹੀਂ ਉਹ ਬਣ ਪਾ ਰਹੇ, ਨਹੀਂ ਉਹ ਕਰ ਪਾ ਰਹੇ, ਨਹੀਂ ਤੁਹਾਡੇ 'ਚ ਉਹ ਵਾਲੀ ਕਾਬਲੀਅਤ ਕਿਸਮ ਹੋ, ਤੇ ਤੁਸੀਂ ਉੱਥੇ ਜੈਲਸ ਫੀਲ ਕਰਦੇ ਹੋ, ਤੁਸੀਂ ਫਿਰ ਉਹਦੇ ਬਾਰੇ ਜਜਮੈਂਟ ਡਿਕਲੇਅਰ ਕਰ ਦਿੰਦੇ ਹੋ ਬਿਨਾਂ ਉਹਨੂੰ ਜਾਣਿਆ। ਪਰ ਦੂਸਰਾ ਜਿਹੜਾ ਵਾ ਉਹ ਤੁਹਾਡਾ ਉਹ ਆ ਜਿਹੜੇ ਲੋਕ ਆਪਣੇ ਆਪ ਨੂੰ ਸਹੀ ਸੇਧ ਦੇ ਚੁੱਕੇ ਆ, ਜਿਹੜੇ ਸਹੀ ਡਾਇਰੈਕਸ਼ਨ 'ਚ ਨੇ, ਸ਼ਾਂਤ ਨੇ, ਭੱਜ ਨੱਠ 'ਚ ਨਹੀਂ ਆ, ਤੇ ਉਹ ਫਿਰ ਉਹ ਸੋਚਣਗੇ ਵੀ ਚਲੋ ਮੈਂ ਨਹੀਂ, ਇਹ ਤੇ ਐਟਲੀਸਟ ਇਹ ਤੇ ਤਿਆਰ ਹੋਈ ਆ ਜਾਂ ਹੋਇਆ ਵਾ। ਸੋ ਉਹ ਉਸ ਚੀਜ਼ ਨੂੰ ਐਡਮਾਇਰ ਕਰਦੇ ਨੇ, ਪਰ ਐਡਮਾਇਰ ਵਾਲੇ ਬਹੁਤ ਘੱਟ ਨੇ ਅੱਜ ਦੀ ਦੁਨੀਆਂ 'ਚ। ਪਰ ਤੁਸੀਂ ਹੁਣ ਤੁਸੀਂ ਆਪਣੇ ਆਪ ਬਾਰੇ ਸੋਚ ਲਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ।
1: ਬਿਲਕੁਲ,
0: ਜਦੋਂ ਵੀ ਕਿਸੇ ਦੇ ਬਾਰੇ ਮਨ ਦੇ ਵਿੱਚ ਕੋਈ ਇੱਦਾਂ ਦਾ ਵਿਚਾਰ ਆਉਂਦਾ ਵਾ, ਇਹਦਾ ਮਤਲਬ ਕਿ ਸਾਡੇ ਅੰਦਰੋਂ ਹੀ ਆ ਰਿਹਾ ਨਾ, ਇਹਦਾ ਮਤਲਬ ਤੁਸੀਂ ਇੱਦਾਂ ਦੇ ਹੀ ਹੋ। ਤੇ ਜੇ ਇੱਦਾਂ ਦੇ ਹੋ ਤੇ ਤੁਹਾਡੇ ਕੋਲ ਹਮੇਸ਼ਾ ਇੱਕ ਮੌਕਾ ਹੁੰਦਾ ਆਪਣੇ ਆਪ ਨੂੰ ਠੀਕ ਕਰਨ ਦਾ, ਸੁਧਾਰਨ ਦਾ, ਤੇ ਆਪਾਂ ਆਪਣੇ ਆਪ ਨੂੰ ਸੁਧਾਰ ਲਏ ਆ। ਹਾਂ, ਕਿਉਂਕਿ ਆਪਾਂ ਲੇਟ ਹੋ ਗਏ ਬ੍ਰੇਕ ਤੋਂ, ਅਸੀਂ ਆਪਣੇ ਆਪ ਨੂੰ ਸੁਧਾਰ ਕੇ ਆਉਂਦੇ ਹਾਂ ਤੇ ਆ ਕੇ ਕਰਦੇ ਗੱਲਬਾਤ ਰੇਡੀਓ। ਹਾਂਜੀ, 1674

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
6: ਰੇਡੀਓ ਹਾਂਜੀ 1674 ਹੈ।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
10: ਉਹ ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
11: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184.

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਅਰਨਾਜ ਤੇ ਅਰਮਾਨ ਗਿੱਲ ਦੀ ਆਵਾਜ਼ ਦੇ ਵਿੱਚ ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਗੱਲਾਂ ਬਾਤਾਂ ਸਾਡੀਆਂ ਜੱਜਮੈਂਟ ਦੇ ਉੱਤੇ ਚੱਲ ਰਹੀਆਂ ਸੀ ਤੇ ਮੇਰੇ ਨਾਲ ਨੇ ਸੁੱਖ ਪਰਮਾਤ
1: ਜੀ ਹਾਂ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਤੁਸੀਂ ਵੀ ਇੱਕ ਵਾਰ ਮਿਲੇ ਤੇ ਜਾਂ ਕਿਸੇ ਦੇ ਪਹਿਰਾਵੇ ਤੋਂ ਤੇ ਜਾਂ ਫਿਰ ਕਿਸੇ ਦੀ ਬੋਲ ਚਾਲ ਤੋਂ ਕਿਸੇ ਦੇ ਮੂਡ ਤੋਂ ਕਿਸੇ ਦੇ ਕੰਮ ਕਰਨ ਦੇ ਤਰੀਕੇ ਤੋਂ ਤੁਸੀਂ ਜੱਜ ਕਰ ਲੈਂਦੇ ਹੋ ਜਾਂ ਫਿਰ ਅੱਜ ਕੱਲ੍ਹ ਇੱਕ ਹੋਰ ਤਰੀਕਾ ਆਇਆ ਜੱਜ ਕਰਨ ਦਾ ਸੌਖਾ ਜਿਹਾ ਕਿ ਤੁਸੀਂ ਕਿਸੇ ਦੇ ਸੋਸ਼ਲ ਮੀਡੀਆ ਤੋਂ ਉਹਨੂੰ ਜੱਜ ਕਰ ਲੈਂਦੇ ਹੋ ਕਿ ਹਾਂ ਇਹ ਬਹੁਤ ਹੈਪੀ ਕਪਲ ਆ ਇਹ ਬਹੁਤ ਲਾਈਕ ਇਹ ਲੜਦੀ ਰਹਿੰਦੀ ਆ ਫੇਸਬੁੱਕ ਉੱਤੇ ਬੈਠ ਕੇ ਸਾਰਾ ਦਿਨ ਲਾਈਵ ਤੇ ਇਹ ਤਾਂ ਇੱਦਾਂ ਦੇ ਆ ਜਾਂ ਇਹ ਬਹੁਤ ਲਵਿੰਗ ਆ ਇਹ ਬਹੁਤ ਕੂਲ ਨੇ ਇਹ ਬਹੁਤ ਪਿਆਰ ਕਰਦੇ ਆ ਤੇ ਜਾਂ ਫਿਰ ਸਭ ਤੋਂ ਵੱਡਾ ਇਹ ਬਹੁਤ ਸੋਹਣੀ ਆ ਫਿਲਟਰ ਲਾਉਣ ਤੋਂ ਬਾਅਦ
0: ਆਪਾਂ ਇਹ ਵੀ ਤੇ ਇੱਕ ਵੇਖੋ ਛਲਾਵਾ ਹੀ ਆ ਨਾ ਆਪਾਂ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਤੋਂ ਬੜੇ ਜੋੜਿਆਂ ਨੂੰ ਵੇਖ ਕੇ ਤੇ ਆਪਾਂ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹਨਾਂ ਵਰਗੀ ਲਾਈਫ ਚਾਹੀਦੀ ਆ ਜਦਕਿ ਇਹਨਾਂ ਉਹਨਾਂ ਵਰਗੀ ਤਾਂ ਕੁਛ ਵੀ ਨਹੀਂ ਹੁੰਦੀ ਇਹ ਹੁੰਦਾ ਹੀ ਨਹੀਂ ਆ ਵੀ ਆਲਵੇਜ਼ ਇੱਦਾਂ ਦੇ ਹੀ ਹੋਣ ਹਨਾ ਆਲਵੇਜ਼ ਇੱਕ ਦੂਸਰੇ ਦੇ ਹੈਲਪਿੰਗ ਹੈਂਡ ਹੀ ਹੋਣ ਹੱਸਦੇ ਹੀ ਰਹਿਣ ਮਤਲਬ ਆਲਵੇਜ਼ ਉਹ ਉੱਥੋਂ ਫਿਰ ਜਿਹੜੇ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਫਿਲਮੀ ਇੱਕ ਲਾਈਫ ਸਟਾਈਲ ਹੋ ਗਿਆ ਜਿੱਦਾਂ ਆਪਾਂ ਫਿਲਮ ਖੈਰ ਫਿਲਮ 'ਚ ਵੀ ਅੱਗੇ ਜਾ ਕੇ ਵਿਖਾ ਦਿੰਦੇ ਪਰ ਉਹਨਾਂ ਦੀ ਲੜਾਈ ਹੋਈ ਸੀ ਫਿਰ ਕਿਸੇ ਨੂੰ ਫਿਲਮ ਵੀ ਕਈ ਐਂਗਲ ਲੈ ਜਾਂਦੀ ਪਰ ਇਹ ਨਹੀਂ ਕੁਛ ਐਂਗਲ
1: ਬਿਲਕੁਲ
0: ਇਹ ਕਹਾਣੀ ਨਹੀਂ ਕੋਈ
1: ਐਂਗਲ ਤੇ ਰਹਿੰਦੇ
0: ਇੱਕੋ ਐਂਗਲ ਤੇ ਉੱਤੇ ਰਹਿੰਦੀ ਆ ਇਸ ਕਰਕੇ ਕਈ ਜਿਹੜੇ ਬੜੇ ਨੈਚੁਰਲ ਜੇ ਜੋੜੇ ਨੇ ਤੇ ਉਹ ਵਧੀਆ ਲੜਾਈਆਂ ਸੁਭਾਅ ਆ ਬੇਸਿਕਲੀ ਜਦੋਂ ਆਪਾਂ ਕੋਈ ਚੀਜ਼ ਡਿਸਕਸ ਕਰਦੇ ਹਾਂ ਤੇ ਉਹਦੇ ਵਿੱਚ ਆਪਣੇ ਆਲੇ ਦੁਆਲੇ ਨੂੰ ਸਾਨੂੰ ਸਮਝਣ ਦੀ ਇੱਕ ਸੇਧ ਮਿਲਦੀ ਹੈ ਤੇ ਸਭ ਤੋਂ ਵੱਡੀ ਚੀਜ਼ ਮੈਨੂੰ ਲੱਗਦਾ ਸਾਨੂੰ ਆਪਣੇ ਆਪ 'ਚ ਝਾਤੀ ਮਾਰਨ ਦਾ ਪਤਾ ਲੱਗਦਾ ਪਰ ਕੁਮਾਰ ਕੇ ਰਾਜੀ ਨਹੀਂ ਆਪਾਂ ਕਹਿੰਦੇ ਪਿਆ ਸਾਰੀਆਂ ਗੱਲਾਂ ਆਪਾਂ ਕੀਤੀਆਂ ਇਹ ਤੁਸੀਂ ਤੁਸੀਂ ਸਿੱਖ ਲਓ
1: ਅਸੀਂ ਨਹੀਂ ਸਿੱਖਣੀਆਂ
0: ਮੈਂ ਤਾਂ ਪਹਿਲਾਂ ਠੀਕ ਹਾਂ ਮੈਂ ਤਾਂ ਪਹਿਲਾਂ ਠੀਕ ਸੀ ਤੇ ਅੱਜ ਠੀਕ ਹਾਂ ਤੇ ਬਾਕੀ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਆਪਣੀਆਂ ਆਪ ਵਿਚਾਰ ਲਓ ਖੈਰ ਆਪਾਂ ਆਪਣੇ ਕਾਲਰਸ ਵੱਲ ਨੂੰ ਵੱਧਦੇ ਹਾਂ ਤੇ ਨਾਲ ਦੱਸ ਦਈਏ ਤੁਹਾਨੂੰ ਵੀ ਸ਼ਬਦ ਵੀ ਸਾਡੇ ਚੱਲ ਰਹੇ ਨੇ ਨਾਲ ਸ਼ਬਦਾਂ ਵੱਲ ਨੂੰ ਅੱਜ ਅੱਛਾ ਮੈਂ ਮੈਸੇਜ ਵੇਖ ਲਾਂ ਸ਼ਾਇਦ ਹੋ ਸਕਦਾ ਵੀ ਉੱਧਰ ਆਪਣੇ ਧਿਆਨ ਨਾ ਹੋਵੇ ਤੇ ਕੁਛ ਇੱਕ ਮੈਸੇਜ ਫਿਰ ਆਪਾਂ ਕਾਲਰਾਂ ਵੱਲ ਆਉਂਦੇ ਸਤਿ ਸ਼੍ਰੀ ਅਕਾਲ ਬਲਜੀਤ ਜੀ ਕਹਿੰਦੇ ਕਿ ਬਹੁਤ ਵਧੀਆ ਗੱਲਾਂ ਬਾਤਾਂ ਤੇ ਸਾਰਿਆਂ ਦਾ ਦਿਨ ਵਧੀਆ ਹੋਵੇ ਖੁਸ਼ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ ਤੇ ਧੰਨਵਾਦ ਤੁਹਾਡਾ ਤੇ ਕਮਲ ਹੀਰ ਨੇ ਵੀ ਕਹਿੰਦੇ ਨਾਂ ਚੇਂਜ ਕੀਤਾ ਸੀ ਹੀਰ ਕਮਲ ਕਰ ਲਿਆ ਸੀ ਓਕੇ ਹਾਂ ਇਹ ਵੀ ਠੀਕ ਆ ਹੋਰ ਵੀ ਬੜੇ ਸਾਰੇ ਸਿੰਗਰ ਨੇ ਜਿਹਨਾਂ ਨੇ ਆਪਣੇ ਨਾਮਕਰਨ ਜਿਨ੍ਹਾਂ ਨੇ ਕੀਤਾ
1: ਨਾਮਕਰਨ ਤੋਂ ਬਾਅਦ ਨਾਮਕਰਨ
0: ਕੀਤਾ ਥੈਂਕ ਯੂ ਤੇ ਚਾਹੇ ਪੁਰਾਣਾ ਮੈਸੇਜ ਹੋਣਾ ਕਹਿੰਦੇ ਕਹੋ ਤੁਹਾਨੂੰ ਚਾਹ ਪਿਆਉਂਦੇ ਹਾਂ ਬਲਜੀਤ ਜੀ ਕਹਿੰਦੇ ਨੇ ਤੇ ਕਹਿੰਦੇ ਵੀਰ ਜੀ ਐਂਡ ਸੁੱਖ ਜੀ ਆ ਜਾਓ ਤੁਹਾਨੂੰ ਚਾਹ ਪਿਆਈਏ ਅੱਛਾ ਚਾਹ ਵਾਲੇ ਚਾਹ ਟਾਈਮ ਵਾਲੇ ਮੈਸੇਜ ਮਨਦੀਪ ਕਹਿੰਦੇ ਪੱਕੀ ਸਕੂਲ ਬੈਠੀ ਕਹਿ ਰਹੀ ਹੋਣੀ ਆ ਵੀ ਸੌਂ ਲੱਗੇ ਤੁਹਾਨੂੰ ਪਲੀਜ਼ ਚਾਹ ਦੀ ਗੱਲ ਨਾ ਕਰੋ ਅੱਛਾ ਠੀਕ ਆ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਬਲਜੀਤ ਫਰਵਾਲੀ ਜੀ ਕਹਿੰਦੇ ਨੇ ਕਿ ਅੱਜ ਆਵਾਜ਼ ਨਹੀਂ ਆ ਰਹੀ ਜੀ ਬੈਰਿਕ ਦੇ ਵਿੱਚ ਹੋਏ ਹੋ ਬੈਰਿਕ ਦਾ ਹੁਣ ਕੀ ਕਰੀਏ
1: ਆਪਾਂ ਬੈਰਿਕ ਦੇ ਵਿੱਚ ਪਾਣੀ ਤਾਂ ਨਹੀਂ ਆ ਗਿਆ
0: ਹਾਂਜੀ ਕੀ ਕਰੀਏ ਹੁਣ ਕੀ ਕਹਿ ਸਕਦੇ
1: ਬੈਰਿਕ ਦੇ ਵਿੱਚ ਪਾਣੀ
0: ਬੜਾ ਜੀ ਔਖਾ ਵਾ ਇਦਾਂ ਕੁਛ ਦੱਸਣਾ ਕਰਨਾ ਹੁਣ ਮੈਂ ਤੇਰੀ ਇਦਾਂ ਹੈਲਪ ਨਹੀਂ ਕਰ ਸਕਦਾ
1: ਐਪਲੀਕੇਸ਼ਨ ਗਿਲ ਕਰਕੇ ਦੇਖ ਲਓ ਇੱਕ ਵਾਰੀ
0: ਹਾਂ ਨਹੀਂ ਐਪਲੀਕੇਸ਼ਨ ਤੇ ਨਹੀਂ ਆਈ ਥਿੰਕ ਉੱਤੇ ਸੁਣ ਰਹੇ ਹੋਣੇ ਫ੍ਰੀਕੁਐਂਸੀ ਤੇ ਤੇ ਉਰੇ ਪਰੇ ਜਦੋਂ ਮੂਵ ਹੋਗੇ ਤੇ ਉਦੋਂ ਤੁਸੀਂ ਹੋ ਸਕਦਾ ਠੀਕ ਹੋ ਗਿਆ ਹੋਵੇ ਤੁਹਾਡਾ ਤੇ ਧੰਨਵਾਦ ਜੀ ਤੁਹਾਡਾ ਕੁਛ ਇੱਕ ਮੈਸੇਜ ਮੈਂ ਇਸ ਕਰਕੇ ਨਹੀਂ ਹੁਣ ਅੱਛਾ ਮੈਂ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਇਹ ਹੁਣ ਨਾ ਪੁਰਾਣੀ ਕਨਵਰਸੇਸ਼ਨ 'ਚੋਂ ਮੈਸੇਜ ਨੇ ਤੇ ਇਸ ਕਰਕੇ ਇਹਦਾ ਨਾ ਰੈਲੀਵੈਂਸ ਜਾਂ ਫਿਰ ਮੈਨੂੰ ਵਾਰ ਵਾਰ ਤੁਹਾਨੂੰ ਪੁੱਛਣਾ ਪੈਣਾ ਵੀ ਕਿੱਦਾਂ ਤੇ ਧੰਨਵਾਦ ਤੁਹਾਡਾ ਤੇ ਤੁਸੀਂ ਹੁਣ ਜਿਹੜੇ ਮੈਸੇਜ ਕਰੋਗੇ ਉਹ ਆਪਾਂ ਤਾਜ਼ੇ ਪੜ੍ਹ ਲਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਭਾਰਦਵਾਜ ਸਾਹਿਬ ਨੇ ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ ਤੁਸੀਂ ਆਉਂਦੇ ਰਹੋ
2: ਯੋਗਦਾਨ ਪਾ ਲਾ ਜਿਵੇਂ ਤੁਸੀਂ ਕਹਿਣਾ ਕਿ ਮਤਲਬ ਕਿ ਅਸੀਂ ਜਜਮੈਂਟਲ ਹੋ ਜਾਂਦੇ ਹਾਂ ਇਹਦੇ 'ਚ ਨਾ ਬੜਾ ਅੱਛੀ ਮੇਰੇ ਕੋਲ ਐਗਜ਼ਾਮਪਲ ਹੈਗੀ ਹੈ ਕਿਉਂਕਿ ਮੇਰੇ ਆਫਿਸ ਵਿੱਚ ਨਾ ਕੀ ਹੈ ਜਿਵੇਂ ਅਸੀਂ ਥੋੜ੍ਹੇ ਸੀਨੀਅਰ ਮੈਨੇਜਮੈਂਟ ਰੋਲ 'ਚ ਆ ਜਾਂਦੇ ਹਾਂ ਸਾਡੀ ਕੰਪਨੀ ਕੀ ਕਰਦੀ ਹੈ ਨਾ, ਇੱਕ ਸਰਵੇ ਕਰਾਉਂਦੀ ਹੈ। ਸਰਵੇ ਇਹਦੀ 8 ਲੋਕ ਹੁੰਦੇ ਆ, ਉਹਦੇ 'ਚ 2 ਮੇਰੇ ਸੀਨੀਅਰ ਹੋਣਗੇ, 2 ਮੇਰੇ ਬਰਾਬਰ ਦੇ ਲੋਕ ਹੋਣਗੇ, 2 ਮਤਲਬ ਜਿਹੜੇ ਮੇਰੇ ਲੈਵਲ ਦੇ ਬੰਦੇ ਆ ਉਹ ਹੋਣਗੇ, ਔਰ 2 ਮੇਰੇ ਜਿਹੜੇ ਮੇਰੇ ਰਿਪੋਰਟ ਕਰਦੇ ਆ। 8 ਲੋਕ ਸਰਵੇ ਕਰਦੇ ਆ
0: ਜੀ।
2: ਠੀਕ ਹੈ, ਤੇ ਉਹਦੇ 'ਚ ਉਹ ਮਤਲਬ ਕਿ ਸਾਰਾ ਮੇਰੇ ਉਹ ਮਤਲਬ 240 ਕੁਸ਼ਚਨ ਹੁੰਦੇ ਆ, ਤੇ ਮੇਰਾ ਪੂਰਾ ਬਿਹੇਵੀਅਰ ਨਾ ਉਹ ਪੂਰਾ ਉਹ ਕਰਦੇ ਆ। ਉਹਦੇ ਬਾਅਦ ਕੀ ਹੈ ਕਿ ਇੱਕ ਸਾਡੀ ਅਸੀਂ ਕੰਪਨੀ ਹਾਇਰ ਕੀਤੀ ਹੈ, ਉਹ ਫਿਰ ਸਾਰੇ ਸਰਵੇ ਮਤਲਬ ਕਿ ਸਟੱਡੀ ਕਰਕੇ ਫਿਰ ਇੱਕ ਰਿਪੋਰਟ ਬਣਾਉਂਦੇ ਆ। ਰਿਪੋਰਟ ਆਈ ਜਿਹਲੇ ਨਾ ਉਹ ਕੋਈ 3-4 ਵੀਕ ਬਾਅਦ ਰਿਪੋਰਟ ਆਈ, ਅਤੇ ਜਦੋਂ ਮੈਨੂੰ ਮਿਲੀ ਤਾਂ ਬੜਾ ਨਾ ਇੰਟਰਸਟਿੰਗ ਜਾਂ ਮਤਲਬ ਸਰਪ੍ਰਾਈਜ਼ਿੰਗ ਫੈਕਟ ਆਇਆ। ਜਿਹਦੇ 'ਚ ਜਿਹੜੇ ਮੇਰੇ ਮੈਨੂੰ ਰਿਪੋਰਟ ਕਰਦੇ ਸੀ ਉਹਨਾਂ ਨੂੰ ਲੱਗਿਆ ਬਈ ਕਿ ਮੈਂ ਬਿਲਕੁਲ ਜੈਨੂਨ ਹੈਗਾ ਔਰ ਮਤਲਬ ਸਿੰਪੈਥੈਟਿਕ ਹੈਗਾ, ਔਰ ਜਿਹੜੇ ਮੇਰੇ ਬੋਸਿਸ ਸੀ ਉਹ ਕਹਿੰਦੇ ਸੀ ਕਿ ਮੈਂ ਮਤਲਬ ਜੋ ਵੀ ਮੈਨੂੰ ਟਾਸਕ ਦੇ ਜਾਂਦਾ ਮੈਂ ਔਨ ਟਾਈਮ ਕਰਨਾ, ਔਰ ਮੈਂ ਮੇਰਾ ਜਨਰਲ ਬਿਹੇਵੀਅਰ ਬੜਾ ਅੱਛਾ। ਲੇਕਿਨ ਜਿਹੜੇ ਮੇਰੇ ਬਰਾਬਰ ਦੇ ਲੋਕ ਸੀ ਮਤਲਬ ਜਿਵੇਂ ਜਿਹੜੇ ਮਤਲਬ ਮੇਰੇ ਲੈਵਲ ਦੇ ਸੀ, ਉਹ ਉਹਨਾਂ ਦੀ ਜਿਹੜੀ ਰਿਪੋਰਟ ਆਈ ਬਈ ਕਿ ਉਹਨਾਂ ਨੂੰ ਲੱਗਿਆ ਬਈ ਕਿ ਮੈਂ ਥੋੜਾ ਜਿਹਾ ਡੋਮੀਨੇਟਿੰਗ ਹੈਗਾ ਔਰ ਮੈਂ ਥੋੜਾ ਬੋਸੀ ਹੈਗਾ, ਬਲਕਿ ਉਹ ਲੈਵਲ ਵਿੱਚ ਮੇਰੇ ਬਰਾਬਰ ਸੀ ਉਹ ਬਿਲਕੁਲ
1: ਜੀ।
2: ਤੇ ਪਰ ਮੈਨੂੰ ਬੜਾ ਸਰਪ੍ਰਾਈਜ਼ ਨਹੀਂ ਲੱਗਿਆ ਬਈ ਕਿ ਮੈਨੂੰ ਲੱਗਾ ਵੀ ਕਿ ਮੈਂ ਬੜਾ ਬੈਲੈਂਸਡ ਆ, ਮੈਂ ਕਦੀ ਕਿਸੇ ਨੂੰ ਡੋਮੀਨੇਟ ਨਹੀਂ ਕਰਦਾ। ਬਟ ਲੇਕਿਨ ਉਹਨਾਂ ਦੀ ਰਿਪੋਰਟ ਜਿਹਲੇ ਆਈ ਤੇ ਮੈਨੂੰ ਬੜਾ ਸ਼ੌਕ ਲੱਗਿਆ, ਔਰ ਉਹਦੇ ਬਾਅਦ ਫਿਰ ਅਸੀਂ ਜਿਹਲੇ ਮੈਂ ਆਪਣੇ ਮੈਨੇਜਰ ਨਾਲ ਡਿਸਕਸ ਕੀਤਾ, ਅਸੀਂ ਦੇਖਿਆ ਬਈ ਕਿ ਜਿਹੜੇ ਉਹ ਮੇਰੇ ਪੀਅਰ ਸੀ ਜਿਹੜੇ ਮੇਰੇ ਬਰਾਬਰ ਦੇ ਲੋਕ ਸੀ, ਉਹ ਸਾਡੇ 2 ਆਫਿਸ ਹੈਗੇ, ਇੱਕ ਸਾਡਾ ਸਿਡਨੀ ਆਫਿਸ ਹੈ, ਇੱਕ ਸਾਡਾ ਮੈਲਬਰਨ ਆਫਿਸ ਹੈ। ਉਹ ਦੋਨੋਂ ਜਿਹੜੇ ਬੰਦੇ ਸੀ ਮੇਰੇ ਆਲਦੋ ਮਤਲਬ ਰੈਂਕਿੰਗ ਵਿੱਚ ਮੇਰੇ ਬਰਾਬਰ ਸੀ, ਲੇਕਿਨ ਉਹ ਸਿਡਨੀ ਵਿੱਚ ਹੈਗੇ ਸੀ। ਤੇ ਫਿਰ ਅਸੀਂ ਇਹ ਦੇਖਿਆ ਬਈ ਕਿ ਜਿਹੜੀ ਮੈਂ ਉਹਨਾਂ ਨੂੰ ਈਮੇਲ ਲਿਖਣਾ ਜਾਂ ਜਿਹੜੀ ਮੈਂ ਉਹਨਾਂ ਨੂੰ ਜਿਹੜੇ ਟੀਮ 'ਚ ਮੈਸੇਜ ਕਰਨਾ, ਉਹਦੇ 'ਚ ਲੱਗਦਾ ਬਈ ਕਿ ਉਹਨਾਂ ਨੂੰ ਇਹ ਮੈਸੇਜ ਕਨਵੇ ਹੁੰਦਾ ਬਈ ਕਿ ਮੈਂ ਉਹਨਾਂ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ।
1: ਜੀ,
2: ਤੋ ਬਲਕਿ ਇਹ ਜਿਵੇਂ ਤੁਸੀਂ ਕਹਿ ਰਹੇ ਨਾ ਕਿ ਜਜਮੈਂਟਲ, ਮਤਲਬ ਇਹ ਕਿ ਮੈਂ ਫਿਰ ਉਹ ਦੇਖਿਆ ਬਈ ਕਿ ਮਤਲਬ ਮੈਂ ਐਸਾ ਕੀ ਲਿਖ ਰਿਹਾ ਬਈ ਕਿ ਉਹਨਾਂ ਨੂੰ ਲੱਗਦਾ ਬਈ ਕਿ ਮੈਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਫਿਰ ਮੈਂ ਆਪਣੇ ਆਪ ਨੂੰ ਜਿਵੇਂ ਤੁਸੀਂ ਕਿਹਾ ਵੀ ਕਿਹਾ ਤੁਸੀਂ ਉਹਨੇ ਕਹਿ ਰਹੇ ਸੀ ਕਿ ਅਸੀਂ ਆਪਣੇ ਅੰਦਰ ਝਾਂਕ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ
0: ਜੀ।
2: ਤੇ ਮੈਂ ਇਹ ਦੇਖਿਆ ਬਈ ਕਿ ਮੇਰੀ ਇੱਕ ਹੁੰਦੀ ਸੀ ਕਿ ਮੈਂ ਨਾ ਬੜਾ ਕੀ ਕਹਿੰਦੇ ਉਹ ਮੈਨੂੰ ਵਰਡ ਨਹੀਂ ਯਾਦ ਰਿਹਾ ਕਿ ਮਤਲਬ ਜਿਲੇ ਕੋਈ ਮੈਂ ਮੈਸੇਜ ਪੜਿਆ ਮੈਂ ਫੋਟੋ ਦਬੋ ਦਬੋ ਦਾ ਜਵਾਬ ਦੇ ਦੇਣਾ ਵਿਦਆਊਟ ਥਿੰਕਿੰਗ ਉਹਨੂੰ 2 ਵਾਰ। ਕਈ ਵਾਰ ਤੁਸੀਂ ਇੱਕ ਮੈਸੇਜ ਪੜ੍ਹਦੇ ਹੋ ਤੇ ਤੁਸੀਂ ਦੂਜੀ ਵਾਰ ਮੈਸੇਜ ਪੜੋਗੇ ਤਾਂ ਉਹਦਾ ਮਤਲਬ ਕੁਛ ਹੋਰ ਆਏਗਾ ਤੁਹਾਨੂੰ
0: ਜੀ, ਇਦਾਂ ਹੀ
2: ਠੀਕ ਹੈ ਨਾ। ਤੇ ਮੈਂ ਉਹ ਰਿਲਾਈਜ਼ ਕੀਤਾ ਬਈ ਕਿ ਮੈਂ ਬੜਾ ਇੰਸਟੈਂਟਲੀ ਜਵਾਬ ਦੇ ਦਿੰਦਾ ਸੀ। ਉਹਦੇ 'ਚ ਹੈ ਕਿ ਫਿਰ ਜਿਲੇ ਤੁਸੀਂ ਕੋਈ ਮੈਸੇਜ ਪੜਿਆ, ਮੈਸੇਜ ਪੜਨ ਦੇ ਬਾਅਦ ਤੁਸੀਂ ਉਹਨੂੰ ਦੂਜੀ ਵਾਰ ਪੜੋਗੇ ਤੀਜੀ ਵਾਰ ਪੜੋਗੇ ਤੁਹਾਨੂੰ ਉਹਦਾ ਮੈਸੇਜ ਜੋ ਮਤਲਬ ਹੈ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਜਿਹੜਾ ਮੇਰਾ ਇੰਸਟੈਂਟ ਰਿਐਕਸ਼ਨ ਹੁੰਦਾ ਸੀ ਉਹ ਮਤਲਬ ਕਿ ਜਿਵੇਂ ਕਹਿੰਦਾ ਤੱਤੇ ਘਾਹ ਤੁਸੀਂ ਜਵਾਬ ਦੇ ਦਿੱਤਾ
1: ਜੀ,
2: ਤੇ ਉਹ ਫਿਰ ਮੈਂ ਆਪਣੇ ਆਪ ਨੂੰ ਚੇਂਜ ਕੀਤਾ। ਮੈਂ ਵੀ ਐਸਾ ਹੈ ਕਿ ਮੈਂ ਫਟਾਫਟ ਜਵਾਬ ਨਹੀਂ ਦਿਆਂਗਾ। ਸੇਮ ਥਿੰਗ ਹੁੰਦੀ ਹੈ ਕਿ ਮੈਨੂੰ ਕੋਈ ਆਪਣੇ ਪਰਸਨਲ ਮੈਸੇਜ ਵੀ ਆਉਂਦਾ, ਮੈਂ ਫਟਾਫਟ ਜਵਾਬ ਨਹੀਂ ਦਿੰਦਾ, ਜਾਂ ਕੋਈ ਵਟਸਐਪ ਮੈਸੇਜ ਕਰੇਗਾ ਮੈਂ ਉਹਨੂੰ 10-15 ਮਿੰਟ ਪਹਿਲੇ ਕੰਪਰੀਹੈਂਡ ਕਰਨਾ ਬਈ ਕਿ ਇਹਦਾ ਕੀ ਮਤਲਬ ਹੈ, ਜੋ ਮੈਂ ਪੜ੍ਹ ਰਿਹਾ ਉਹ ਉਹੀ ਕਹਿਣਾ ਚਾਹ ਰਿਹਾ ਜਾਂ ਕੁਛ ਹੋਰ ਕਹਿਣਾ ਚਾਹ ਰਿਹਾ।
1: ਜੀ,
2: ਉਹ ਮੈਂ ਆਪਣੇ ਆਪ ਨੇ ਚੇਂਜ ਕੀਤੀ ਬਈ ਕਿ ਉਹਦੇ ਵੀ ਉਹਦੇ ਨਾਲ ਕਿ ਮੇਰਾ ਮਤਲਬ ਐਟੀਟਿਊਡ ਚੇਂਜ ਹੋ ਗਿਆ। ਮੈਂ ਤੁਹਾਨੂੰ ਇੱਕ ਬੜੀ ਅੱਛੀ ਐਗਜ਼ਾਮਪਲ ਦਿੰਦਾ ਇਹਦੀ, ਤੁਹਾਨੂੰ ਪਤਾ ਹੋਏਗਾ ਅਮਰਿੰਦਰ ਗਿੱਧਾ ਜੀ ਨੇ ਬੜੀ ਪਹਿਲੇ ਜੀਡੀ ਤੇ ਇੰਟਰਵਿਊ ਕੀਤਾ ਸੀ, ਠੀਕ ਹੈ। ਉਹ ਜਿਸ ਬੰਦੇ ਨੇ ਇੰਟਰਵਿਊ ਕੀਤਾ ਸੀ ਪ੍ਰੋਬਬਲੀ ਮੇਰੀ ਥਿੰਕਿੰਗ ਤੇ ਉਹਦੀ ਥਿੰਕਿੰਗ ਮੈਚ ਨਹੀਂ ਕਰਦੀ ਸੀ। ਮੈਂ ਮਤਲਬ ਜਿਲੇ ਉਹ ਸੁਣਿਆ ਬਈ ਕਿ ਉਹ ਬੰਦਾ ਇੰਟਰਵਿਊ ਦੇ ਰਿਹਾ, ਮੈਂ 2 ਮਿੰਟ ਦੀ ਮੈਸੇਜ ਕਰਤਾ, ਮੈਂ ਕਿਹਾ ਜੀ ਇਹ ਨਹੀਂ ਹੋ ਸਕਦਾ ਰੇਡੀਓ ਹਾਂਜੀ ਤੇ ਇਹਨੂੰ ਸਟੋਪ ਕਰੋ, ਠੀਕ ਹੈ। ਲੇਕਿਨ ਬਾਅਦ ਚ ਫਿਰ ਮੈਂ ਰਿਲਾਈਜ਼ ਕੀਤਾ ਬਈ ਕਿ ਇਹ ਤੇ ਪਲੇਟਫਾਰਮ ਦਿੱਤਾ ਨਾ, ਠੀਕ, ਹਰ ਇੱਕ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਰੱਖੇ। ਬਟ ਮੇਰਾ ਜਿਹੜਾ ਰਿਐਕਸ਼ਨ ਸੀ ਉਹ ਬੜਾ ਇੰਸਟੈਂਟ ਸੀ, ਉਹ ਮੈਂ ਰਿਲਾਈਜ਼ ਕੀਤਾ ਬਈ ਕਿ ਆਪਣਾ ਮੈਂ ਬਿਹੇਵੀਅਰ ਚੇਂਜ ਕੀਤਾ ਹੁਣ ਬਈ ਕਿ ਐਸਾ ਹੈ ਕਿ ਇਹ ਕਿ ਕੋਈ ਆਪਣੀ ਗੱਲ ਕਹਿ ਰਿਹਾ ਮੈਂ ਉਹਨੂੰ ਸੁਣਾ, ਠੀਕ ਹੈ। ਉਹਦੇ ਬਾਅਦ ਮੇਰਾ ਰਾਈਟ ਹੈ ਕਿ ਮੈਂ ਉਹਨੂੰ ਮੰਨਾਂ ਜਾਂ ਨਹੀਂ ਮੰਨਾਂ, ਬਟ ਲੇਕਿਨ ਆਈ ਕੈਨ ਨਾਟ ਸਟੌਪ ਸਮਬਡੀ ਫਰੋਮ ਸਪੀਕਿੰਗ।
0: ਸੋ ਵੈਸੇ ਵੀ ਜਿਹੜਾ ਹੁਣ ਇੱਕ ਆਈਡੀਅਲ ਇਹੋ ਹੀ ਕਿਹਾ ਜਾਂਦਾ ਨਾ ਵੀ ਮੰਨ ਲਓ ਜਿਹੜਾ ਈਵਨ ਧਾਰਮਿਕ ਪੱਧਰ ਦੇ ਉੱਤੇ ਤੇ ਆਤਮਿਕ ਪੱਧਰ ਦੇ ਉੱਤੇ ਵੀ ਇਹੋ ਮੰਨਿਆ ਜਾਂਦਾ ਕਿ ਤੁਸੀਂ ਜਿੰਨਾ ਚਿਰ ਸਾਰੇ ਧਰਮਾਂ ਦੀਆਂ ਫਿਲੋਸਫੀਜ਼ ਤੁਸੀਂ ਨਹੀਂ ਜਾਣਦੇ, ਉਹਨਾਂ ਬਾਰੇ ਨਹੀਂ ਜਾਣ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਆਪਣੇ ਧਰਮ ਨੂੰ ਵੀ ਸਮਝ ਲਓ ਵੀ ਉਹਨਾਂ ਵਧੀਆ ਤਰੀਕੇ ਨਾਲ ਨਹੀਂ ਜਾਣ ਸਕਦੇ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਅੱਜ ਕੱਲ੍ਹ ਤੇ ਮੰਨ ਲਓ ਕੋਈ ਦੂਸਰੇ ਦੀ ਗੱਲ ਹੀ ਕਰਦੇ ਤੇ ਉਹਨੂੰ ਉਸੇ ਵੇਲੇ ਕਹਿ ਦਿੱਤਾ ਜਾਂਦਾ ਵੀ ਨਹੀਂ ਤੂੰ ਸੱਚਾ ਆ ਨਹੀਂ, ਤੂੰ ਸੱਚਾ ਉਹ ਨਹੀਂ। ਸੋ ਜਿੰਨਾ ਚਿਰ ਆਪਾਂ ਸਾਰੇ ਪੱਖ ਨਹੀਂ ਆਪਾਂ ਜਾਣ ਲੈਂਦੇ ਉਹਨਾਂ ਚਿਰ ਤੱਕ ਨਤੀਜਾ ਕੱਢਣਾ ਬੜਾ ਔਖਾ ਹੁੰਦਾ। ਕਈ ਵਾਰੀ ਇੱਦਾਂ ਹੁੰਦਾ ਤੁਸੀਂ ਬਾਹਰਲਾ ਕੋਈ ਸਾਹਿਤ ਤੁਸੀਂ ਪੜ੍ਹਦੇ ਹੋ, ਬਾਹਰਲਾ ਤੁਸੀਂ ਕੋਈ ਫਿਲੋਸਫੀ ਤੁਸੀਂ ਜਾਣਦੇ ਹੋ ਤੇ ਤੁਹਾਡੇ ਕਪਾਟ ਖੁੱਲ੍ਹ ਜਾਂਦੇ, ਤੁਹਾਨੂੰ ਲੱਗਦਾ ਵੀ ਆਹ ਕੀ ਮਤਲਬ ਆਹ ਤੇ ਆਪਾਂ ਬੜਾ ਅਧੂਰਾ ਜਿਹਾ ਜਾਣਦੇ ਹਾਂ, ਜਾਂ ਫਿਰ ਉਹ ਤੁਹਾਡਾ ਅਧੂਰਾ ਨਾ ਕਹਿ ਕੇ ਉਹ ਤੁਹਾਡਾ ਇੱਦਾਂ ਹੋ ਜਾਂਦਾ ਵੀ ਉਹਦੇ 'ਚ ਹੋਰ ਨਿਖਾਰ ਮਿਲ ਜਾਂਦਾ ਤੁਹਾਨੂੰ।
2: ਬਿਲਕੁਲ
0: ਇਹੋ ਹੀ ਨੌਲੇਜ ਤੇ ਇਹੋ ਹੀ ਆ ਜ਼ਿੰਦਗੀ ਭਰ। ਆਪਾਂ ਇਨਸਾਨ ਵੀ ਇੱਦਾਂ ਹੀ ਆ, ਜੇ ਆਪਾਂ ਲਿਮਿਟਿਡ ਜੇ ਚਾਰ ਕੁ ਬੰਦਿਆਂ ਬਾਰੇ ਆਪਣਾ ਰਾਏ ਬਣਾ ਕੇ ਉਹਨਾਂ ਦੇ ਨਾਲ ਹੀ ਆਪਾਂ ਵਰਤੀ ਜਾਣਾ ਤੇ ਫਿਰ ਤੇ ਖੂਹ ਡੱਡੂ ਵਾਲੀ ਗੱਲ ਹੈ।
1: ਬਿਲਕੁਲ, ਤੇ ਗੁੱਡ ਲਿਸਨਰ ਹੋਣਾ ਵੀ ਇੱਕ ਲਾਈਕ ਹਾਰਡ ਟਾਸਕ ਆ,
0: ਬੜਾ ਔਖਾ
1: ਕਿ ਤੁਸੀਂ ਇੱਕ ਗੁੱਡ ਲਿਸਨਰ ਆ,
0: ਬੜਾ ਔਖਾ। ਅੱਜ ਕੱਲ੍ਹ ਬਾਦਵਾ ਸਾਹਿਬ ਇਹ ਚੀਜ਼ ਬੜੀ ਘੱਟ ਰਹੀ ਆ, ਸੋ ਲੱਕੀਲੀ ਮੈਂ ਕਹੂੰਗਾ ਵੀ ਤੁਹਾਡੀ ਇਹ ਹਿੰਮਤ ਆ ਵੀ ਤੁਸੀਂ ਇਹ ਰਿਟਰਨ ਕਰ ਰਹੇ ਹੋ ਚੀਜ਼, ਨਹੀਂ ਤੇ ਅੱਜ ਕੱਲ੍ਹ ਤੇ ਪਾੜਾ ਵੱਧ ਰਿਹਾ ਵਾ ਹੋਰ।
2: ਮੈਨੂੰ
0: ਯਾਦ ਹੈ ਆਪਣੇ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਰੀ ਜਦੋਂ ਆਮ ਆਦਮੀ ਪਾਰਟੀ ਇੱਕ ਵਾਰੀ ਹਾਰੀ ਸੀ, ਮੈਨੂੰ ਹੁਣ ਭੁੱਲ ਗਿਆ ਸਨ ਕਿਹੜਾ ਸੀ, ਜਦੋਂ ਕਾਂਗਰਸ ਜਿੱਤ ਗਈ ਸੀ ਪਰ ਰੌਲਾ ਬਹੁਤ ਹੀ ਆਮ ਆਦਮੀ ਪਾਰਟੀ ਦਾ
2: 2017
0: ਸ਼ਾਇਦ, ਤੇ ਉਦੋਂ ਤੁਹਾਨੂੰ ਯਾਦ ਹੋਣਾ ਆਪਾਂ ਨਾ ਇੱਕ ਸੈਗਮੈਂਟ ਨਿਊਜ਼ ਵਾਲਾ ਸ਼ੁਰੂ ਕੀਤਾ ਸੀ, ਮੈਂ ਨਾਂ ਤੇ ਨਹੀਂ ਹੁਣ ਲਊਂਗਾ ਜਰਨਲਿਸਟ ਦਾ, ਤੇ ਉਹਨਾਂ ਦੇ ਨਾਲ ਆਪਾਂ ਇੰਡੀਆ ਤੋਂ ਪ੍ਰੋਗਰਾਮ ਸ਼ੁਰੂ ਕੀਤਾ, ਡਿਸਕਸ਼ਨ ਸ਼ੁਰੂ ਹੋਈਆਂ ਤੇ ਉਹਨਾਂ ਨੇ ਨਾ ਇੱਕ ਸਟੇਟਮੈਂਟ ਦਿੱਤੀ ਸੀ ਕਿ ਉਦੋਂ ਚਾਰ ਸਫੇਰੇ ਇਹ ਆਮ ਆਦਮੀ ਪਾਰਟੀ ਜਿੱਤੋ ਜਿੱਤੋ ਜਿੱਤੋ ਜਿੱਤੋ, ਤੇ ਉਹਨਾਂ ਦੀ ਸਟੇਟਮੈਂਟ ਸੀ ਵੀ ਆਮ ਆਦਮੀ ਪਾਰਟੀ ਨਹੀਂ ਜਿੱਤ ਸਕਦੀ। ਰੀਜ਼ਨ ਇਹ ਆ ਕਿ ਜਿਨ੍ਹਾਂ ਜਿਨ੍ਹਾਂ ਵੀ ਪਾਰਟੀਆਂ ਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ NRIs ਨੇ ਸਪੋਰਟ ਕੀਤਾ ਉਹ ਹਾਰੇ ਹੀ ਨੇ, ਤੇ ਉਹਨਾਂ ਦੀ ਜਿਹੜੇ ਸਪੋਰਟਿੰਗ ਜਿਹੜੇ ਉਹਨਾਂ ਦੇ ਤੱਥ ਸੀ ਉਹ ਇਹ ਸੀ ਵੀ PPP ਹਾਰੀ, ਹੈ ਨਾ, ਮਨਪ੍ਰੀਤ ਬਾਦਲ ਹਾਰਿਆ, ਫਿਰ ਫਲਾਣੇ ਨੂੰ ਫਲਾਣੇ ਟਾਈਮ ਸਪੋਰਟ ਕੀਤਾ ਉਹ ਹਾਰਿਆ, ਫਲਾਣਾ ਹਾਰਿਆ, ਮਤਲਬ ਹੋਰ ਐਗਜ਼ਾਮਪਲਾਂ ਦੇ ਕੇ ਉਹਨਾਂ ਨੇ, ਤੇ ਫਿਰ ਉਹਨਾਂ ਕਿਹਾ ਵੀ ਹੁਣ ਆਮ ਆਦਮੀ ਪਾਰਟੀ ਨੂੰ NRI ਸਪੋਰਟ ਕਰ ਰਹੇ ਨੇ, ਇਹਦਾ ਮਤਲਬ ਕਿ ਹਾਰੂਗੀ, ਤੇ ਉਹਦਾ ਤੁਸੀਂ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਜਾਂ ਪਤਾ ਨਹੀਂ ਉਹ ਚੀਜ਼ ਕਿਸੇ ਨੇ ਸਮਝੀ ਜਾਂ ਕਿੱਦਾਂ, ਪਰ ਉਹਦਾ ਇੰਨਾ ਕੁ ਜ਼ਿਆਦਾ ਕਈ ਲੋਕਾਂ ਦੇ ਵੱਲੋਂ ਰਿਐਕਸ਼ਨ ਆਇਆ ਸੀ ਵੀ ਇਹ ਕਾਂਗਰਸ ਦਾ ਬੰਦਾ ਵਾ, ਇਹ ਇੱਦਾਂ ਵਾ, ਇਹ ਉੱਦਾਂ ਵਾ, ਹੋਊ ਨਹੀਂ ਹੋਊ, ਪਰ ਉਹਦਾ ਇੰਨਾ ਕੁ ਪ੍ਰੈਸ਼ਰ ਸੀ ਵੀ ਫਿਰ ਉਹਨੂੰ ਮੈਨੂੰ ਕਹਿਣਾ ਪਿਆ ਵੀ ਭਾਈ ਆਪਾਂ ਬੰਦ ਕਰ ਦਿੰਦੇ ਪ੍ਰੋਗਰਾਮ, ਅਸੀਂ ਉਹ ਬੰਦ ਕਰਤਾ। ਪਰ ਸੱਚਾ ਅੱਜ ਜੇ ਆਪਾਂ ਵੇਖੀਏ ਤਾਂ ਸੱਚਾਈ ਇਹ ਆ ਵੀ ਹੋਇਆ ਉੱਦਾਂ ਹੀ ਜਿੱਦਾਂ ਉਹ ਕਹਿ ਰਿਹਾ ਸੀ।
2: ਬਿਲਕੁਲ, 17 ਤੇ ਹੀ ਹੋਇਆ ਸੀ,
0: ਹਨਾ, ਆਪਾਂ ਸੁਣ ਕੇ ਨਹੀਂ ਰਾਜੀ ਕਿਸੇ ਦੀ ਗੱਲ ਨਾਲ, ਸਾਨੂੰ ਇਹ ਲੱਗਦਾ ਵੀ ਨਹੀਂ
1: ਜੋ ਸਾਨੂੰ ਲੱਗਦਾ ਸੀ ਕਹਿੰਦੇ ਉਹੀ ਸੱਚ
0: ਆ। ਇੱਕ ਪਾਸੇ ਆਪਾਂ ਐਕਸਪਰਟ ਐਡਵਾਈਸ ਸੁਣਨੀ ਪਸੰਦ ਕਰਦੇ ਹਾਂ, ਪਰ ਅੱਜ ਕੱਲ ਆਪਾਂ ਉਹੀ ਐਕਸਪਰਟ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਮੁਤਾਬਿਕ ਬੋਲੂਗਾ, ਦੂਸਰਾ ਪੱਖ ਸੁਣਨਾ ਵੀ ਨਹੀਂ ਚਾਹੁੰਦੇ ਆਪਾਂ। ਥੈਂਕ ਯੂ ਬਰਦਵਾ ਸਾਹਿਬ, ਥੈਂਕ ਯੂ ਤੁਹਾਡਾ ਇਸ ਵੈਲਿਊਬਲ ਕੰਟਰੀਬਿਊਸ਼ਨ ਦੇ ਲਈ। ਸੋ ਕਦੀ ਵੀ ਆਪਾਂ ਕਹਿੰਦੇ ਨੇ ਕਿ ਜਿਹੜੇ ਸਾਡੇ ਉੱਤੇ ਜਿਹੜਾ ਇੰਪ੍ਰੈਸ਼ਨ ਪੈਂਦਾ ਨਾ ਕਿਸੇ ਨੂੰ ਵੇਖ ਕੇ, ਕਹਿੰਦੇ ਫਸਟ ਦਿਲ ਦਾ ਪਤਾ ਨਹੀਂ ਤਰ ਕਿਹੋ ਜਿਹਾ ਹੋਣਾ, ਉਹ ਜਿਹੜੀ ਪਹਿਲੀ ਲੁੱਕ ਹੈ ਉਹਦੇ ਵਿੱਚ ਕਹਿੰਦੇ 100 ਮਿਲੀ ਸੈਕਿੰਡ ਦੇ ਵਿੱਚ ਆਪਾਂ ਆਪਣਾ ਪਹਿਲਾ ਰਿਐਕਸ਼ਨ ਦਿਮਾਗ 'ਚ ਪਹਿਲਾ ਵਿਚਾਰ ਆਪਾਂ ਰਾਏ ਆਪਣੀ ਲੈ ਆਉਂਦੇ ਹਾਂ, ਇਹ ਲਗਭਗ ਬਣਦਾ ਵਾ 1 ਸੈਕਿੰਡ ਦਾ 10ਵਾਂ ਹਿੱਸਾ, ਤੇ ਆਪਾਂ ਵਿਚਾਰ ਲੈ ਵੀ ਆਉਂਦਾ
1: ਦੇਖ ਲਓ।
0: ਇਹਦਾ ਮਤਲਬ ਕਿ ਜੋ ਪਿੱਛੇ ਸਾਡਾ ਬਚਪਨ ਆ ਜਾਂ ਸਿੱਖਿਆ ਵਾ ਜਾਂ ਲੋਕਾਂ ਦੇ ਨਾਲ ਸਾਡਾ ਵਰਤਣਾ ਜਾਂ ਜਿੱਦਾਂ ਦੇ ਤਜਰਬੇ ਆ ਉਹਦੇ ਬਿਹਾਵ ਦੇ ਉੱਤੇ ਆਪਾਂ ਦਿਮਾਗ 'ਚ ਸਟੋਰ ਕੀਤਾ ਵਾ, ਇਸ ਲਾਈਕ AI
1: ਜੀ,
0: ਤੇ ਉਹ AI ਦੇ ਵਿੱਚ ਆਪਾਂ ਤੁਸੀਂ ਕਮਾਂਡ ਪਾਈ ਤੇ ਉਹਨੇ ਪਿਛਲਾ ਸਾਰਾ ਕੱਢ ਕੇ ਉਸ ਵੇਲੇ ਤੁਹਾਨੂੰ ਦੱਸਦਾ ਵੀ ਆਹ ਇੱਦਾਂ ਦਾ ਦਿਖਦਾ ਹੀ, ਇਹ ਇੱਦਾਂ ਦਾ ਹੁੰਦਾ,
1: ਕਿਉਂਕਿ ਤੁਹਾਡੇ ਨਾਲ ਇੱਦਾਂ ਦਾ ਕਾਂਡ ਹੋ ਚੁੱਕਾ ਹੁੰਦਾ
0: ਪਹਿਲਾਂ, ਇੱਦਾਂ ਦਾ ਨਿਕਲਣਾ ਹੀ ਜੀ। ਥੈਂਕ ਯੂ ਤੁਹਾਡਾ, ਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ, ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਤਾਂ ਅੱਜ ਕੰਮ ਤੇ ਸੀ।
3: ਸਤਿ ਸ਼੍ਰੀ ਅਕਾਲ ਬਾਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੰਮ ਤੇ ਨਹੀਂ ਗਏ?
3: ਮੈਂ ਕੰਮ ਤੋਂ ਛੁੱਟੀ ਲੈ ਕੇ ਬਸ ਇੱਕ ਅਪਾਇੰਟਮੈਂਟ ਅਟੈਂਡ ਕਰਨ ਜਾ ਰਹੀ ਹਾਂ।
0: ਤੁਹਾਡੇ ਬਾਰੇ ਅੱਜ ਸਿਮਰਨ ਜੀ ਜੱਜਮੈਂਟਲ ਹੋਏ ਪਏ ਸੀ, ਕਹਿੰਦੇ ਵੀ ਚਾਹ ਦੀ ਗੱਲਾਂ ਕਰ ਰਹੇ ਤੇ ਉਹ ਇਦਾਂ ਕਹਿ ਰਹੀ ਹੋਣੀ ਆ, ਇਦਾਂ ਸੋਚ ਰਹੀ ਹੋਣੀ ਆ।
1: ਜਜਮੈਂਟ
0: ਵੇਖ ਲੋ ਹਾਂਜੀ
3: ਮੈਂ ਬਹੁਤ ਜਜਮੈਂਟਲ ਹਾਂ ਭਾਜੀ ਸੀ ਥੋੜੀ ਜੀ ਘਟਦੀ ਜਾ ਰਹੀ ਆ ਪਰ ਸੀਗਾ ਜਜਮੈਂਟ ਕਰ ਲੈਣੇ ਆਪਾਂ ਸਮ ਟਾਈਮ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਹਮਣੇ ਵਾਲਾ ਕਿਸ ਸਿਚੁਏਸ਼ਨ ਚ ਪਰ ਅਸੀਂ ਆਪਣੀ ਜਜਮੈਂਟ ਦੇਣੀ ਹੁੰਦੀ ਆ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ ਆ ਨਾ ਇੰਸਟੈਂਟ ਰਿਐਕਸ਼ਨ ਮੈਂ ਬਹੁਤ ਜਲਦੀ ਕਰਦੀ ਆ ਮੈਸੇਜ ਕੋਈ ਆਉਂਦਾ ਆ ਮੈਂ ਅਗਲੇ ਦੇ ਕੁਛ ਨੀ ਦੇਖਣਾ ਮਤਲਬ ਫੋਰ ਐਗਜਾਮਪਲ ਮੇਰਾ ਕੋਈ ਰਿਸ਼ਤੇਦਾਰ ਕੋਈ ਮੇਰੇ ਤੋਂ ਛੋਟਾ ਆ ਬੱਚਾ ਆ ਚਾਹੇ ਕੋਈ ਮਾਮੇ ਮਾਸੀ ਦਾ ਬੁੱਢਾ ਆ ਅਗਰ ਉਹ ਮੈਨੂੰ ਹੈਲੋ ਦੀਦੀ ਜਾਂ ਮੇਰਾ ਜਿਹੜਾ ਰਿਸ਼ਤਾ ਹੈਲੋ ਮਾਸੀ ਨਹੀਂ ਲਿਖਦਾ ਤਾਂ ਮੈਨੂੰ ਇਹ ਲੱਗਦਾ ਕਿ ਉਹ ਮੈਨੂੰ ਰਿਸਪੈਕਟ ਨਹੀਂ ਦੇ ਰਿਹਾ ਮਤਲਬ ਕਿ ਉਹ ਜਸਟ ਫਾਹਾਵਟ ਮੈਸੇਜ ਕਰ ਰਿਹਾ ਮੈਂ ਇਸ ਚੀਜ਼ ਨੂੰ ਜੱਜ ਕਰਦੀ ਹਾਂ
0: ਇਹ ਅਜੋਕੇ ਸਮੇਂ ਦੀ ਬੜੀ ਪਰਫੈਕਟ ਜੀ ਐਗਜ਼ਾਮਪਲ ਦਿੱਤੀ ਹੈ ਤੁਸੀਂ ਤੇ ਸਾਡੇ ਸਾਰਿਆਂ ਦੇ ਲਈ ਇਹ ਸਮਝਣੀ ਬਹੁਤ ਜ਼ਰੂਰੀ ਆ
1: ਜੀ
0: ਉਹਨੇ ਮੇਰਾ ਮੈਸੇਜ ਵੇਖ ਲਿਆ ਤੇ ਰਿਪਲਾਈ ਨਹੀਂ ਕੀਤਾ ਉਹਨੇ ਮੈਨੂੰ ਨਾਲ ਸਤਿ ਸ਼੍ਰੀ ਅਕਾਲ ਨਹੀਂ ਲਿਖਿਆ
1: ਜੀ
0: ਜਿੱਦਾਂ ਤੁਸੀਂ ਹੁਣ ਮਨਦੀਪ ਜੀ ਕਹਿ ਰਹੇ ਨੇ ਚਾਚੀ ਨਹੀਂ ਲਿਖਿਆ ਤਾਈ ਨਹੀਂ ਲਿਖਿਆ ਜਾਂ ਉਹਨੇ ਸਿੱਧਾ ਹੀ ਮੈਸੇਜ ਸ਼ੁਰੂ ਕਰਤਾ ਉਹਦਾ ਮੈਸੇਜ ਜਿਹੜਾ ਵਾ ਉਹ ਰੂਡ ਸੀ ਹੈਨਾ ਉਹ ਫੋਨ ਵੀ ਕਰ ਸਕਦਾ ਸੀ ਉਹਨੇ ਮੈਸੇਜ ਕਿਉਂ ਕੀਤਾ ਉਹ ਵੋਇਸ ਮੈਸੇਜ ਕਰ ਸਕਦੇ ਸੀ ਉਹਨਾਂ ਨੇ ਮੈਨੂੰ ਮੈਸੇਜ ਕਿਉਂ ਕੀਤਾ ਹੁਣ ਇੱਦਾਂ ਦੀ ਪਤਾ ਨਹੀਂ ਕਿੰਨੀਆਂ ਕੁ ਜਜਮੈਂਟ ਆਪਾਂ ਬਣਾਉਂਦੇ ਇਹ ਇਹ ਸਾਡੇ ਅਜੋਕੇ ਸਮੇਂ ਦੀ ਸੱਚਾਈ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਆਹ ਵਾਲੀ
1: ਜੀ
0: ਆ ਜਿਹੜਾ ਮੈਸੇਜਾਂ ਤੋਂ ਆਪਾਂ ਪ੍ਰਭਾਵ ਬਣਾਉਂਦੇ ਆ ਮੈਂ ਵੀ ਉਸੇ ਦਾ ਹਿੱਸਾ ਵਾਂ ਤੁਸੀਂ ਵੀ ਹੋਗੇ ਵੱਡੇ ਲੈਵਲ ਤੇ ਛੋਟੇ ਲੈਵਲ ਤੇ ਹਰ ਕੋਈ ਇਸੇ ਦੇ ਵਿੱਚ ਆ ਇੱਥੇ ਸਾਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਅਤੇ ਜਿਹੜਾ ਸਾਨੂੰ ਭਾਰਦਵਾਜ ਸਾਹਿਬ ਜਿਹੜੀ ਗੱਲ ਕਰਕੇ ਗਏ ਆ ਵੀ ਮੈਂ ਸੋਚ ਕੇ 10 ਮਿੰਟ ਹੁਣ ਜਿਹੜੇ ਬੰਦੇ ਨੇ ਮੰਨ ਲਓ 10 ਮਿੰਟ ਲੈਣੇ ਜੇ ਕੋਈ ਇਹੋ ਜਿਹੇ ਬੰਦੇ ਨੂੰ ਮੈਸੇਜ ਕਰੇ ਤੇ ਬਾਅਦ 'ਚ ਸੋਚੇ ਵੀ ਉਹਨੇ ਮੈਨੂੰ ਇੱਕਦਮ ਰਿਪਲਾਈ ਨਹੀਂ ਕੀਤਾ ਇਹ ਤੇ ਰੂਡ ਆ
1: ਬਿਲਕੁਲ
0: ਜਾਂ ਇਹ ਮੇਰੇ ਨਾਲ ਨਾਰਾਜ਼ ਆ
1: ਜਾਂ ਮੇਰੀ ਗੱਲ ਨਹੀਂ ਚੰਗੀ ਲੱਗੀ ਜਵਾਬ ਨਹੀਂ ਦਿੱਤਾ
0: ਹਨਾ ਨਹੀਂ ਥੈਂਕ ਯੂ ਮਨਦੀਪ ਜੀ ਆ ਤਾਂ ਬੜੇ ਸੋਹਣੀ ਤੁਸੀਂ ਅਜੋਕੇ ਸਮੇਂ ਦੀ ਤੁਸੀਂ ਕੱਢੀ ਆ ਐਗਜ਼ਾਮਪਲ ਹਾਂਜੀ
3: ਜੀ ਮੈਂ ਹਜੇ ਵੀ ਇਦਾਂ ਕਰਦੀ ਆ ਇਸ ਚੀਜ਼ ਨੂੰ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਚੇਂਜ ਕਰਾਂ ਜਿੱਦਾਂ ਮੇਰੀ ਤਾਈ ਦੀ ਕੁੜੀ ਨੇ ਮੈਨੂੰ ਪੁੱਛਿਆ ਕਿ ਇੱਧਰ ਕੋਈ ਵੀ ਸੀ ਚੀਜ਼ ਉਹ ਕਹਿੰਦੀ ਠੀਕ ਆ ਤੈਨੂੰ ਤੇਰਾ ਮਤਲਬ ਉਹਦਾ ਮੁੰਡਾ ਮੈਸੇਜ ਕਰ ਦਿੰਦਾ ਉਹਨੇ ਮੈਨੂੰ ਜਸਟ ਉਹ ਫੋਟੋਜ਼ ਭੇਜ ਦਿੱਤੀਆਂ ਡਾਕੂਮੈਂਟਸ ਦੀਆਂ ਤੇ ਮੈਂ ਉਹ ਚ ਕੀ ਮੈਨੂੰ ਮਾਸੀ ਤੱਕ ਨਹੀਂ ਲਿਖਿਆ ਇਹਨੂੰ ਗੱਲ ਕਰਨ ਦੀ ਅਕਲ ਨਹੀਂ ਲਾਈਕ ਮੈਂ ਆਪਣੀ ਜਜਮੈਂਟ ਦੇ ਦਿੱਤੀ
0: ਤੇ ਉਹਨਾਂ ਦੇ ਮੁੰਡੇ ਨੂੰ ਅਕਲ ਨਹੀਂ ਆ
3: ਤੁਸੀਂ
0: ਜਦੋਂ ਲਿਖਦੇ ਹੋ ਤੁਸੀਂ ਕਿੱਦਾਂ ਲਿਖਦੇ ਹੋ ਬੇਟੇ ਨੂੰ ਮੈਸੇਜ ਬੇਟੇ ਨੂੰ ਮੈਸੇਜ ਲਿਖਦੇ ਹੋ ਤੁਸੀਂ ਕਿੱਦਾਂ ਲਿਖਦੇ ਹੋ
3: ਕਈ
0: ਵੇਲੇ ਤਾਂ
1: ਮੈਂ ਵੀ ਲੈਂਦੀ ਹਾਂ 15 ਗੱਲ ਸੁਣ ਲੈਂਦੀ ਨਹੀਂ
0: ਉਹ ਚਲੋ ਮਾਂ ਨੇ ਕਰਨਾ ਹੀ ਹੁੰਦਾ ਚਲੋ ਮਾਂ ਦਾ ਅਧਿਕਾਰ ਆ ਪਰ ਤੁਸੀਂ ਆਪਣੇ ਪੜਿਓ ਕਈ ਵਾਰੀ ਆਪਾਂ ਨਾ ਆਪਣੀ ਇਮੈਜੀਨੇਸ਼ਨ ਚ ਚੀਜ਼ ਬਣਾ ਕੇ ਬੈਠੇ ਹੁੰਦੇ ਸਾਨੂੰ ਲੱਗ ਰਿਹਾ ਹੁੰਦਾ ਵੀ ਅਸੀਂ ਇੱਦਾਂ ਕਰ ਰਹੇ ਪਰ ਰਿਐਲਿਟੀ ਚ ਉੱਦਾਂ ਆਪਾਂ ਨਹੀਂ ਕਰ ਰਹੇ ਹੁੰਦੇ ਆਪਣੇ ਆਪ ਦੇ ਬਾਰੇ ਕਈ ਤੁਹਾਨੂੰ ਇੱਦਾਂ ਦੀਆਂ ਸੱਚਾਈਆਂ ਕਈ ਵਾਰੀ ਪਤਾ ਲੱਗਦੀਆਂ ਵਾ ਤੁਸੀਂ ਬੋਂਦਲ ਜਾਂਦੇ
1: ਤੁਸੀਂ ਤੁਹਾਨੂੰ ਯਾਦ ਨਹੀਂ ਹੁੰਦਾ
0: ਤੁਹਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਹੜੇ ਵੇਲੇ ਕਿਹੜੀ ਗੱਲ ਤੁਸੀਂ ਕਹਿ ਦਿੱਤੀ ਕਰ ਦਿੱਤੀ ਕਿਉਂਕਿ ਉਹ ਤੁਹਾਡੀ ਜਿਹੜੀ ਮਸਲ ਮੈਮਰੀ ਦੇ ਵਿੱਚ ਫੀਡ ਹੋ ਚੁੱਕੀ ਹੈ
1: ਬਿਲਕੁਲ ਹਾਂਜੀ ਤੁਹਾਡੇ ਲਈ ਉਹ ਨਾਰਮਲ ਹੋ ਗਈ
0: ਹਾਂ ਤੁਹਾਡਾ ਕੌਨਸ਼ੀਅਸ ਕੁਝ ਹੋਰ ਸੋਚ ਰਿਹਾ ਵਾ ਸਬ ਕੌਨਸ਼ੀਅਸ ਚ ਕੁਝ ਹੋਰ ਰਜਿਸਟਰ ਹੋਇਆ ਪਿਆ
1: ਜੀ ਜੀ
0: ਹਨਾ ਇਸ ਲਾਈਕ ਜਿੱਦਾਂ ਆਪਾਂ ਘਰ ਆਉਨੇ ਘਰ ਦੇ ਲਾਗੇ ਆ ਕੇ ਤੇ ਆਪਾਂ ਨੈਵੀਗੇਸ਼ਨ ਦੀ ਲੋੜ ਨਹੀਂ ਸਾਨੂੰ ਪੈਂਦੀ ਭਾਵੇਂ ਲੱਗੀ ਵੀ ਹੋਵੇ ਅਸੀਂ ਕਹਿੰਦੇ ਇਹਨੂੰ ਕੀ ਪਤਾ ਸੱਜੇ ਜਾਣਾ ਮੈਨੂੰ ਪਤਾ ਵਾ ਖੱਬੇ ਨੂੰ ਜਾ ਕੇ ਛੇਤੀ ਚੱਲ
1: ਜਾਣਾ ਜਲਦੀ ਹੋ ਜਾਣਾ ਇਹ ਨਾ ਇਹ ਵਾਲੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਵਿੱਚ ਸਪੈਸ਼ਲੀ ਜਦੋਂ ਬੱਚੇ ਇੱਕ ਉਸ ਏਜ ਵਿੱਚ ਹੋ ਜਾਂਦੇ ਆ ਮੈਨੂੰ ਨਾ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਮੈਂ ਕੋਈ ਛੋਟੇ ਹੁੰਦਿਆਂ ਦੀ ਮੈਮਰੀਜ਼ ਉਹਨਾਂ ਨਾਲ ਸ਼ੇਅਰ ਕਰਦੀ ਨਾ ਫੋਟੋ ਕੋਈ ਮੈਨੂੰ ਦਿਸ ਗਈ ਮੈਂ ਉਹਨਾਂ ਨੂੰ ਫੋਟੋ ਭੇਜਦੀ ਹਾਂ ਉਹ ਫੋਟੋ ਦੇਖ ਲੈਂਦੇ ਆ ਤੇ ਉਹ ਕੋਈ ਰਿਐਕਟ ਨਹੀਂ ਕਰਦੇ ਈਵਨ ਕਿ ਸਾਡੇ ਅਸੀਂ ਜਿੰਨੇ ਵੀ ਵੱਡੇ ਫੈਮਿਲੀ ਮੈਂਬਰ ਆ ਨਾ ਅਸੀਂ ਪਾਉਂਦੇ ਹਾਂ ਉਹਨਾਂ ਨੂੰ ਕਿ ਹੈ ਨਾ ਤੇਰੇ ਛੋਟੇ ਹੁੰਦੇ ਕੋਈ ਵੀਡੀਓ ਅਤੇ ਸਾਨੂੰ ਬੜਾ ਗੁੱਸਾ ਆਉਂਦਾ ਅਸੀਂ ਆਪਸ 'ਚ ਗੱਲ ਕਰਦੇ ਹਾਂ ਕਿ ਇਹਨਾਂ ਦੇ ਇਮੋਸ਼ਨਸ ਨਹੀਂ ਹੈਗੇ ਇਹ ਕੋਈ ਰਿਐਕਟ ਨਹੀਂ ਕਰਦੇ ਇਹ ਇੰਨੀ ਵਧੀਆ ਮੈਮਰੀ ਹੈ ਉਹ ਮੈਮਰੀ ਅਸੀਂ ਬਣਾਈ ਆ ਸਾਨੂੰ ਲੱਗਦਾ ਸੀਗਾ ਕਿ ਜਦੋਂ ਇਹ ਵੱਡੇ ਹੋ ਜੂਗੇ ਅਸੀਂ ਸ਼ੇਅਰ ਕਰਾਂਗੇ, ਮੇ ਬੀ ਉਹ ਮੈਮਰੀ ਉਹਨਾਂ ਲਈ ਐਮਬੈਰਸਿੰਗ ਹੁੰਦੀ ਆ
0: ਹਨਾ,
1: ਅਸੀਂ ਹੁਣ ਹੁੰਦਾ ਏਦਾਂ ਕਈ ਵਾਰੀ ਤੇ ਉਹ ਸਾਨੂੰ ਕਈ ਵਾਰੀ ਉਹ ਰਿਐਕਟ ਉਹ ਹੁਣ ਜੇ ਉਹ ਸਾਨੂੰ ਕਹੂਗੇ ਕਿ ਨਾ ਸਟੋਪ ਪੋਸਟਿੰਗ ਉਹ ਸਾਨੂੰ ਅਸੀਂ ਹੋਰ ਅਫੈਂਡਡ ਹੋ ਜਾਣਾ ਕਿ ਏਦਾਂ ਕਿੱਦਾਂ ਅਸੀਂ ਤੇਰੀ ਮੈਮਰੀ ਬਣਾਈ ਸੀ, ਅਸੀਂ ਤੇਰੇ ਦੋ ਗੁੱਤਾਂ ਕੀਤੀਆਂ ਸੀਗੀਆਂ, ਤੂੰ ਇਹਦੇ ਵਿੱਚ ਕੁੜੀ ਲੱਗਦਾ ਸੀ ਤੇ ਏਦਾਂ, ਤੇ ਉਹ ਵਿਚਾਰੇ ਰਿਐਕਸ਼ਨ ਕੀ ਦੇਣ ਹਨਾ, ਵੀ ਉਹ ਕੀ ਕਹਿਣ ਉਹ ਵਾਹ ਆਈ ਲਵ ਇਟ ਹਨਾ, ਉਹ ਹੈ ਨੀ ਉਹ ਉਹ ਕਰਨਾ ਨੀ ਚਾਹੁੰਦੇ ਲਵ ਇਟ, ਉਹ ਚਾਹੁੰਦੇ ਆ ਵੀ ਤੁਸੀਂ ਗਰੁੱਪ ਦੇ ਵਿੱਚ ਪੋਸਟ ਨਾ ਕਰੋ, ਜੇ ਤੂੰ ਮੈਨੂੰ ਕਦੀ ਕੁੜੀ ਦੁੱਖ ਤਾਂ ਕਰ ਵੀ ਦਿੱਤੀਆਂ ਸੀਗੀਆਂ ਪਰ ਪੋਸਟ ਨਾ ਕਰ,
0: ਕਹਿਣ ਕਹਿਣ ਕੇ ਅਸਲ ਚ ਇਹ ਵੀ ਕਹਿਣ ਦਾ ਤਰੀਕਾ ਹੁੰਦਾ, ਪਰ ਇਹ ਵੀ ਆਪਾਂ ਆਪਣੇ ਨੋ ਡਾਊਟ ਕਿਸੇ ਨੂੰ ਤੁਸੀਂ ਕਾਲ ਕੀਤੀ ਆ ਕਿਸੇ ਨੇ ਨਹੀਂ ਚੁੱਕੀ ਤੇ ਤੁਸੀਂ ਬਣਾ ਲਿਆ ਆਈਡੀ

0: ਨਹੀਂ ਤਾਂ ਫਿਰ ਕਬੂਤਰ ਲੈ ਲਓ ਕਿ ਤੁਹਾਨੂੰ ਚਿੱਠੀਆਂ ਪਾ ਦਿਆ ਕਰੀ
1: ਅਸੀਂ
0: ਜਦੋਂ ਫੋਨ ਦਾ ਕੋਈ ਜਵਾਬ ਹੀ ਨੀ ਦੇਣਾ ਤੁਸੀਂ ਫਿਰ ਮੈਨੂੰ ਏਦਾਂ ਵੀ ਹੁੰਦਾ
2: ਹਾਂ ਨਹੀਂ ਇਹ ਸਾਰੇ ਕੁੱਲ ਮਿਲਾ ਕੇ ਨਾ ਇਹ ਆਪਣਾ ਆਪ ਹੀ ਆਪਾਂ
1: ਬਿਲਕੁਲ
2: ਆਪਣਾ ਮਨ ਹੀ ਆਪਾਂ ਹੀ ਕਹਾਣੀਆਂ ਬਣਾਉਂਦੇ ਆ ਆਪੇ ਹੀ ਢਾਉਂਦੇ ਆ ਆਪੇ ਹੀ ਕਿਸੇ ਬਾਰੇ ਵਿਚਾਰ ਬਣਾਉਂਦੇ ਆ ਚੰਗੇ ਜਾਂ ਮਾੜੇ
1: ਤੇ ਆਪਾਂ ਕਰਦੇ ਉੱਥੇ ਐਵੇਂ ਵਾਲੀਆਂ ਹਰਕਤਾਂ ਜਿੱਥੇ ਸਾਡਾ ਪਿਆਰ ਆ ਸਾਨੂੰ ਲੱਗਦਾ ਵੀ ਉਹ ਸਾਡੇ ਲਈ ਅਵੇਲੇਬਲ ਹੋਣੇ ਚਾਹੀਦੇ ਆ ਹਰ ਵਾਰੀ ਹਰ ਟਾਈਮ ਤੇ ਇਹ ਸਾਡੇ ਲਈ ਅਵੇਲੇਬਲ
0: ਹੁਣ ਛੁੱਟੀਆਂ ਹੋਣੀਆਂ ਆ
1: ਜੀ
0: ਹੁਣ ਛੁੱਟੀਆਂ ਹੋਣੀਆਂ ਮੈਨੂੰ ਇਦਾਂ ਲੱਗਦਾ ਕਿ ਮੈਨੂੰ ਛੁੱਟੀਆਂ ਚੋਂ ਸੁਖਵਿੰਦਰ ਦਾ ਫੋਨ ਆਉਣਾ ਇਹਨੇ ਮੈਨੂੰ ਪਕੌੜਿਆਂ ਦੀ ਪਾਉਣੀ ਇਸ ਕਰਕੇ ਮੈਂ ਉਹਦਾ ਫੋਨ ਹੀ ਨਹੀਂ ਚੱਕਣਾ ਹੁਣ 2 ਹਫ਼ਤੇ ਬਿਲਕੁਲ ਉਹਦਾ ਕੋਈ ਫੋਨ ਨਹੀਂ ਕੋਈ ਮੈਸੇਜ ਨਹੀਂ ਬਿਲਕੁਲ
1: ਕਿ ਉਹਨਾਂ ਨੇ ਕਹਿਣਾ ਤੁਹਾਨੂੰ ਇਹ ਪਕੌੜੇ ਬਣਾ ਦੇ ਕਿ ਉਹਨਾਂ ਨੇ ਕਹਿਣਾ ਪਕੌੜੇ ਖਾਈਏ
2: ਕੁਲਬੀਰ ਜੀ ਤੁਸੀਂ ਆਉਂਦੇ ਰਹੋ
3: ਮੇਰਾ ਕੰਮ ਇਵੇਂ ਦਾ ਕਿ ਮੈਂ ਜਿਹੜੇ ਪ੍ਰੋਫੈਸ਼ਨ ਚ ਕੰਮ ਕਰਦੀ ਆ ਮੇਰਾ ਹੈਗਾ ਅਲਕੋਹਲ ਡਰੱਗਸ ਵਾਲਿਆਂ ਚ
2: ਠੀਕ
3: ਆ ਮੇਰੀ ਜੋਬ ਹੈਗੀ ਆ ਕਿ ਹਨਾ ਜਿਹੜੇ ਮੈਂਟਲ ਹੈਲਥ ਦੇ ਪੇਸ਼ੈਂਟ ਆ ਤੇ ਅਲਕੋਹਲ ਤੇ ਡਰੱਗਸ ਵਾਲੇ ਮਤਲਬ ਉਹਨਾਂ ਦੀ ਡੀਟੌਕਸ ਰੀਹੈਬ ਵਾਲੇ ਨਾ ਫਿਰ ਉਹਨਾਂ ਦੀ ਤੁਸੀਂ ਮਤਲਬ ਕਿ ਜੋ ਵੀ ਉਹਨਾਂ ਦੀ ਚਲੋ ਜੋ ਉਹਨਾਂ ਦੀ ਲੋੜ ਆ ਜਾਂ ਕੁਛ ਵੀ ਹੈ ਜਾਂ ਉਹਨਾਂ ਦੀ ਤੁਸੀਂ ਕਾਉਂਸਲਿੰਗ ਕਰਨੀ ਆ ਜਾਂ ਕੁਛ ਮੈਂ ਨਾ ਜਦੋਂ ਇਨੀਸ਼ੀਅਲ ਸਟਾਰਟ ਕੀਤਾ ਸੀਗਾ ਨਾ ਤੇ ਮੈਨੂੰ ਜਿੱਦਾਂ ਉਹੀ ਪਹਿਲਾਂ ਭੈਣ ਜੀ ਕਹਿ ਕੇ ਗਏ ਕਿ ਹਨਾ ਟੈਟੂਸ ਬਣਾਏ ਜਾਂ ਕੁਛ ਬਣਾਏ ਮੈਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਬਹੁਤ ਡਰ ਲੱਗਣਾ ਕਿ ਮੈਂ ਕੰਮ ਕਿੱਦਾਂ ਕਰਨਾ
1: ਠੀਕ
3: ਆ ਫਿਰ ਮੈਨੂੰ ਲੱਗਣਾ ਕਿ ਨਹੀਂ ਯਾਰ ਇਹ ਹੋ ਸਕਦਾ ਮੇਰੇ ਲਈ ਸਹੀ ਨਹੀਂ ਆ ਹੋ ਸਕਦਾ ਕਿ ਇਹ ਜਿੱਦਾਂ ਮਤਲਬ ਕਿ ਮੈਨੂੰ ਹਾਰਮ ਕਰ ਸਕਦੇ ਆ ਜਾਂ ਕੁਛ ਵੀ ਆ ਨਾ ਮੈਂ ਉਸ ਹਿਸਾਬ ਦੇ ਨਾਲ ਮੈਂ ਉਹਨਾਂ ਦੇ ਘਰੇ ਜਾਣਾ ਮੈਂ ਕਮਿਊਨਿਟੀ ਚ ਕੰਮ ਕਰਨਾ ਮੈਨੂੰ ਆਪਣੇ ਆਪ ਚ ਫੀਲ ਹੋਣਾ ਕਿ ਨੋਟ ਸੇਫ ਕਿ ਮੈਂ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਨਾ ਜਿੱਦਾਂ ਹੁਣ ਮੇਰੇ ਕੋਲ ਵੀ ਕੋਈ ਕਾਉਂਸਲਿੰਗ ਲੈਣ ਆਉਂਦਾ ਤੇ ਮੇਰੀ ਪਹਿਲੀ ਮਤਲਬ ਇਹ ਲਿਖਿਆ ਹੁੰਦਾ ਕੰਸੈਂਟ ਦੇ ਵਿੱਚ ਕਿ ਅੰਡਰ ਇਨਫਲੂਐਂਸ ਮੈਂ ਤੁਹਾਡਾ ਸੈਸ਼ਨ ਨਹੀਂ ਲੈਣਾ ਠੀਕ ਆ ਬਟ ਜਦੋਂ ਮੈਂ ਇਹਨਾਂ ਦੇ ਇੱਦਾਂ ਹੋਇਆ ਕਿ ਜਦੋਂ ਮੈਂ ਇਹਨਾਂ ਦੇ ਗੋ ਥਰੂ ਹੋਈ ਉਹਨਾਂ ਦੇ ਨਾਲ ਕੰਮ ਕੀਤਾ ਕਿਉਂਕਿ ਉਹਦੇ ਵਿੱਚ ਨਾ ਬੜਾ ਕੁਛ ਆ ਜਾਂਦਾ ਉਹਦੇ ਚ ਸੁੱਖ ਜੀ ਕਿ ਜਦੋਂ ਤੁਹਾਡੇ ਕੋਲ ਆਉਂਦੇ ਆ ਕਿ ਉਹ ਇਨਫਲੂਐਂਸ ਦੇ ਵਿੱਚ ਆ ਕੇ ਜਾਂ ਕੁਛ ਉਹ ਇੱਦਾਂ ਦੇ ਮਤਲਬ ਤੁਹਾਨੂੰ ਡਿਸਕਲੋਜ਼ ਕਰਦੇ ਕਿ ਫੈਮਿਲੀ ਵਾਇਲੈਂਸ ਆ ਜਾਂ ਕੁਛ ਵੀ ਆ ਮੇਰੇ ਕੋਲ ਉੱਦਾਂ ਦੇ ਵੀ ਪੇਸ਼ੈਂਟ ਆਉਂਦੇ ਆ ਜਾਂ ਜਿੱਦਾਂ ਉੱਦਾਂ ਦੇ ਵੀ ਕਲਾਇੰਟ ਆਉਂਦੇ ਆ ਕਿ ਜਿਹੜੇ ਮਤਲਬ ਕਿ ਜਾਂ ਜਿਹੜੇ ਯੂਜ਼ ਕਰਦੇ ਫੈਮਿਲੀ ਵਾਇਲੈਂਸ ਜਾਂ ਜਿਹੜੇ ਸਫ਼ਰ ਕਰ ਰਹੇ ਹੁੰਦੇ ਆ
1: ਜੀ
3: ਪਰ ਸਾਡਾ ਕੰਮ ਅਸੀਂ ਦੋਨਾਂ ਧਿਰਾਂ ਨੂੰ ਅਸੀਂ ਜੱਜ ਨਹੀਂ ਕਰਨਾ ਠੀਕ ਆ ਉਹ ਸਾਨੂੰ ਇੱਕੋ ਹੀ ਚੀਜ਼ ਆ ਕਿ ਹੇਅਰ ਐਂਡ ਨਾਓ ਤੁਹਾਡੇ ਕੋਲ ਕਿਹੜੀ ਪ੍ਰੈਜੈਂਟੇਸ਼ਨ ਦੇ ਨਾਲ ਆ ਰਹੇ ਨੇ ਠੀਕ ਆ ਤੁਸੀਂ ਉਸ ਚੀਜ਼ ਦੇ ਨਾਲ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ ਤੇ ਫਿਰ ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦੀ ਕਿ ਮੇਰੇ ਕੋਲ ਨਾ ਪਤਾ ਨੀ ਆਪਣਾ ਆਪਣੀ ਕਮਿਊਨਿਟੀ ਦਾ ਮਾਇੰਡ ਸੈੱਟ ਕਰ ਲਓ ਕਿਉਂਕਿ ਮੈਨੂੰ ਆਪਣੇ ਜਿਹੜੀ ਕਮਿਊਨਿਟੀ ਦੇ ਨਾਲ ਡੀਲ ਕਰਨਾ ਥੋੜਾ ਮੇਰਾ ਆਪਣਾ ਵੀਕਨੈਸ ਕਹਿ ਲਓ ਮੇਰੇ ਕੋਲ ਜਦੋਂ ਆਉਂਦੇ ਸੀਗੇ ਕਲਾਇੰਟ ਆਉਂਦੇ ਸੀ ਕੁਛ ਵੀ ਆਉਂਦੇ ਨਾ ਤੇ ਉਹਦੇ ਵਿੱਚ ਇੱਕ ਏਦਾਂ ਦਾ ਕਲਾਇੰਟ ਸੀ ਜਿਹਨੇ ਮਤਲਬ ਕਿ ਫੈਮਿਲੀ ਵਾਇਲੈਂਸ ਦਾ ਆਇਆ ਸੀਗਾ ਤੇ ਮੈਨੂੰ ਕੁਛ ਕੁਛ ਬਣਾ ਕੇ ਦੱਸਿਆ ਫਿਰ ਸਾਡੀ ਮਤਲਬ ਕਿ ਅਪਰੋਚ ਹੁੰਦੀ ਕਿ ਤੁਸੀਂ ਮਤਲਬ ਵਿਕਟੋਰੀਆ ਪੁਲਿਸ ਕੋਲ ਉਹਨਾਂ ਦੀ ਰਿਪੋਰਟ ਲੈਣੀ ਹੁੰਦੀ ਆ ਫਿਰ ਮੈਂ ਨਾ ਲਈ ਤੇ ਉਹਦੇ ਵਿੱਚ ਮੈਨੂੰ ਆਈ ਫੀਲ ਸੋ ਬੈਡ ਕਿ ਮੇਰੀ ਪਹਿਲਾਂ ਉੱਦਾਂ ਦੀ ਮਤਲਬ ਕਿ ਧਾਰਾ ਸੀ ਉਸ ਬੰਦੇ ਬਾਰੇ ਕਿ ਨਹੀਂ ਇਹਨੇ ਤਾਂ ਪੱਕਾ ਏਦਾਂ ਕੀਤਾ ਹੋਣਾ ਉੱਦਾਂ ਕੀਤਾ ਮੈਂ ਜੱਜਮੈਂਟਲ ਹੋ ਜਦੋਂ ਰਿਪੋਰਟ ਆਈ ਉਹਦੇ ਵਿੱਚ ਮਤਲਬ ਕਿ ਐਕਚੁਅਲ ਚ ਉਹ ਸਰਵਾਈਵਰ ਸੀਗਾ ਹਨਾ ਤੇ ਮੈਂ ਆਪਣੇ ਆਪ ਨੂੰ ਬੜਾ ਮਨ ਦੇ ਵਿੱਚ ਇਹ ਚੀਜ਼ ਨੂੰ ਪੱਕਿਆਂ ਕਰ ਲਿਆ ਕਿ ਨਹੀਂ ਕੁਲਬੀਰ ਏਦਾਂ ਨਹੀਂ ਸੋਚਣਾ ਉਹ ਹੋ ਸਕਦਾ ਕਿ ਓਪੋਜ਼ਿਟ ਹੋਵੇ ਹੁਣ ਉਹ ਮੈਂ ਏਦਾਂ ਦੀ ਆਪਣੇ ਪੱਲੇ ਗੱਲ ਬੰਨੀ ਹੋਈ ਹੈ ਕਿ ਮੈਂ ਜੱਜਮੈਂਟਲ ਨਹੀਂ ਕਿਸੇ ਕੇਸ ਨੂੰ ਵੀ ਲੈ ਕੇ ਹੋਣਾ ਜਿੱਦਾਂ ਦਾ ਜਿਸ ਪ੍ਰੈਜੈਂਟੇਸ਼ਨ ਦੇ ਨਾਲ ਉਹ ਬੰਦਾ ਆਇਆ ਜੋ ਕੁਛ ਵੀ ਆਇਆ ਮੈਂ ਉਸ ਹਿਸਾਬ ਨਾਲ ਅਗਲੇ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਤਲਬ ਉਹਨਾਂ ਦੀ ਕਾਉਂਸਲਿੰਗ ਦੇਣੀ ਆ ਜਾਂ ਕੁਛ ਵੀ ਕਰਨੀ ਆ ਮੈਂ ਬਿਯੋਂਡ ਦਾ ਬੋਕਸ ਨਹੀਂ ਸੋਚਣਾ ਤੇ ਪਰ ਮੈਨੂੰ ਇਵੇਂ ਉਸ ਚੀਜ਼ ਦੇ ਨਾਲ ਇਹ ਮੇਰੀ ਆਪਣੀ ਮੇਰੀ ਸੀਗੀ ਕਿ ਇੱਕ ਬਾਇਸ ਸੀਗਾ ਕਿ ਮੇਰੀ ਕਮਿਊਨਿਟੀ ਨੂੰ ਲੈ ਕੇ ਹਨਾ ਇੱਕ ਜੱਜਮੈਂਟਲ ਮੇਰਾ ਥੋਟ ਸੀਗਾ ਕਿ ਨਹੀਂ ਇਹ ਬੰਦੇ ਨੇ ਪੀਤੀ ਹੋਣੀ ਆ ਹੱਥ ਚੁੱਕਿਆ ਹੋਣਾ ਇਹਨੇ ਏਦਾਂ ਕੀਤਾ ਹੋਣਾ ਏਦਾਂ ਤਾਂ ਚੱਲ ਆਪਣੀ ਕਮਿਊਨਿਟੀ ਚ ਹੁੰਦਾ ਹੀ ਆ ਨਹੀਂ ਉਹ ਮੇਰੀ ਮੈਨੂੰ ਚੀਜ਼ ਤੋਂ ਬਹੁਤ ਰਿਗਰੈਟ ਹੋਇਆ ਤੇ ਇਸ

0: ਦੇ ਨਾਲ ਸਾਨੂੰ ਮਤਲਬ ਕਿ ਇਹ ਫਸਟ ਕੋਰ ਸਾਡੀ ਮਤਲਬ ਬੇਸਿਕ ਥਿੰਗ ਇਹ ਸਾਨੂੰ ਸਿਖਾਈ ਜਾਂਦੀ ਹੈ ਕਿ ਤੁਸੀਂ ਨੋਨ ਜਜਮੈਂਟਲ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਆ ਤਾਂ ਜਾਂ ਕੁਛ ਵੀ ਕਰਨੀ ਆ, ਪਰ ਕਿਤੇ ਸਮਹਾਓ ਅਗੇਨ ਤੁਹਾਡੇ ਕਿਤੇ ਨਾ ਕਿਤੇ ਤੁਸੀਂ ਏਦਾਂ ਆ ਜਾਂਦੇ ਹੋ ਕਿ ਤੁਸੀਂ ਸੋਚਣ ਲੱਗ ਜਾਂਦੇ ਆ, ਜਿੱਦਾਂ ਥੋੜੇ ਦੇਰ ਪਹਿਲਾਂ ਭਾਰਦਵਾਜ ਵੀਰ ਜੀ ਕਹਿ ਕੇ ਗਏ ਕਿ ਹਨਾ ਮਤਲਬ ਕਿ ਕੁਇਕ ਰਿਐਕਸ਼ਨ, ਉਹਨੂੰ ਆਪਾਂ ਇੰਪਲਸਿਵ ਥਿੰਕਿੰਗ ਕਹਿੰਦੇ ਆ ਕਿ ਜਦੋਂ ਤੁਸੀਂ ਇੰਪਲਸਿਵ ਹੋ ਜਾਂਦੇ ਹੋ ਨਾ ਕਿਸੇ ਚੀਜ਼ ਨੂੰ ਵੀ ਲੈ ਕੇ ਸਟ੍ਰੇਟ ਵੇ ਮਤਲਬ ਤੁਸੀਂ ਜਵਾਬ ਦੇ ਦਿੰਦੇ ਹੋ, ਮੇਰੇ ਚ ਬਹੁਤ ਜ਼ਿਆਦਾ ਪੇਸ਼ੈਂਸ ਆ ਕਿਸੇ ਨੂੰ ਸੁਣਨ ਦੀਆਂ, ਮੈਂ ਅਗਲੇ ਨੂੰ ਮਤਲਬ ਕਿ ਪੂਰਾ ਟਾਈਮ ਦਿੰਦੀ ਹਾਂ ਕਿ ਉਹ ਵੈਂਟ ਡਾਊਨ ਹੋ ਜਾਏ, ਕਿ ਜੇ ਉਹਦੀ ਮਨ ਦੀ ਹੈਗੀ ਉਹ ਕੱਢ ਲੈ ਇੱਕ ਵਾਰੀ ਨਾ, ਫਿਰ ਮੈਂ ਆਪਣੀ ਵਿਚਾਰਧਾਰਾ ਉਸ ਬਾਰੇ ਦਿੰਦੀ ਹੁੰਦੀ ਹਾਂ ਕਿ ਮੈਂ ਹਾਂ ਤੁਹਾਡਾ ਥੋਟ ਆ ਜਾਂ ਤੁਹਾਡਾ ਇਹ ਮਨ ਦੀ ਸੋਚ ਹੈ ਜਾਂ ਕੁਛ ਵੀ ਕਿਸੇ ਬਾਰੇ, ਠੀਕ ਆ, ਪਰ ਤੁਸੀਂ ਉਸ ਬੰਦੇ ਦੇ ਪਰਸਪੈਕਟਿਵ ਨੂੰ ਨਹੀਂ ਜਾਣਦੇ, ਤੁਸੀਂ ਉਸ ਬੰਦੇ ਨੂੰ ਜਾਂ ਜੇ ਮਤਲਬ ਕਿ ਹੋ ਸਕਦਾ ਉਹ ਤੇਰੇ ਨਾਲ ਤਾਂ ਕਰ ਰਿਹਾ ਕਿਉਂਕਿ ਉਹਦੇ ਪਿੱਛੇ ਉਹਦਾ ਕੁਛ ਹੋਵੇ, ਮਤਲਬ ਉਹਦੀ ਕੋਈ ਹੋਰ ਮਤਲਬ ਉਹਦੀ ਸੋਚ ਧਾਰਾ ਹੋਵੇ, ਜਿੱਦਾਂ ਮੈਂ ਹੁਣ ਕਹਾਂ ਕਿ ਤੁਹਾਡੇ ਨਾਲ ਤਾਂ ਤੁਹਾਡੇ ਮਤਲਬ ਘਰ ਦੇ ਵਿੱਚ ਏਦਾਂ ਹੋ ਰਿਹਾ।
1: ਚਲੋ ਤੁਸੀਂ ਤੇ ਹੁਣ ਇਸ ਖਿੱਤੇ ਚ ਕੰਮ ਕਰਦੇ ਹੋ, ਇਹ ਤੇ ਅਕਸਰ ਵੇਖਿਆ ਜਾਂਦਾ ਨਾ, ਹੁਣ ਆਪਾਂ ਜਿਹੜਾ ਬੰਦਾ ਸ਼ਰਾਬ ਪੀ ਲੈਂਦਾ ਜਾਂ ਨਸ਼ੇ ਪੱਤੇ ਕਰਦਾ ਵਾ, ਸਮਾਜ ਦੇ ਵਿੱਚ ਉਹਨੂੰ ਹੀ ਸਭ ਤੋਂ ਪਹਿਲਾਂ ਗਲਤ ਸਮਝਿਆ ਜਾਂਦਾ, ਪਰ ਇਹ ਚੀਜ਼ ਬੈਕ ਤੋਂ ਨਹੀਂ ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਵੀ ਉਹ ਇੱਦਾਂ ਕਰ ਕਿਉਂ ਰਿਹਾ, ਕੀਤਾ ਘਰੋਂ ਕਿੰਨਾ ਕੁ ਤੰਗ ਆ ਉਹਨੂੰ, ਇਹ ਆ ਵੀ ਘਰ ਫੇਰ ਜਾਂਦਿਆਂ ਕਪੱਤ ਪੈਣਾ, ਮੈਂ ਪੀ ਕੇ ਇੰਨੀ ਕੁ ਜਾਵਾਂ ਵੀ ਹੋਸ਼ ਭੁਲਾ ਕੇ ਸੌਂ ਜਾ, ਇਹ ਸਾਰੀਆਂ ਚੀਜ਼ਾਂ ਬੈਕ ਐਂਡ ਤੋਂ ਨਹੀਂ ਅਨੈਲਿਸਿਸ ਕੀਤੀਆਂ ਜਾਂਦੀਆਂ ਸਾਡੇ ਸਮਾਜ ਚ, ਤਾਂ ਕਰਕੇ ਉਹ ਅੰਦਰੋਂ ਅੰਦਰੀ ਰਿੱਝਦਾ ਹੋਰ ਵਿਗੜਦਾ ਤੇ ਹੋਰ ਵਿਗੜ ਜਾਂਦਾ। ਇੱਧਰ ਜਿਹੜੇ ਕਈ ਕਿਸੇ ਵੇਲੇ ਕੋਈ ਬੈਕ ਐਂਡ ਦੇ ਉੱਤੇ ਸਾਇਲੈਂਟ ਜਿਹੜੇ ਦੋਸ਼ੀ ਹੁੰਦੇ ਆ, ਉਹ ਸਮਾਜ ਦੇ ਵਿੱਚ ਬੜਾ ਸੋਹਣਾ ਰੁਤਬਾ ਹਾਸਲ ਕਰਕੇ ਬੈਠੇ ਰਹਿੰਦੇ। ਸੋ ਇਹ ਤੇ ਇੱਕ ਸੱਚਾਈ ਹੈ ਹੀ ਆ। ਜਦੋਂ ਮੈਂ ਤੇ ਇਹ ਕਹਿੰਦਾ ਨਾ ਵੀ ਜਦੋਂ ਮੰਨ ਲਓ ਇੱਕ ਬੰਦੇ ਨੂੰ ਪਤਾ ਵੀ ਆ ਇਸ ਚੀਜ਼ ਦੇ ਖਾਣ ਜਾਂ ਪੀਣ ਦੇ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ, ਮੇਰੇ ਰਿਸ਼ਤੇ ਖਤਮ ਹੋ ਰਹੇ ਆ, ਮੇਰਾ ਸਾਰਾ ਕੁਛ ਖਤਮ ਹੋ ਰਿਹਾ, ਤੇ ਫਿਰ ਵੀ ਉਹ ਚੀਜ਼ ਉਹ ਬੰਦਾ ਕਰ ਰਿਹਾ, ਆਪਣੀ ਜ਼ਿੰਦਗੀ ਦਿਨੋਂ ਦਿਨ ਖਤਮ ਕਰ ਰਿਹਾ, ਇਹ ਕੋਈ ਨਿੱਕਾ ਸਟੈਪ ਤੇ ਨਹੀਂ ਹੈ, ਦਿਨੋਂ ਦਿਨ ਆਪਣੇ ਆਪ ਨੂੰ ਮਾਰਨ ਵਾਲੀ ਗੱਲ ਹੈ, ਹੌਲੀ ਹੌਲੀ ਸਲੋ ਪੋਇਜ਼ਨ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਦੇ ਕੇ, ਇਹ ਕੋਈ ਨਿੱਕੀ ਗੱਲ ਨਹੀਂ ਆ। ਜੇ ਕੋਈ ਚੰਗੇ ਤਰੀਕੇ ਦੇ ਨਾਲ ਸਮਝ ਕੇ ਉਹਨਾਂ ਦੇ ਮਨ ਦੀ ਜੇ ਜਾਣਨ ਦੀ ਕੋਸ਼ਿਸ਼ ਕਰੇ ਤੇ ਪਤਾ ਨਹੀਂ ਕੀ ਕੁਛ ਨਿਕਲ ਆਵੇ ਅੰਦਰੋਂ। ਆਪਾਂ ਤੇ ਸੋਟੀ ਪਰੇ ਹੀ ਕਰ ਦਿੰਦੇ ਨਾ, ਇਹ ਵੀ ਇੱਕ ਜਿਹੜੀ ਸਾਡੀ ਜੱਜਮੈਂਟ ਦਾ ਜਿਹੜਾ ਨਕਾਰਾਤਮਕ ਪੱਖ ਹੈ ਵੀ ਹਾਂ ਇਹਨੇ ਪੀਤੀ ਆ, ਇਹ ਬੰਦਾ ਗਲਤ ਹੀ ਆ, ਇਹਨੂੰ ਪਾਸੇ ਕਰੋ।
0: ਸਹੀ ਨਹੀਂ, ਆਈ ਥਿੰਕ ਤੁਸੀਂ ਬਹੁਤ ਵਧੀਆ ਇਹ ਕਿਹਾ ਕਿ ਜਦੋਂ ਅਸੀਂ ਇਸ ਹਿਸਾਬ ਦੇ ਨਾਲ ਮਤਲਬ ਬੰਦੇ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ ਉਹਨੂੰ ਨਾ ਕੋਪਿੰਗ ਮੈਕਾਨਿਜ਼ਮ ਦੇ ਕਰਕੇ ਕਿ ਉਹ ਚੀਜ਼ ਉਹਦੇ ਲਈ ਉਹ ਵਰਕ ਕਰਦੀ ਆ ਕਿ ਮੈਂ ਘਰ ਚ ਜਾ ਕੇ ਮੇਰੇ ਕੋਲ ਡੀਲ ਨਹੀਂ ਹੋਣਾ, ਮੇਰੇ ਕੋਲ ਘਰ ਜਾ ਕੇ ਕੁਛ ਕੋਈ ਵੀ ਕਹਿ ਲਓ ਉਹਦੇ ਲਈ ਸੌਖਾ ਕੰਮ ਆ ਕਿ ਉਹਨੂੰ ਮਤਲਬ ਕਿ ਐਜ਼ ਏ ਕੋਪਿੰਗ ਮਤਲਬ ਕਿ ਹੈਲਪਿੰਗ ਹੈਂਡ ਦੇ ਤੌਰ ਦੇ ਉੱਤੇ ਉਹ ਚੀਜ਼ ਨੂੰ ਕਿਸੇ ਵੀ ਅਲਕੋਹਲ ਨੂੰ ਡਰੱਗਸ ਨੂੰ ਲੈ ਕੇ ਆਪਣੇ ਆਪ ਨੂੰ ਨਮ ਕਰ ਲੈਂਦਾ ਬੰਦਾ, ਠੀਕ ਹੈ, ਪਰ ਕਿਉਂਕਿ ਉਹਦੇ ਚ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਮੈਂ ਉਹ ਚੀਜ਼ ਦੇ ਨਾਲ ਫਾਈਟ ਕਰ ਸਕਾਂ ਉਹ, ਪਰ ਡਿਪੈਂਡ ਅਗੇਨ ਕਿ ਤੁਸੀਂ ਕਿੰਨੀ ਕੁ ਕਰ ਰਹੇ ਹੋ, ਜਾਂ ਤਾਂ ਤੁਸੀਂ ਹੈਲਥੀ ਹੈਬਿਟ ਬਣਾ ਰਹੇ ਹੋ ਉਹਦੇ ਨਾਲ, ਜਾਂ ਤੁਸੀਂ ਮਤਲਬ ਕਿ ਉਹਨੂੰ ਬਿਓਂਡ ਦਾ ਮਤਲਬ ਲੈਵਲ ਕਰ ਰਹੇ ਹੋ। ਮੈਂ ਨਾ ਤੁਹਾਨੂੰ ਉਹੀ ਕਹਿੰਦੀ ਕਿ ਜਿੱਦਾਂ ਮੈਂ ਇਸ ਚੀਜ਼ ਬਾਰੇ ਤੁਹਾਨੂੰ ਕਹਿੰਦੀ ਕਿ ਮੈਂ ਇੱਧਰ ਆਪਣੇ ਵੈਰੀਬੀ ਵਾਲੇ ਏਰੀਏ ਚ ਕੰਮ ਸ਼ੁਰੂ ਕੀਤਾ ਸੀ, ਮੇਰੇ ਕੋਲ ਬਹੁਤ ਆਪਣੇ ਕਲਾਇੰਟ ਆਉਂਦੇ ਸੀਗੇ, ਪਰ ਨਾ ਮੇਰੇ ਲਈ ਉਹ ਮੇਰੇ ਤੇ ਬਹੁਤ ਜ਼ਿਆਦਾ ਇੰਪੈਕਟ ਪੈਣਾ ਸ਼ੁਰੂ ਹੋ ਗਿਆ ਕਿ ਇੱਦਾਂ ਹੋਇਆ ਉੱਦਾਂ ਹੋਇਆ, ਮੈਂ ਰੋਜ਼ ਸੁਣਨਾ ਰੋਜ਼ ਕਰਨਾ, ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਨਾ ਆਪਣਾ ਇੱਥੋਂ ਕੰਮ ਛੱਡ ਕੇ ਮੈਂ ਜਰੋਂਗ ਕੰਮ ਲੱਭ ਲਿਆ। ਮੈਂ ਕਿਹਾ ਨਹੀਂ ਕਿ ਮੈਨੂੰ ਮੇਰੇ ਕੋਲ ਨਾ ਮੇਰੇ ਆਪਣੇ ਆਪ 'ਚ ਮੈਨੂੰ ਲੱਗਿਆ ਕਿ ਮੇਰੇ ਕੋਲ ਨਾ ਆਪਣੀ ਕਮਿਊਨਿਟੀ 'ਚ ਨਹੀਂ ਡੀਲ ਹੋ ਰਿਹਾ, ਫਿਰ ਮੈਂ ਨਾ ਉੱਥੇ ਥੋੜ੍ਹੀ ਕੁ ਦੇਰ ਕੰਮ ਕੀਤਾ, ਜਿੱਦਾਂ ਕਹਿ ਲਓ 7-8 ਮਹੀਨੇ ਕੀਤਾ ਜਰੋਂਗ 'ਚ, ਮੈਨੂੰ ਆਪਣੇ ਆਪ 'ਚ ਡਾਊਟ ਜਿਹਾ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ ਇੱਦਾਂ ਕਿੱਦਾਂ ਹੋ ਸਕਦਾ ਕਿ ਮੈਂ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਆਪਣੇ ਪਰਸਨਲ ਕਪੈਸਿਟੀ ਨੂੰ ਲੈ ਕੇ ਮੈਨੂੰ ਮੈਂ ਇੰਨਾ ਡੀਲ ਨਹੀਂ ਕਰ ਸਕਦੀ। ਮੈਂ ਫਿਰ ਵਾਪਸ ਉਸੇ ਕੰਮ 'ਚ ਆਈ, ਮਤਲਬ ਕੰਮ ਮੇਰਾ ਸੇਮ ਸੀਗਾ, ਪਰ ਮੈਂ ਆਪਣੇ ਇੱਥੇ ਫਿਰ ਵੈਬੀ 'ਚ ਆਈ ਕਿ ਨਹੀਂ ਮੈਂ ਇਸ ਚੀਜ਼ ਨੂੰ ਆਪਣੇ ਆਪ ਨੂੰ ਬਿਲਡ ਅਪ ਕਰਨਾ ਹੈ ਕਿ ਇਟਸ ਓਕੇ, ਜਿਹੜੀ ਮਰਜ਼ੀ ਕਮਿਊਨਿਟੀ ਦਾ ਹੈ ਤਾਂ ਹਿਊਮਨ ਆ, ਹੈ ਤਾਂ ਕੁਛ ਵੀ, ਹਰ ਜਿੱਦਾਂ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਲੈ ਕੇ ਕੁਛ ਵੀ ਛੇੜ ਲਓ ਨਾ, ਸੁੱਖ ਜੀ ਐਂਡ ਆਫ ਦਾ ਡੇ ਇਹ ਉਹੀ ਰੰਡੀ ਰੋਣਾ, ਸੱਚੀ ਦੱਸਾਂ ਪੰਜਾਬੀ 'ਚ ਤਾਂ ਸਭ ਦਾ ਉਹੀ ਕੁਛ ਆ, ਸਭ ਹਾਂ ਉਹ ਸੇਮ ਥਿੰਗ ਆ, ਇਟਸ ਨੋਟ ਲਾਈਕ ਦੈਟ। ਪਰ ਜਦੋਂ ਇੱਦਾਂ ਤੁਸੀਂ ਸਰਨਜੋਤ ਜੀ ਨੇ ਕਿਹਾ ਨਾ ਕਿ ਉਹਦੇ ਮਤਲਬ ਕਿ ਸਰਫੇਸ ਦੇ ਬਨੀਤ ਕੀ ਆ, ਠੀਕ ਹੈ, ਉਹਦੇ ਵਿੱਚ ਸਾਡੇ ਹੁੰਦਾ ਕਿ ਅਸੀਂ ਉੱਪਰ ਸਰਫੇਸ ਤੇ ਨਹੀਂ ਦੇਖਣਾ, ਅਸੀਂ ਡਿਗ ਡਾਊਨ ਕਰਨਾ ਹੈ ਕਿ ਉਹ ਕਿੱਥੋਂ, ਉਹਨਾਂ ਦੇ ਮਤਲਬ ਕਿ ਚਾਈਲਡਹੁੱਡ ਇੱਦਾਂ ਹੁੰਦਾ, ਉਹਨਾਂ ਦਾ ਕੁਛ ਨਾ ਕੁਛ ਉਹਨਾਂ ਨਾਲ ਸਮਥਿੰਗ ਹੈਪਨ ਕਿ ਉਹਨਾਂ ਨੇ ਜਿਹੜੀ ਉਹ ਚੀਜ਼ ਬਾਰ ਬਾਰ ਉਹਨਾਂ ਦੇ ਰੀਕਰੰਸ ਮਤਲਬ ਕਿ ਆਉਂਦੀ ਆ ਉਹਨਾਂ ਨੂੰ, ਜਿਹਦੇ ਕਰਕੇ ਉਹ ਚੀਜ਼ ਨੂੰ ਆਪਣੇ ਆਪ ਨੂੰ ਨਮ ਕਰ ਲੈਂਦੇ। ਪਰ ਮੇਰਾ ਹੋਲ ਪੁਆਇੰਟ ਇਜ਼ ਕਿ ਮੇਰੀ ਜਜਮੈਂਟਲ ਸੀਗੀ ਆਪਣੀ ਕਮਿਊਨਿਟੀ ਨੂੰ ਲੈ ਕੇ, ਪਰ ਮੈਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਬਿਲਡਅਪ ਕੀਤਾ ਨਹੀਂ। ਹੁਣ ਮੇਰੇ ਮਨ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ, ਮੇਰੇ ਲਈ ਉਹ ਇੱਕ ਸੇਮ ਬੰਦੇ ਨੇ, ਮੇਰੇ ਲਈ ਉਹ ਸਾਰੇ ਸੇਮ ਨੇ। ਹੁਣ ਮੈਂ ਚੀਜ਼ 'ਤੇ ਬਹੁਤ ਜ਼ਿਆਦਾ ਵਰਕ ਔਨ ਕੀਤਾ, ਅਤੇ ਪਰ ਮੇਰੇ ਲਈ ਉਹ ਜਿੱਦਾਂ ਮਤਲਬ ਕਿ ਮੇਰੀ ਉਹ ਜਿਹੜੀ ਵੀਕਨੈਸ ਸੀਗੀ ਮੇਰੀ ਸਟਰੈਂਥ ਬਣ ਗਈ, ਕਿ ਮੈਨੂੰ ਆਪਣੀ ਕਮਿਊਨਿਟੀ ਨੂੰ ਸਮਝਣਾ ਜਿਹੜਾ ਸੀ ਉਹ ਮੇਰੇ ਲਈ ਸਹੀ ਹੋ ਗਿਆ।
1: ਕਿਸੇ ਵੀ ਜੋਬ ਕਿਸੇ ਵੀ ਸਰਵਿਸ ਨੂੰ ਲੈ ਕੇ, ਥੈਂਕ ਯੂ ਤੁਹਾਡਾ,
0: ਥੈਂਕ ਯੂ ਸੋ ਮਚ।
1: ਕੋਈ ਵੀ ਤੁਹਾਡੀ ਜੋਬ ਹੈ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਉੱਥੇ, ਤੇ ਹੋਰ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਇੱਦਾਂ ਦੇ ਜਜਮੈਂਟ ਨਾ ਕੀਤੀ ਜਾਵੇ। ਹਾਂਜੀ ਰਿਚਰਡ ਜੀ, ਤੁਸੀਂ ਆਉਣੇ ਨੂੰ। ਹੈਲੋ,
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਸੁਖਪਰਮਾਰ ਜੀ।
1: ਜੀ ਸਤਿ ਸ਼੍ਰੀ ਅਕਾਲ
3: ਰਿਚਰਡ ਜੀ।
2: ਹਾਂਜੀ, ਤੋ ਕੀ ਕਹਿੰਦੇ ਹੈ, ਮੈਂ ਇਹ ਬੋਲੂੰਗਾ, ਮੈਂ ਦੋ ਐਗਜ਼ਾਮਪਲ ਦੂੰਗਾ, ਇੱਕ ਬਿਨਾ ਬੋਲੇ ਕੈਸੇ ਲੋਕ ਇਮੇਜਿਨ ਕਰਤੇ ਔਰ ਇੱਕ ਬੋਲਨੇ ਕੇ ਬਾਅਦ ਕੈਸੇ ਕਰਤੇ ਹੈ। ਤੋ ਬਿਕੋਜ਼ ਆਈ ਥਿੰਕ ਇਟਸ ਹਿਊਮਨ ਟੈਂਡੈਂਸੀ ਟੂ ਬੀ ਦ ਜੱਜ ਐਂਡ ਦ ਜੂਰੀ ਐਂਡ ਦ ਪ੍ਰੋਸੀਕਿਊਟਰ ਡਿਪੈਂਡਿੰਗ ਔਨ ਤੁਮਕੋ ਉਸਸੇ ਕਿਆ ਮਿਲਨਾ ਹੈ ਬੰਦੇ ਸੇ। ਤੋ ਅਭੀ ਮੈਂ ਜੈਸੇ ਏਕ ਮੰਦਿਰ ਕੇ ਉਦਘਾਟਨ ਮੇਂ ਗਿਆ ਥਾ, ਜਹਾਂ ਮੈਂ 15 ਸਾਲ ਸੇ ਸਪੋਰਟ ਕਰ ਰਹਾ ਉਨਕੋ, ਬਟ ਉਨ ਲੋਗ ਕੇ ਬੀਚ ਮੇਂ ਲੜਾਈ ਹੋ ਗਈ ਥੀ, ਤੋ ਦੋਨੋ ਅਲੱਗ ਅਲੱਗ ਹੋ ਗਏ। ਉਨ ਲੋਗ ਨੇ ਅਭੀ ਨਯਾ ਬਣਾਇਆ ਮੇਰਾ ਇਵੈਂਟ, ਐਂਡ ਵਹਾਂ ਰਿਸ਼ੀ ਮਹਾ ਰਿਸ਼ੀ ਲੋਕ ਥੇ, ਐਂਡ ਦ ਗਾਏ ਹੀ ਬੋਟ ਦ ਹੋਲ ਲੈਂਡ, ਹੀ ਮੇਡ ਦ ਹੋਲ ਥਿੰਗ ਵਿਥ ਹਿਜ਼ ਓਨ ਮਨੀ। ਤੋ ਮੈਂ ਉਸਕੋ ਕੰਗ੍ਰੈਚੁਲੇਟ ਕਰਨੇ ਗਿਆ, ਔਰ ਖਾਲੀ ਉਸਕੇ ਔਰ ਮੇਰੇ ਬੀਚ ਮੇਂ ਬਾਤ ਹੋਤਾ ਥਾ, ਐਂਡ ਹੀ ਟੱਚ ਮਾਈ ਫੀਟ, ਆਈ ਡੋਂਟ ਨੋ ਵਾਈ, ਐਂਡ ਹੱਗ ਕਰਕੇ ਰੋਨੇ ਲੱਗ ਗਿਆ ਉਹ। ਹੀ ਵਾਜ਼ ਵੈਰੀ ਇਮੋਸ਼ਨਲ ਐਂਡ ਹੈਪੀ, ਔਰ ਫਿਰ ਲੋਕੋ ਕੋ ਪਤਾ ਨਹੀਂ ਥਾ ਮੈਂ ਕੌਣ ਹੂੰ, ਔਰ ਫਿਰ ਮੈਂ ਬਾਕੀ ਜਹਾਂ ਵੀ ਜਾ ਰਹਾ ਹਾਂ ਲੋਕ ਆ ਕੇ ਮੇਰੇ ਪਹੁੰਚ ਕਰੇ, ਮੈਨੇ ਕਿਹਾ ਵਾਈ ਟੱਚਿੰਗ ਮਾਈ ਫੀਟ, ਆਈ ਐਮ ਜਸਟ ਅ ਨੋਰਮਲ ਗਾਏ। ਐਂਡ ਜਬ ਸਪੈਸ਼ਲੀ ਜਬ ਮੈਂ ਆਪਣਾ ਨਾਮ ਬੋਲਦਾ, ਮੇਰਾ ਨਾਮ ਰਿਚਰਡ ਹੈ, ਆਈਵ ਗੋਟ ਨਥਿੰਗ ਟੂ ਡੂ, ਆਈ ਐਮ ਜਸਟ ਅ ਸਪੋਰਟਰ ਔਰ ਅ ਡਿਵੋਟੀ ਲਾਈਕ ਯੂ ਆਲ
3: ਜੀ।
2: ਐਂਡ ਸੋ ਦੇ ਫਾਊਂਡ ਇਟ ਰੀਅਲੀ ਸਟ੍ਰੇਂਜ ਦੈਟ ਵਾਈ ਡਿਡ ਦੈਟ ਗਾਏ ਟੱਚ ਮਾਈ ਫੀਟ, ਮਤਲਬ ਆਪਣੀ ਇਮੈਜੀਨੇਸ਼ਨ ਬਣਾਉਣ ਲੱਗੇ ਉਹ। ਤੇ ਦੂਸਰਾ ਕਿਆ ਕਹਿੰਦੇ ਹੈ, ਆਈ ਵੈਂਟ ਟੂ ਦ ਗੁਰਦੁਆਰਾ ਟੂ ਸਪੋਰਟ, ਵੀ ਵਰ ਕਲੈਕਟਿੰਗ ਫੰਡ ਫੋਰ ਨੇਪਾਲ ਫਲੱਡ, ਐਂਡ ਵਹਾਂ ਸਭ ਕਮਿਊਨਿਟੀ ਕੇ ਲੋਕ ਆਏ ਥੇ, ਵੈਦਰ ਦੇ ਵੋ ਕ੍ਰਿਸਚਨ, ਮੁਸਲਿਮ, ਹਿੰਦੂਜ, ਜੈਨ, ਆਲ ਕਮਿਊਨਿਟੀਜ਼ ਹੈਡ ਕਮ ਟੂ ਸਪੋਰਟ ਦੈਮ। ਐਂਡ ਦੇਰ ਵਾਜ਼ ਦਿਸ ਜੈਂਟਲਮੈਨ ਆਊਟ ਆਫ ਦ ਬਲੂ, ਐਂਡ ਸੋਰੀ, ਮੈਂ ਆਪਣੀ ਫਰੈਂਡ ਕੋ ਲੈ ਕੇ ਗਿਆ ਥਾ, ਜੋ ਆਸਟ੍ਰੇਲੀਆ ਮੇਂ ਨੇਪਲੀਜ਼ ਹਾਈ ਕਮਿਸ਼ਨ ਕੇ ਸਾਥ 10 ਸਾਲ ਸੇ ਜ਼ਿਆਦਾ ਹੈ, ਔਰ ਅਭੀ ਵੋ ਆਪਣਾ ਐਨ ਜੀ ਓ ਚਲਾਤੀ ਹੈ, ਬਟ ਸ਼ੀ ਵਾਜ਼ ਰੀਅਲੀ ਟਾਇਰਡ ਬਿਕੋਜ਼ ਸ਼ੀ ਹੈਡ ਜਸਟ ਕਮ ਫਰੋਮ ਦ ਸਟੇਟਸ ਆਫਟਰ 2 ਮੰਥਸ ਆਫ ਟਰੈਵਲਿੰਗ, ਬਟ ਮੇਰੇ ਕਹਿਣੇ ਪੇ ਵੋ ਸਪੋਰਟ ਕਰਨੇ ਆ ਗਈ ਫਰੋਮ ਕਿਆ ਕਹਿੰਦੇ ਹੈ, ਟ੍ਰਗਨੀਨਾ ਟੂ ਆਫਿਸਰ ਸ਼ੀ ਕੇਮ, ਐਂਡ ਸ਼ੀ ਸੈਡ, ਬਟ ਰਿਚਰਡ, ਆਈ ਵਿਲ ਨੋਟ ਟਾਕ ਟੂ ਐਨੀ ਵਨ, ਐਂਡ ਆਈ ਵਿਲ ਨੋਟ, ਪਲੀਜ਼ ਡੋਂਟ ਟੈਲ ਐਨੀ ਵਨ ਹੂ ਆਈ ਐਮ। ਮੈਨੇ ਕਿਹਾ ਠੀਕ ਹੈ, ਔਰ ਇੱਕ ਜੈਂਟਲਮੈਨ ਆਪਣੇ ਆਪ ਕੋ ਇੰਟਰੋਡਿਊਸ ਕਰਨੇ ਆਇਆ ਕਿ ਮੈਂ ਨੇਪਾਲ ਕਮਿਊਨਿਟੀ ਕੇ ਲਈ ਯੇ ਕਰਤਾ ਹੂੰ, ਵੋ ਕਰਤਾ ਹੂੰ, ਐਂਡ ਬਟ ਹੀ ਵਾਜ਼ ਫਰੋਮ ਬਿਹਾਰ, ਬਟ ਹੀ ਵਾਜ਼ ਆਲਸੋ ਕ੍ਰਿਟੀਸਾਈਜ਼ਿੰਗ ਦੈਮ। ਸੋ ਆਈ ਟੁੱਕ ਅ ਸਟੈਂਡ ਐਂਡ ਆਈ ਟੋਲਡ ਹਿਮ ਦੈਟ ਦਿਸ ਇਜ਼ ਵਨ ਆਫ, ਫਸਟ ਆਫ ਆਲ, ਨੋਟ ਦ ਪਲੇਸ ਟੂ ਟਾਕ ਅਬਾਊਟ ਸੱਚ ਥਿੰਗ, ਔਰ ਐਂਡ ਉਸਕੇ ਬਾਤੋਂ ਮੇਂ ਬਹੁਤ ਕੁਛ ਐਸਾ ਥਾ ਕੋਨਫਲਿਕਟਿੰਗ, ਕਿ ਮੈਨੇ ਮੇਰੀ ਫਰੈਂਡ ਜੋ ਹੈ ਨੀਰੂ, ਮੈਨੇ ਕਿਹਾ ਸ਼ੀ ਇਜ਼ ਅ ਯੂਥ ਕਾਂਗਰਸ ਪ੍ਰੈਜ਼ੀਡੈਂਟ ਫੋਰ ਆਸਟ੍ਰੇਲੀਆ ਫੋਰ ਨੇਪਾਲ, ਐਂਡ ਸ਼ੀ ਨੋਜ਼ ਬੈਟਰ, ਐਂਡ ਆਈ ਨੋ ਥਰੂ ਹਰ ਦੈਟ ਦੀਜ਼ ਆਰ ਨੋਟ ਟਰੂ। ਉਸਕਾ ਪੂਰਾ ਮਤਲਬ ਵੋ ਬਦਲ ਗਿਆ, ਸੈਂਟੈਂਸ ਬਦਲ ਗਏ, ਮਤਲਬ ਜਜ਼ਬਾਤ ਬਦਲ ਗਏ, ਐਂਡ ਆਲ, ਐਂਡ ਦੈਨ ਦ ਵਰਡ ਸਪਰੈਡ ਲਾਈਕ ਵਾਇਲਡ ਫਾਇਰ ਦੈਟ ਐਵਰੀ ਆਰਗਨਾਈਜੇਸ਼ਨ ਵਾਂਟਡ ਟੂ ਕਮ ਐਂਡ ਟੇਕ ਅ ਫੋਟੋ ਵਿਦ ਹਰ ਐਂਡ ਗਿਵ ਹਰ ਹਰ ਦੇ ਕਾਰਡ ਐਂਡ ਆਲ। ਸੋ ਦੋਨੋ ਸਿਨੈਰੀਓ ਮੇਂ ਇਨ ਦ ਮੰਦਿਰ ਐਂਡ ਦ ਗੁਰਦੁਆਰਾ, ਦੇ ਡਿਡ ਨੋਟ ਨੋ ਹੂ ਵੀ ਵਰ ਅੰਟਿਲ ਲਾਈਕ ਮੇਰੇ ਇੰਸਟੈਂਟ ਮੇਂ, ਖਾਲੀ ਇੱਕ ਐਕਸ਼ਨ ਕੇ ਵਜ੍ਹਾ ਸੇ ਸਭ ਮੁਝੇ ਸੋਚਣ ਲੱਗੀ ਕਿ ਮੈਂ ਕੌਣ ਹਾਂ, ਇਸਕੇ ਇੰਸਟੈਂਟ ਮੇਂ, ਬਿਕੋਜ਼ ਸ਼ੀ ਇਜ਼ ਅ ਐਕਸ ਹਾਈ ਕਮਿਸ਼ਨ ਵਰਕਰ,
1: ਸੋ
2: ਆਪਣੇ ਆਪ ਲੋਕ ਜਜਮੈਂਟ ਕਰਨੇ ਲੱਗ ਜਾਂਦੇ, ਐਂਡ ਮੇ ਬੀ ਦੇ ਵਾਂਟਡ ਸਮਥਿੰਗ ਆਊਟ ਆਫ ਹਰ ਔਰ ਵਾਟਐਵਰ, ਆਈ ਡੋਂਟ ਨੋ, ਬਟ
1: ਮਿਹਰਬਾਨੀ ਤੁਹਾਡੀ। ਸੋ ਆਪਾਂ ਹੁਣ ਸਮਾਪਤੀ ਵੱਲ ਨੂੰ ਚੱਲਦੇ ਹਾਂ, ਲੈ ਕੇ ਚੱਲਦੇ ਹਾਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ। ਅਤੇ ਇਹਦੇ 'ਚ ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਜੱਜਮੈਂਟਲ ਨਹੀਂ ਹੋਣਾ, ਜੱਜਮੈਂਟ ਜਿੱਦਾਂ ਆਪਾਂ ਵਿੱਚ ਗੱਲ ਕੀਤੀ
3: ਹੈ ਕਿ
1: ਪੋਜ਼ੀਟਿਵ ਵੇ ਦੇ ਨਾਲ ਤੁਸੀਂ ਜੇ ਜੱਜ ਕਰੋਗੇ ਨਹੀਂ ਕਿਸੇ ਨੂੰ, ਤਾਂ ਫਿਰ ਗੱਡੀ ਕਿੱਦਾਂ ਚੱਲੂਗੀ? ਫਿਰ ਉਹ ਜਿਹੜੀ ਤੁਹਾਨੂੰ ਸਮਝ ਬੂਝ ਰੱਬ ਨੇ ਦਿੱਤੀ ਆ ਉਹਦੇ ਬਿਹਾਫ ਦੇ ਉੱਤੇ ਤੁਸੀਂ ਇਹ ਚੀਜ਼ ਜਾਣ ਜਾਂਦੇ ਹੋ ਵੀ ਇਸ ਬੰਦੇ ਤੋਂ ਮੈਨੂੰ ਖਤਰਾ ਵਾ, ਇਹ ਤੋਂ ਮੈਂ ਥੋੜ੍ਹਾ ਜਿਹਾ ਪਿੱਛੇ ਰਹਿਣਾ। ਆ ਮੇਰੇ ਟਾਈਪ ਦਾ ਨਹੀਂ ਹੈ, ਇੱਥੋਂ ਮੈਂ ਥੋੜ੍ਹਾ ਜਿਹਾ ਪਿੱਛੇ ਰਹਿਣਾ, ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਪੀ ਪੇਸਟ ਹੀ ਆਪਾਂ ਮਾਰੀ ਜਾਈਏ ਉਹੋ ਜਿਹੀ ਦੇਖ ਨੂੰ ਵੇਖ ਕੇ ਜਾਂ ਕੁਛ ਵੀ ਉੱਦਾਂ ਦਾ। ਸੋ ਜਿਹੜੀ ਤੁਹਾਡੀ ਆਮ ਲੋਕਾਂ ਨੂੰ ਵੇਖ ਕੇ ਇੱਕ ਧਾਰਨਾ ਬਣਦੀ ਹੈ ਮਨ ਦੇ ਵਿੱਚ, ਵਿਚਾਰ ਤੁਹਾਡੇ ਆਉਂਦਾ ਵਾ, ਉਹ ਜ਼ਰੂਰੀ ਨਹੀਂ ਹੈ ਵੀ ਬਿਨਾਂ ਉਹਦੇ 'ਤੇ ਮੋਹਰ ਲੱਗਿਆ ਆਪਾਂ ਗਾਂ ਦੀ ਗਾਂ ਐਵੇਂ ਥਰੋ ਆਪਾਂ ਕਰੀ ਜਾਈਏ। ਸੋ ਉੱਥੇ ਬੜਾ ਸਾਨੂੰ ਕੇਅਰਫੁੱਲ ਰਹਿਣਾ ਪੈਂਦਾ। ਸੋ ਇਹਨੂੰ ਕਿੱਦਾਂ ਤੁਸੀਂ ਪਹਿਲੀ ਗੱਲ ਤਾਂ ਆਪਣੇ ਆਪ ਦੇ ਵਿੱਚ ਅਨੈਲਿਸਿਸ ਕਰਨਾ, ਉਸ ਤੋਂ ਬਾਅਦ ਇਹ ਕਿ ਆਪਣੇ ਆਪ ਦੇ ਵਿੱਚ ਬਦਲਣਾ। ਬਦਲਣ ਦੇ ਲਈ ਫਿਰ ਉਹ ਹੀ ਆ ਜਿਹੜਾ ਭਾਰਦਵਾਜ ਸਾਹਿਬ ਮੈਸੇਜ ਵਾਲਾ ਜਿਹੜਾ ਦੱਸ ਕੇ ਗਿਆ ਮਸਲਾ, ਵੀ ਜਦੋਂ ਤੁਸੀਂ ਇੱਕ ਬੰਦੇ ਨੂੰ ਵੇਖਦੇ ਹੋ ਇੱਕ ਕੁਇਕ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਇੱਦਾਂ ਦਾ ਇਹ ਹੋਣਾ ਆ ਹੋਣਾ, ਅਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਥੋੜ੍ਹਾ ਚਿਰ ਰੁਕ ਜਾਓ
3: ਜੀ,
1: ਇੱਕਦਮ ਕਿਸੇ ਨੂੰ ਕੋਈ ਆਪਣਾ ਫੈਸਲਾ ਜਾਂ ਫਿਰ ਆਪਣੇ ਵਿਚਾਰ ਜਾਂ ਜ਼ਬਾਨ ਦੇ ਖੋਲ੍ਹਣ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸੋਚ ਲਓ ਵੀ ਮੇਰੇ ਦਿਮਾਗ 'ਚ ਜਿਹੜਾ ਇਹਦੇ ਬਾਰੇ ਵਿਚਾਰ ਆ ਰਿਹਾ ਉਹ ਨੈਗੇਟਿਵ ਤਾਂ ਨਹੀਂ ਆ, ਅਤੇ ਜੇ ਉਹ ਨੈਗੇਟਿਵ ਆ ਰਿਹਾ ਵਾ ਤਾਂ ਉਹ ਕਾਹਦੇ ਕਰਕੇ ਆ ਰਿਹਾ
3: ਜੀ, ਬਿਲਕੁਲ
1: ਉਹ ਚੀਜ਼ ਮੇਰੇ ਦਿਮਾਗ 'ਚ ਇਹਨੂੰ ਵੇਖ ਕੇ ਪੋਜ਼ਿਟਿਵ ਹੀ ਕਿਉਂ ਨਹੀਂ ਆਈ,
3: ਬਿਲਕੁਲ
1: ਮੈਂ ਤਾਂ ਇਹਦੇ ਬਾਰੇ ਜਾਣਦਾ ਨਹੀਂ, ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਹੈ ਕਿਉਂ ਇੱਦਾਂ ਦਾ ਵਿਚਾਰ ਮੇਰੇ ਮਨ ਦੇ ਵਿੱਚ ਆਇਆ। ਸੋ ਹੌਲੀ ਹੌਲੀ ਜਦੋਂ ਆਪਾਂ ਤਾਂ ਕਹਿੰਦੇ ਇੱਦਾਂ ਦੀ ਪ੍ਰੈਕਟਿਸ ਆਪਾਂ ਸ਼ੁਰੂ ਕਰ ਦਿੰਦੇ ਹਾਂ, ਆਪਾਂ ਸੋਚਦੇ ਹਾਂ ਚੰਗੀ ਤਰ੍ਹਾਂ ਦੇ ਨਾਲ ਸੋਚਦੇ ਹਾਂ, ਫਿਰ ਆਪਾਂ ਆਪਣੇ ਜਿਹੜੇ ਮਨ ਦੇ ਵਿੱਚ ਆਏ ਵਿਚਾਰ ਆ ਫਿਰ ਉਹਨਾਂ ਉੱਤੇ ਵਾਰ ਵਾਰ ਆਪਾਂ ਜਦੋਂ ਸੋਚਦੇ ਹਾਂ ਤਾਂ ਫਿਰ ਆਪਾਂ ਇਹ ਇੱਕ ਬਦਲਵਾਂ ਪੱਖ ਲੈ ਕੇ ਆਉਂਦੇ ਹਾਂ ਵੀ ਆਪਾਂ ਇਹਦੀ ਬਜਾਏ ਇੱਦਾਂ ਕਿਉਂ ਨਹੀਂ ਸੋਚ ਲਿਆ।
3: ਅਤੇ
1: ਕਹਿੰਦੇ ਨੇ ਇੱਦਾਂ ਦੀਆਂ 3-4 ਮਨੋਵਿਗਿਆਨੀ ਕਹਿੰਦੇ ਨੇ ਪ੍ਰੈਕਟਿਸਿਸ ਤੁਹਾਨੂੰ ਕਰਨੀਆਂ ਪੈਂਦੀਆਂ ਅਤੇ ਫਿਰ ਤੁਹਾਡਾ ਬਦਲਣਾ ਸ਼ੁਰੂ ਹੋ ਜਾਂਦਾ, ਕਿਉਂਕਿ ਤੁਸੀਂ ਜਿਹੜੀ ਪ੍ਰੈਕਟਿਸ ਦੇ ਨਾਲ ਆਪਣਾ ਵਿਗਾੜਿਆ ਵਾ ਸਿਸਟਮ ਸੋਚਣ ਵਾਲਾ ਜਾਂ ਜਾਣਨ ਵਾਲਾ ਮੈਮਰੀ ਵਾਲਾ, ਉਸੇ ਤਰੀਕੇ ਦੇ ਨਾਲ ਹੀ ਠੀਕ ਹੋਣਾ, ਹੌਲੀ ਹੌਲੀ ਤੁਹਾਨੂੰ ਟ੍ਰੇਨ ਕਰਨਾ ਪੈਂਦਾ। ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਹੁਤ ਇੱਦਾਂ ਦੇ ਜਜਮੈਂਟਲ ਜਿਹੇ ਵਿਚਾਰ ਤੁਹਾਡੇ ਮਨ ਦੇ ਵਿੱਚ ਆਉਂਦੇ ਆ ਅਤੇ ਉਹ ਗਲਤ ਨੇ ਨੈਗੇਟਿਵ ਨੇ, ਅਤੇ ਇੱਦਾਂ ਦੀਆਂ 4 ਪ੍ਰੈਕਟਿਸਾਂ ਕਰੋ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਊਗਾ। ਜੇ ਤੁਹਾਨੂੰ ਆਪਣੇ ਆਪ ਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਊਗਾ ਤਾਂ ਫਿਰ ਤੁਸੀਂ ਆਪੇ ਹੋਰ ਕਰਨਾ ਸ਼ੁਰੂ ਕਰ ਦੇਣਾ। ਹੈਰਾਨੀ ਦੀ ਗੱਲ ਇਹ ਹੈ ਸੁੱਖ ਜੀ, ਜਦੋਂ ਆਪਾਂ ਕਿਸੇ ਕੋਲੋਂ ਖੜ੍ਹੇ ਹੁੰਦੇ ਹਾਂ ਨਾ, ਮੰਨ ਲਓ ਤੁਸੀਂ ਸਾਹਮਣੇ ਆਉਂਦੇ ਕਿਸੇ ਬਾਰੇ ਤੁਸੀਂ ਜਜਮੈਂਟ ਦਿੱਤੀ, ਅਤੇ ਜਿਹੜਾ ਤੁਹਾਡੇ ਲਾਗੇ ਖੜ੍ਹਾ ਵਾ ਜੇ ਤੁਸੀਂ ਨੈਗੇਟਿਵ ਦਿੱਤੀ, ਅਤੇ ਜਿਹੜਾ ਜਿਹਦੇ ਨਾਲ ਤੁਸੀਂ ਸਾਂਝੀ ਕਰ ਰਹੇ ਹੋ ਉਹ ਕੋਈ ਬਹੁਤ ਵਧੀਆ ਇੰਪ੍ਰੈਸ਼ਨ ਤਾਂ ਸ਼ਾਇਦ ਨਹੀਂ ਲੈਂਦਾ
3: ਜੀ,
1: ਪਰ ਉਹੀ ਜੇ ਤੁਸੀਂ ਚੰਗੀ ਕਿਉਂਕਿ ਉਹ ਵੀ ਤਾਂ ਤੁਹਾਡੇ ਕੋਲੋਂ ਲੌਜਿਕ ਚਾਹ ਰਿਹਾ ਵਾ, ਹਰ ਕੋਈ ਤੁਹਾਡੇ ਕੋਲ ਲੌਜਿਕ ਚਾਹ ਰਿਹਾ ਹੁੰਦਾ, ਵੱਖਰੀ ਗੱਲ ਨਾ ਬੋਲੇ
3: ਹੈ ਨਾ।
1: ਫਿਰ ਹੁੰਦਾ ਕੀ ਆ ਇਸ ਸਿਨੈਰੀਓ ਦੇ ਵਿੱਚ ਤੁਸੀਂ ਨੋਟ ਕੀਤਾ ਹੋਊਗਾ, ਫਿਰ ਅਸੀਂ ਗਲਤ ਲੌਜਿਕ ਵੀ ਦਿੰਦੇ ਹਾਂ ਜਦੋਂ ਕੋਈ ਮੰਨ ਲਓ ਕਿਸੇ ਦੇ ਬਾਰੇ ਤੁਸੀਂ ਕੋਈ ਗੱਲ ਕੀਤੀ ਵੀ ਆਹ ਜਿਹੜਾ ਬੰਦਾ ਇਹ ਇੱਦਾਂ ਅਤੇ ਇੱਦਾਂ, ਅਤੇ ਜਿਹੜਾ ਲਾਗੇ ਜਿਹਨੂੰ ਤੁਸੀਂ ਕਹਿ ਰਹੇ ਹੋ ਜੇ ਉਹਨੇ ਤੁਹਾਡੇ ਮਨ 'ਚ ਆਇਆ ਰਿਸਪੋਂਸ ਨਹੀਂ ਦਿੱਤਾ ਤੇ ਤੁਸੀਂ ਫਿਰ ਨਾਲ ਐਡ ਆਨ ਕਰਨਾ ਸ਼ੁਰੂ ਕਰ ਦਿੰਦੇ ਹੋ
3: ਝੂਠਾ
1: ਹੀ
3: ਝੂਠਾ। ਇਸ ਲਾਈਕ ਪ੍ਰੂਵ ਕਰਨਾ,
1: ਹਾਂ ਇਸ ਲਾਈਕ ਜਿੱਦਾਂ ਮੰਨ ਲਓ ਇੱਕ ਬੀਬੀ ਨੇ ਕਿਹਾ ਫਲਾਣੇ ਬਾਬਾ ਜੀ ਨਾ ਉਹ ਜਲ ਦਾ ਛੱਟਾ ਮਾਰ ਦੇਣ ਤੇ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਆ, ਫਲਾਣੇ ਬਾਬਾ ਜੀ ਜੇ ਤੁਹਾਨੂੰ ਕਿਤੇ ਸਿਰ ਦੇ ਉੱਤੇ ਹੱਥ ਧਰ ਦੇਣ, ਵੈਸੇ ਤਾਂ ਉਹਨਾਂ ਕੋਲ ਭੀੜ ਬਹੁਤ ਹੁੰਦੀ ਹੈ ਤੇ ਤੁਹਾਡੇ ਗੋਡਿਆਂ ਦੀਆਂ ਪੀੜਾਂ ਠੀਕ ਹੋ ਜਾਂਦੀਆਂ, ਤੇ ਉਹ ਇੱਥੋਂ ਤੱਕ ਕਿਸੇ ਨੇ ਗੱਲ ਦੱਸੀ ਆ, ਫਿਰ ਤੁਸੀਂ ਜੇ ਅਗਲੇ ਨੇ ਰਿਸਪੋਂਸ ਨਹੀਂ ਦਿੱਤਾ ਫਿਰ ਤੁਸੀਂ ਉਹਦੀ ਜਿਹੜੀ ਆ ਪੱਲਿਓ ਹੀ ਵਧਾਉਣੀ ਸ਼ੁਰੂ ਕਰ
3: ਦਿੰਦੇ,
1: ਪੱਲਿਓ ਹੀ ਵਧਾਉਣੀ ਸ਼ੁਰੂ ਕਰ ਦਿੰਦੇ। ਇੱਕ ਦਿਨ ਮੈਂ ਬੈਠੀ ਹਾਂ, ਮੇਰੇ ਬੈਠਿਆਂ ਬੈਠਿਆਂ ਇੱਕ ਜਣੀ ਆਈ, ਉਹ ਪਿੱਛੇ ਬੈਠੀ, ਬਾਬਾ ਜੀ ਨੇ ਆਵਾਜ਼ ਮਾਰੀ, ਉੱਠ ਕੇ ਕੋਲ ਚਲ ਗਈ, ਉਹਨੇ ਸਿਰ 'ਤੇ ਹੱਥ ਧਰਿਆ, ਉਹ ਤਾਂ ਨਾ ਮਤਲਬ ਦੋ ਜਣਿਆਂ ਨੇ ਫੜ ਕੇ ਅਤੇ ਲੈ ਕੇ ਆਉਂਦੀ ਸੀ, ਉਹਦੀਆਂ ਲੱਤਾਂ ਨਹੀਂ ਤੁਰਦੀਆਂ, ਉਹਦੀਆਂ ਪੌੜੀਆਂ ਦੇ ਨਾਲ ਆਈ ਸੀ, ਸਿਰ 'ਤੇ ਹੱਥ ਧਰਿਆ, ਉਹ ਤੁਰ ਕੇ ਭੱਜ ਕੇ ਬਾਹਰ ਨਿਕਲੀ। ਬਾਬਾ ਜੀ ਨੇ ਕਿਹਾ ਪਰੇ ਉਹ ਰਾਹ ਦਿਓ, ਇਹਨੂੰ ਭੱਜ ਕੇ ਵਿਖਾਊਗੀ। ਉਹ ਇਹੋ ਜਿਹੀ ਮਤਲਬ ਇੱਦਾਂ ਦੀਆਂ ਬਿਲਕੁਲ ਮਤਲਬ ਨਜਾਇਜ਼ ਸਟੋਰੀਜ਼ ਆਪਾਂ ਫਿਰ ਨਾਲ ਆਪਾਂ ਉਹਦੇ ਲਾਉਂਦੇ ਹਾਂ, ਅਤੇ ਹੋਰ ਵੀ 2-4 ਜਦੋਂ ਜਿੱਦਾਂ ਜਿੱਦਾਂ ਆਪਾਂ ਵੇਖਦੇ ਨਾ ਅਗਲਾ ਇੰਪ੍ਰੈਸ਼ਨ ਨਹੀਂ ਕਬੂਲ ਰਿਹਾ। ਮੁੱਖ ਦੀ ਗੱਲ ਇਹ ਵੀ ਸਾਡੀ ਇਸ ਆਦਤ ਦੇ ਪਿੱਛੇ ਮੁੜ ਕੇ ਝੂਠ ਵੀ ਜੁੜਨਾ ਸ਼ੁਰੂ ਹੋ ਜਾਂਦਾ, ਅਸੀਂ ਆਪਣੀ ਗੱਲ ਨੂੰ ਸਪੋਰਟ ਦੇਣ ਦੇ ਲਈ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਝੂਠ ਨਾਲ ਜੋੜਨੇ ਸ਼ੁਰੂ ਕਰ ਦਿੰਦੇ ਹਾਂ, ਅਤੇ ਆਪਾਂ ਗਲਤ ਜੱਜਮੈਂਟ ਤਾਂ ਸਾਡੀ ਹੁੰਦੀ ਹੁੰਦੀ ਆ, ਅਸੀਂ ਝੂਠੇ ਵੀ ਹੋ ਜਾਂਦੇ
3: ਹਾਂ,
1: ਸਾਡੀ ਸਾਡੀ ਜ਼ਬਾਨ ਝੂਠ ਬੋਲਣਾ ਵੀ ਸਿੱਖ ਜਾਂਦੀ ਆ, ਅਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਪਤਾ ਨਹੀਂ ਕੀ ਅਤੇ ਕਿੰਨਾ ਕੁ ਕੁਛ, ਇਸ ਕਰਕੇ ਜੇ ਇਹਨੂੰ ਇੱਥੇ ਹੀ ਨੱਥ ਪੈਂਦੀ ਆ ਅਤੇ ਇੱਥੇ ਇਹਨੂੰ ਪਾ ਲਈ ਜਾਵੇ। ਥੈਂਕ ਯੂ ਧੰਨਵਾਦ ਜੀ। ਕਹਿੰਦੇ ਆਈ ਰਿਮੈਂਬਰ ਦੇਰ ਇਜ਼ ਅ ਸਮਵਨ ਔਨ ਯੂਅਰ ਸ਼ੋਅ ਲਾਸਟ ਈਅਰ ਨੇਮਡ ਓਕੇ ਔਰ ਸਮਵਨ ਐਲਸ ਓਕੇ, ਅਤੇ ਰਿਕਮੈਂਡ ਦਾ ਫੈਮਿਲੀ ਕੌਂਸਲਰ ਕਪਲ ਕੌਂਸਲਰ ਰਿਲੇਸ਼ਨਸ਼ਿਪ ਮੈਨੇਜਮੈਂਟ। ਹਾਂਜੀ ਉਹ ਦੀਪਿਕਾ ਜੀ ਸੀ, ਹਾਂਜੀ ਤੁਸੀਂ ਦੱਸੋ ਨੈਕਸਟ, ਤੁਸੀਂ ਦੱਸੋ ਆਪਣਾ ਕੁਐਸਚਨ ਅਤੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ, ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਤੁਸੀਂ ਜਿਹੜੇ ਪਹਿਲੇ ਪ੍ਰੋਗਰਾਮ ਹੈ, ਅਤੇ ਬਾਕੀ ਦੇ ਜਿਹੜੇ ਨੇ ਉਹ ਹਫ਼ਤਾਵਾਰੀ ਉਹਨਾਂ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਉਹਨਾਂ ਦੇ ਪ੍ਰੋਗਰਾਮ ਆਉਂਦੇ ਨੇ। ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਬਟ ਆਈ ਡੋਂਟ ਬਿਲੀਵ ਇਟ, ਕਿਉਂਕਿ ਮੇਰਾ ਫਸਟ ਇੰਪ੍ਰੈਸ਼ਨ ਆਲਵੇਜ਼ ਓਪੋਜ਼ਿਟ ਹੀ ਰਿਜ਼ਲਟ ਨਿਕਲਦਾ ਰਿਹਾ ਆ। ਅਤੇ ਆਪਾਂ ਜਿਹੜੀ ਪ੍ਰੈਕਟਿਸ ਦੀ ਫਿਰ ਗੱਲ ਕੀਤੀ ਹੈ ਨਾ, ਮੈਂ ਨਾਂ ਤਾਂ ਨਹੀਂ ਚਲੋ ਤੁਹਾਡਾ ਲੈਂਦਾ ਹੁਣ, ਅਤੇ ਉਸ ਪ੍ਰੈਕਟਿਸ ਦੇ ਉੱਤੇ ਆਓ। ਜੇ ਤੁਹਾਨੂੰ ਇਹ ਚੀਜ਼ ਦਾ ਲੱਗ ਹੀ ਗਿਆ ਵਾ ਵੀ ਤੁਹਾਡਾ ਇੰਪ੍ਰੈਸ਼ਨ ਪਹਿਲਾਂ ਸਹੀ ਨਹੀਂ ਰਹਿੰਦਾ, ਅਤੇ ਫਿਰ ਤੁਸੀਂ ਪ੍ਰੈਕਟਿਸ ਕਰਕੇ ਆਪਣਾ ਉਹ ਇੰਪ੍ਰੈਸ਼ਨ ਸਹੀ ਕਰੋ ਤੁਸੀਂ।
3: ਬਿਲਕੁਲ
1: ਕੋਈ ਨਹੀਂ ਉਹਦੇ 'ਚ ਕੁਛ ਕਰ ਸਕਦਾ, ਉਹ ਤਾਂ ਤੁਹਾਡੇ ਦਿਮਾਗ ਦੀ ਉਹ ਉਪਜਿਆ ਸੋਚ ਹੈ ਨਾ। ਅਤੇ ਵੈਰੀ ਵੈਲ ਐਕਸਪਲੇਨ ਜੀ ਐਗਜ਼ਾਮਪਲ, ਅਤੇ ਡੀ ਬੀ ਭਾਜੀ, ਅਤੇ ਟੂ ਗੁੱਡ ਐਂਡ ਵੈਲਿਡ, ਥੈਂਕ ਯੂ ਜੀ ਸਿਮਰਨ ਜੀ। ਅਤੇ ਨੰਬਰ ਨਹੀਂ ਜੀ ਕੋਈ ਇਸ ਟਾਈਮ ਦੇ ਉੱਤੇ ਨੇ ਉਹ ਨੋਟ ਇਨ ਪ੍ਰੈਕਟਿਸ, ਉੱਦਾਂ ਤੁਹਾਨੂੰ ਨੰਬਰ ਚਾਹੀਦੇ, ਤੁਸੀਂ ਸਮੱਸਿਆ ਦੱਸ ਦਿਉ, ਅਤੇ ਜੋ ਵੀ ਔਨਲਾਈਨ ਹੋਣਗੀਆਂ ਸੁਵਿਧਾਵਾਂ ਉਹਨਾਂ 'ਚੋਂ ਤੁਹਾਨੂੰ ਆਪਾਂ ਕੋਈ ਭੇਜ ਸਕਦੇ, ਜਾਂ ਫਿਰ ਕੋਈ ਮੰਨ ਲਓ ਕਮਿਊਨਿਟੀ 'ਚੋਂ ਕੋਈ ਇੱਦਾਂ ਦਾ ਕੰਮ ਕਰ ਰਿਹਾ ਤਾਂ ਭਾਈ ਸਾਨੂੰ ਨੰਬਰ ਭੇਜ ਦਿਓ, ਆਪਾਂ ਇਹਨਾਂ ਨੂੰ ਫੋਰਵਰਡ ਕਰ ਦਈਏ। ਅਮਨ ਸੋਤਾ ਜੀ ਕਹਿੰਦੇ ਕਿ ਵਾਹਿਗੁਰੂ ਖੁਸ਼ ਰੱਖੇ ਜੀ, ਬੁਰੀਆਂ ਨਜ਼ਰਾਂ ਤੋਂ ਬਚਾਵੇ। ਅਤੇ ਭਾਅ ਜੀ ਕਹਿੰਦੇ ਕਿ ਮੈਨੂੰ ਸਿਮਰਨ ਭਾਅ ਜੀ ਹੁਣਾਂ ਦਾ ਕਹਿੰਦੇ ਨੇ ਕਿ ਸਮਰ ਦਾ ਲਿਟਨ ਗਰੋਨ ਅਪ ਪਰਫੈਕਟ, ਆਈ ਨੀਡ ਕਿਡ ਲਾਈਕ ਸਮਰ ਇਨ ਫਿਊਚਰ, ਸੇਮ ਫੋਰ ਪਰਵਾਨ ਵੀ, ਅਤੇ ਉੱਦਾਂ ਦੇ ਸਾਰੇ ਬੱਚੇ ਬਹੁਤ ਅਮੇਜ਼ਿੰਗ ਆ, ਬਟ ਮੇਰਾ ਕਹਿੰਦੇ ਕਿ ਫੇਵਰੇਟ ਉਹ ਦੋਨੋਂ ਆ, ਲਾਈਕ ਆਈ ਕੈਨ ਬੀ ਦੇਅਰ ਬੈਸਟ ਫਰੈਂਡ, ਸੋਰੀ ਆਈ ਵਿਲ ਬੀ ਰੋਂਗ ਵੇ, ਓਕੇ ਗੁੱਡ ਸ਼ੋ, ਥੈਂਕ ਯੂ। ਮੈਨੂੰ ਲੱਗਦਾ ਇਹ ਫਿਰ ਟੋਪਿਕ ਤੋਂ ਤਾਂ ਲੱਗ ਕੇ ਫਿਰ ਹਟ ਕੇ ਜੇ ਹੋ ਗਈ ਗੱਲ, ਜਾਂ ਫਿਰ ਮੈਨੂੰ ਤੁਹਾਡਾ ਮੈਸੇਜ ਨਹੀਂ ਸਮਝ ਆਇਆ, ਧੰਨਵਾਦ ਤੁਹਾਡਾ। ਅਤੇ ਅੱਜ ਕਹਿੰਦੇ ਕਿ ਮੇਰਾ ਸਟੂਡੈਂਟ ਛੁੱਟੀ ਦੇ ਉੱਤੇ, ਤਾਂ ਕਰਕੇ ਸ਼ਬਦਾਂ ਦੇ ਲਈ ਮੈਂ ਸਮਝ ਨਹੀਂ ਪਾਈ, ਸੁਖਵਿੰਦਰ ਭੈਣ ਜੀ ਕਹਿ ਰਹੇ ਨੇ, ਹਾਲੇ ਤਾਂ ਮਤਲਬ ਠੀਕ ਨਹੀਂ ਹੋਏ ਫਿਰ ਹਲੇ, ਅਤੇ ਚਲੋ ਹੁਣ ਤਾਂ ਆਪਾਂ ਆ ਹੀ ਗਏ ਹਾਂ। ਚਲੋ ਹਾਂ, ਸ਼ਬਦਾਂ ਨੂੰ ਕਹਿੰਦੇ ਨੇ ਕਿ ਸਰਾਲ ਸੱਪ ਵਰਗਾ ਲੰਮਾ, ਅਤੇ ਸਰੂਰ ਨਸ਼ਾ, ਅਤੇ ਸਬਕ ਮੌਕਾ ਵਜ੍ਹਾ ਕਾਰਨ, ਅਤੇ ਸੱਜਰਾ ਨਵਾਂ ਤਾਜ਼ਾ, ਅਤੇ ਸਚਿਆਰਾ ਸੱਚਾ, ਅਤੇ ਸਰਵਾੜ ਉੱਚੀ ਲੰਬੀ ਘਾਹ। ਓਕੇ ਧੰਨਵਾਦ ਜੀ ਤੁਹਾਡਾ। ਅਤੇ ਆਪਾਂ ਸੁੱਖ ਜੀ ਕੋਲ ਜਾਣ ਲੈਂਦੇ ਹਾਂ। ਹਾਂਜੀ ਸੁੱਖ ਜੀ।
3: ਜੀ ਹਾਂ ਬਿਲਕੁਲ ਰਣਜੋਤ ਜੀ, ਸਰਾਲ ਜਿਹੜੀ ਹੁੰਦੀ ਹੈ ਉਹ ਸੱਪ ਦੀ ਇੱਕ ਕਿਸਮ ਹੁੰਦੀ ਹੈ ਜਿਹੜੀ ਬਹੁਤ ਵੱਡੀ ਹੁੰਦੀ ਆ, ਥੋੜ੍ਹੀ ਜਿਹੀ ਸੁਸਤ ਮੰਨੀ ਜਾਂਦੀ ਆ, ਆਪਾਂ ਕਹਿ ਦਿੰਦੇ ਕਿ ਸਰਾਲ ਵਾਂਗੂ ਪਿਆ ਆ,
1: ਹਨਾ ਲੰਬਾ ਲੰਮਾ।
3: ਹਾਂਜੀ
1: ਓਕੇ।
3: ਦੂਸਰਾ ਸ਼ਬਦ ਸੀ ਸਾਡਾ ਸਰੂਰ, ਸਰੂਰ ਹੁੰਦਾ ਆ ਲਾਈਕ ਕਿਸੇ ਚੀਜ਼ ਦਾ, ਆਪਾਂ ਕਹਿੰਦੇ ਇਹਨੂੰ ਕਿਹੜੀ ਚੀਜ਼ ਦਾ ਸਰੂਰ ਚੜਿਆ, ਮਤਲਬ ਖੁਮਾਰ ਚੜਿਆ ਜਾਂ ਮਸਤੀ ਹੈ ਜਿਹੜੀ ਉਹ ਚੜੀ ਹੋਈ ਆ, ਹਨਾ। ਸਬੱਬ ਹੁੰਦਾ ਆ ਮੌਕਾ, ਆਪਾਂ ਕਈ ਵਾਰ ਸੁਣਿਆ ਹੋਣਾ ਕਿ ਸਬੱਬੇ ਨੀ
1: ਸਬੱਬੇ ਟੱਕਰ ਗਿਆ,
3: ਹਾਂ ਸਬੱਬੇ ਟੱਕਰ ਗਿਆ, ਆਪਾਂ ਕਹਿੰਦੇ ਸਬੱਬੇ ਨੀ ਬਣਿਆ ਉਧਰ ਨੂੰ ਜਾਣ ਦਾ,
1: ਨੋਟ ਪਲੈਨਡ,
3: ਹਾਂ
1: ਅਨਪਲੈਨਡ
3: ਜੀ। ਸੱਜਰਾ ਹੁੰਦਾ ਹੈ ਜਿਹੜਾ ਫਰੈਸ਼ ਚੀਜ਼ ਨੂੰ ਆਪਾਂ ਸੱਜਰਾ ਕਹਿੰਦੇ ਹਾਂ, ਆਪਾਂ ਕਹਿੰਦੇ ਸੱਜਰੀ ਰੋਟੀ ਆ, ਇਹ ਸੱਜਰਾ ਰਿਸ਼ਤਾ ਆ, ਸੱਜਰਾ ਵਿਆਹ ਆ ਜਾਂ ਆਪਾਂ ਕਹਿ ਦਿੰਦੇ ਹਾਂ
1: ਨਾ, ਸੱਜਰੇ ਚੱਲੇ ਨੇ ਮੁਕਲਾਵੇ,
3: ਹਾਂ ਮਿੱਤਰਾਂ ਨੂੰ ਇੰਜ
1: ਲੱਗਦਾ, ਹਾਂ
3: ਰੇਗਲੀ
1: ਲੈਣ ਕਾਲੀ ਆਈ ਆ ਤੁਸੀਂ ਵਿੱਚ ਆਪਣੀ ਗੱਲਾਂ ਕਰਨੀਆਂ, ਤੇ ਜ਼ਿੰਦਗੀ ਗੁਜ਼ਾਰ ਲਾਂਗੇ ਤੇਰੇ ਤੋਂ ਬਗੈਰ, ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੇ ਸਾਡੇ ਤੋਂ ਬਗੈਰ,
3: ਅਸੀਂ ਕਿਹੜਾ ਤੇਰੇ ਬਿਨਾਂ,
1: ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ। ਹਾਂਜੀ ਪਲੀਜ਼।
3: ਅਗਲਾ ਸ਼ਬਦ ਸੀ ਸਚਿਆਰਾ, ਸਚਿਆਰਾ ਹੁੰਦਾ ਜਿਹੜਾ ਬੜਾ ਹੀ ਸਾਫ਼ ਸੁਥਰਾ ਜਿਹੜਾ ਕੰਮ ਕਰਦਾ ਹੋਵੇ ਨਾ, ਆਪਾਂ ਕਹਿੰਦੇ ਉਹ ਬੜੀ ਸਚਿਆਰੀ ਆ, ਬੜੇ ਸਚਿਆਰੇ ਜਿਹੇ ਢੰਗ ਦੇ ਨਾਲ, ਹਨਾ ਸਾਰਾ ਆਪਣਾ ਜਿਹੜਾ ਕੰਮ ਕਰਦੀ ਆ, ਜੇ ਸਚਿਆਰੇ ਜਿਹੇ ਢੰਗ ਨਾਲ ਆਪਣਾ ਘਰ ਆ ਜਿਹੜਾ ਉਹ ਰੱਖਿਆ ਉਹਨੇ ਸਲੀਕੇ ਦੇ ਨਾਲ,
1: ਹੁਨਰਮੰਦ
3: ਜੀ। ਉਸ ਤੋਂ ਅਗਲਾ ਸ਼ਬਦ ਸੀ ਸਤਿਰੀ, ਸਤਿਰੀਆਂ ਆਪਾਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਗਾਡਰ ਦੀ ਜਗ੍ਹਾ ਵਰਤੀਆਂ ਜਾਂਦੀਆਂ ਸੀਗੀਆਂ, ਹਾਂਜੀ ਲੱਕੜ ਹੁੰਦੀ ਸੀ ਉਹ, ਤੇ ਉਹਦੇ ਉੱਤੇ ਬਾਲੇ ਆ ਜਿਹੜੇ ਉਹ ਟਕਾਏ ਜਾਂਦੇ ਸੀਗੇ।
1: ਮੈਨੂੰ ਆ ਜਿਹੜੇ ਇੱਥੇ ਲੱਕੜ ਵਾਲੇ ਜਿਹੜੇ ਖੰਭੇ ਆ ਉਹ ਵੇਖ ਕੇ ਜ਼ਿਆਦਾ
3: ਸਤਿਰੀਆਂ ਵਰਗੇ ਆ। ਹਾਂਜੀ ਸਰਵਾੜ, ਹਾਂਜੀ ਸਰਕੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੱਕ ਘਾਹ ਦੀ ਕਿਸਮ ਹੁੰਦੀ ਆ, ਆਪਾਂ ਨੂੰ ਕਹਿ ਦਿੰਦੇ ਹਾਂ ਸਰਵਾੜ ਆ ਇਹ, ਹਨਾ ਕਿ ਥੋੜਾ ਖਿਰਬੜਾ ਜਿਹਾ ਹੁੰਦਾ,
1: ਉਬੜ ਖਾਬੜ,
3: ਹਾਂ ਉਬੜ ਖਾਬੜ ਜਿਹਾ ਹੁੰਦਾ, ਲਾਈਕ ਸਮੂਦ ਨਹੀਂ ਹੁੰਦਾ, ਸਮੂਦ ਨਹੀਂ ਹੁੰਦਾ ਆਪਾਂ ਕਹਿੰਦੇ ਸਮੂਦ, ਪੰਜਾਬੀ ਦੇ ਅੱਖਰਾਂ 'ਚ ਵੀ ਅੰਗਰੇਜ਼ੀ ਆ ਜਾਂਦੀ ਸਾਡੀ ਜੀ। ਤਾਂ ਇਹ ਸੀ ਸਾਡੇ ਅੱਜ ਦੇ ਜਿਹੜੇ 7 ਸ਼ਬਦ, ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪਸੰਦ ਆਇਆ ਹੋਊਗਾ। ਜਜਮੈਂਟ ਕਰਨੀ ਵੀ ਜ਼ਰੂਰੀ ਆ, ਅਤੇ ਇੱਕੋ ਇੱਕ ਕਰਨੀ ਹੈ ਜਿਹੜੀ ਉਹ ਬੈਡ ਆ, ਸੋ ਧਿਆਨ ਦੇ ਨਾਲ ਜਦੋਂ ਵੀ ਆਪਾਂ ਜੱਜ ਕਰਦੇ ਹਾਂ ਦੂਸਰਾ ਮੌਕਾ ਜ਼ਰੂਰ ਦਿਓ, ਚਾਹੇ ਉਹ ਕੋਈ ਵੀ ਆ ਉਹਨੂੰ ਮਿਲਣਾ ਚਾਹੀਦਾ, ਉਹ ਡਿਜ਼ਰਵ ਕਰਦਾ ਹੁੰਦਾ ਆ, ਆਪਾਂ ਚਾਹੇ ਜੋ ਆਪਾਂ ਚਾਹੇ ਜੇ ਇੰਸਟੈਂਟ ਜਿਹੜੇ ਰਿਐਕਟ ਕਰਦੇ ਹਾਂ ਉਹ ਅਲੱਗ ਚੀਜ਼ ਆ, ਕਿਸੇ ਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ, ਆਪਾਂ ਤਾਂ ਇੰਨੇ ਤੁਹਾਨੂੰ ਕਹਿ ਸਕਦੇ, ਇੰਨਾ ਕਹਿੰਦੇ ਹੋਏ ਆਪਾਂ ਲੈਂਦੇ ਹਾਂ
1: ਤੁਹਾਡੇ ਜਾਂਦੇ। ਇੱਕ ਚੀਜ਼ ਜ਼ਰੂਰ ਇਹਦੇ ਨਾਲ ਰਲਦੀ ਰਲਦੀ ਕਿ ਆਪਾਂ ਨਾ ਕਈ ਵਾਰੀ ਇਹ ਤੁਸੀਂ ਸੋਚਦੇ ਹੋ, ਕਈ ਵਾਰੀ ਆਪਾਂ ਇੱਦਾਂ ਦੀ ਜੱਜਮੈਂਟ ਕਰਦੇ ਹਾਂ ਜਿੱਥੇ ਤੁਹਾਨੂੰ ਪਤਾ ਵਾ ਵੀ ਉਹ ਬੰਦੇ ਨਾਲ ਕੋਈ ਤੁਹਾਡਾ ਲੈਣਾ ਦੇਣਾ ਨਹੀਂ ਆ, ਪਾਰਟੀ 'ਚ ਤੁਸੀਂ ਕਦੀ ਮਿਲਣਾ ਨਹੀਂ ਆ, ਜਾਂ ਅੱਜ ਵੀ ਨਹੀਂ ਮਿਲੇ ਤੁਸੀਂ, ਮੰਨ ਲਓ ਦੂਰ ਹੀ ਖੜਾ ਵਾ, ਮੰਨ ਲਓ ਰਾਹ ਜਾਂਦਾ ਵਾ ਸੜਕ ਦੇ ਉੱਤੇ ਮਿਲਿਆ
3: ਜੀ,
1: ਤੇ ਤੁਹਾਨੂੰ ਇਹ ਲੱਗਦਾ ਇਨਸਾਨ ਨੂੰ ਇਹ ਲੱਗਦਾ ਕਿ ਮੈਂ ਇਹਦੇ ਬਾਰੇ ਜੇ ਜੱਜਮੈਂਟ ਕਰ ਵੀ ਰਿਹਾ ਤੇ ਕੀ ਫਰਕ ਪੈਂਦਾ, ਜੇ ਤੇ ਉਹ ਹਾਸੇ ਮਜ਼ਾਕ ਵਾਲੀ ਆ ਤੇ ਦੈਟਸ ਫਾਈਨ, ਪਰ ਤੁਸੀਂ ਸੋਚੋ ਵੀ ਜੇ ਉਹ ਨੈਗੇਟਿਵ ਤੁਸੀਂ ਕੁਛ ਸੋਚ ਰਹੇ ਹੋ ਤੇ ਇਹਦਾ ਮਤਲਬ ਕਿ ਤੁਹਾਡਾ ਸੁਭਾਅ ਬਣ ਗਿਆ,
3: ਬਿਲਕੁਲ
1: ਉਹਦਾ ਉਹਦਾ ਤੈਨੂੰ ਕੁਛ ਨਹੀਂ ਗਿਆ, ਵਾਕਈ ਉਹਦਾ ਕੁਛ ਨਹੀਂ ਗਿਆ
3: ਜੀ,
1: ਪਰ ਤੁਸੀਂ ਅੱਜ ਇੱਕ ਅਭਿਆਸ ਹੋਰ ਕਰ ਲਿਆ ਆਪਣੀ ਨੈਗੇਟਿਵਿਟੀ ਨੂੰ ਹੋਰ ਆਪਣੇ ਦਿਮਾਗ 'ਚ ਪੁਖਤਾ ਕਰਨ ਦੇ ਲਈ, ਉਲਟਾ ਆਪਾਂ ਹੋਰ ਪ੍ਰੈਕਟਿਸ ਕਰਨੀ ਆ, ਮਤਲਬ ਉਹ ਆਮ ਲੋਕਾਂ 'ਤੇ ਵੀ ਤੁਸੀਂ ਕਰ ਸਕਦੇ ਹੋ, ਉਲਟਾ ਆਪਾਂ ਉਹ ਪ੍ਰੈਕਟਿਸ ਕਰਨੀ ਆ ਵੀ ਆਪਾਂ ਆਪਣਾ ਐਟੀਟਿਊਡ ਪੋਜ਼ਿਟਿਵ ਪੱਖ ਨੂੰ ਲੈ ਕੇ, ਕਿਉਂਕਿ ਬੜੇ ਸਾਰੇ ਸਾਡੇ ਇੱਥੇ ਰੁਝੇਵੇਂ ਨੇ, ਟਾਈਮ ਸਾਡੇ ਕੋਲ ਹੈ ਨਹੀਂ ਗਾ, ਸਾਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ, ਅਤੇ ਅੱਜ ਕੱਲ੍ਹ ਫਿਲਮਾਂ ਗਾਣੇ ਜਾਂ ਫਿਰ ਸਮਾਜ ਦੇ ਵਿੱਚ ਖਬਰਾਂ ਭਰਮਾ ਰਿਹਾ ਬਹੁਤ, ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ, ਇੰਨਾ ਕੁਛ ਆਪਾਂ ਨੈਗੇਟਿਵ ਵੇਖਦੇ ਹਾਂ ਵੀ ਉਹ ਸਭ ਕੁਛ ਨੂੰ ਵੇਖ ਕੇ ਆਪਾਂ ਗਲਤ ਜੱਜਮੈਂਟ ਆਪਾਂ ਬਣਾ ਹੀ ਲੈਂਦੇ ਹਾਂ। ਮੰਨ ਲਓ ਜਿੱਦਾਂ ਦੇ ਡਰਾਮੇ ਅੱਜ ਕੱਲ੍ਹ ਚੱਲਦੇ ਆ,
3: ਹਨਾ,
1: ਵੀ ਕ੍ਰਾਈਮ ਵਾਲੇ ਜਿੱਦਾਂ ਦੀ ਅੱਜ ਕੱਲ੍ਹ ਫਿਲਮਾਂ ਵੇਖਦੇ ਹਾਂ, ਉਹ ਸਾਰਾ ਕੁਛ ਜਿਹੜਾ ਉਹ ਹੈਲਪ ਕਰਦਾ ਵਾ ਤੁਹਾਡੇ ਦਿਮਾਗ 'ਚ ਉੱਦਾਂ ਦੇ ਵਿਚਾਰ ਲਿਆਉਣ ਦੇ ਲਈ। ਮੰਨ ਲਓ ਕੋਈ ਕਰੈਕਟਰ ਕਿੱਦਾਂ ਦਾ ਤੁਸੀਂ ਕੋਈ ਫਿਲਮ 'ਚ ਵੇਖਿਆ, ਉਹਦੇ ਨਾਲ ਰਲਦਾ ਮਿਲਦਾ ਤੁਸੀਂ ਕੋਈ ਬੰਦਾ ਵੇਖ ਲਿਆ, ਧਾਰਨਾ ਬਣ ਗਈ, ਲੈਣਾ ਦੇਣਾ ਕੋਈ ਨਹੀਂ ਉਹਦੇ ਨਾਲ, ਕੋਈ ਪਤਾ ਨਹੀਂ ਹੈ ਤੁਹਾਨੂੰ ਕੀ ਆ ਉਹ ਕੀ ਨਹੀਂ ਹੈ, ਪਰ ਉੱਦਾਂ ਦਾ ਕਰੈਕਟਰ ਤੁਸੀਂ ਸੋਚ ਲਿਆ ਵੀ ਹਾਂ ਇਹ ਫਿਲਮਾਂ 'ਚ ਵੇਖਿਆ ਸੀ ਇੱਦਾਂ ਦਾ,
3: ਇੱਦਾਂ ਦਾ ਹੀ ਹੋਣਾ
1: ਇਹ, ਇੱਦਾਂ ਦਾ ਹੀ ਹੁੰਦਾ ਵੇ, ਮਾੜਾ ਹੀ ਹੁੰਦਾ। ਸੋ ਉਹ ਸਾਰੀਆਂ ਚੀਜ਼ਾਂ ਕਿਸੇ ਦਾ ਕੁਛ ਨਹੀਂ ਵਿਗਾੜਦੀਆਂ, ਹੌਲੀ ਹੌਲੀ ਉਹ ਤੁਹਾਡਾ ਆਪਣਾ ਹੀ ਤੁਸੀਂ ਵੇਖਦੇ ਹੋ, ਹੌਲੀ ਹੌਲੀ ਆਉਂਦੇ ਆਉਂਦੇ ਉਹ ਤੁਹਾਡੇ ਘਰ 'ਚ ਆ ਜਾਂਦੀ ਚੀਜ਼, ਕਿਉਂਕਿ ਰਾਹ ਜਾਂਦੇ ਨੂੰ ਤਾਂ ਤੁਸੀਂ ਅੱਜ ਮਿਲਿਓ, ਹਮੇਸ਼ਾ ਤਾਂ ਤੁਸੀਂ ਆਪਣੇ ਕੁਲੀਗਸ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਵਰਤਣਾ, ਹਨਾ। ਹੁਣ ਆਪਾਂ ਲੰਮਾ ਸਮਾਂ ਆਪਾਂ ਮੰਨ ਲਓ ਵੀ ਵਾਰ ਵਾਰ ਨਾਨਾ ਬਾਰੇ ਸੁਣੀ ਗਏ, ਸੱਸਾਂ ਬਾਰੇ ਸੁਣੀ ਗਏ, ਦਰਾਣੀਆਂ ਜਠਾਣੀਆਂ ਬਾਰੇ ਸੁਣੀ ਗਏ, ਉਹ ਸਾਰਾ ਕੁਛ ਜਿਹੜਾ ਵਾ ਉਹ ਤੁਹਾਡੇ
3: ਇੰਪੈਕਟ ਹੁੰਦਾ, ਤੁਹਾਡੇ
1: ਫੀਡ, ਹਨਾ, ਕਿਸੇ ਦੇ ਘਰ ਦੀ ਨੈਗੇਟਿਵਿਟੀ ਵੀ ਸੁਣ ਕੇ ਤੁਹਾਡੇ ਦਿਮਾਗ 'ਚ ਖੁਦ ਨੈਗੇਟਿਵਿਟੀ ਇੰਨੀ ਕੁ ਭਰ ਜਾਂਦੀ ਹੈ, ਤੁਹਾਨੂੰ ਆਪਣੇ ਬੁਰੇ ਲੱਗਣ ਲੱਗ
3: ਪੈਂਦੇ। ਬਿਲਕੁਲ, ਥੋੜੇ ਜਿਹੇ ਰਿਸ਼ਤੇ ਆ ਸੰਭਾਲ ਕੇ ਰੱਖੋ,
1: ਇੱਥੇ ਤਾਂ ਹੋਰ ਘੱਟ ਨੇ
3: ਜੀ,
1: ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈ ਨੇ, ਹੱਸਦੇ ਖੇਡਦੇ ਚੜ੍ਹਦੇ ਕਲਾ 'ਚ ਰਹੋ, ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi Australia, hi Melbourne, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM।
4: ਅੱਛਾ ਸੁਣਨਾ, ਇੱਕ ਗੱਲ ਦੱਸ, ਸੱਚੀ ਸੱਚੀ ਦੱਸੇਗਾ?

0: ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: This station is now the ultimate power in the universe.
10: Radio Hanji 1674.

रेडियो हांजी 1674 एम दे उत्ते तुहाडा सारयां दा स्वागत है जी। अज 15 सितंबर 2026 मंगलवार दा दिन, भारत आस्ट्रेलिया दुनिया जहान दीआं खबरां। सब तो पहला इंटरनेशनल न्यूज़ दे नाल शुरुआत प्रोग्राम न्यूज़ रूम दे। मध्य पूर्व दे नाल ही जुड़ियां होईयां ज़्यादातर खबरां, और सब तो पहले इंटरनेशनल न्यूज़। हूती बागियां दा एक होर दावा, जिथे साउदी अरब ने पिछले 24 घंटियां दे विच यमन दे अलग अलग इलाकियां च 54 हवाई हमले किए ने। दावा अजे समय च सामने आया जो हूती लाल सागर के तटी इलाकों के तेजी के नाल अगे बढ़ रहे हैं। हूती फौज के बुलारे याया सरी ने एक बयान दे विच दस्या कि साउदी की एयरफोर्स ने F-15 ते टाइफून लड़ाकू जहाज़ों के जरिए यमन के खेतरों नू निशाना बनाया। उन्होंने मुताबिक इन्ह हवाई हमलों च ताइज, लहज, जौफ, मारिब ते होइद्रा के इलाके शामिल ने, जिन्हों साउदी अरब ने हमले करके अपने निशाने च लिया। हूतियां ने सोमवार के दिन यह भी दावा किया कि साउदी अरब के फौजी टिकाणियां नू मिजाइल ते ड्रोन के नाल हमला करके उन्होंने जवाब भी दिता है। जिक्रयोग है कि इस हूतियां के मुताबिक हालिया दिनों के लाल सागर के तट ते बाब अल मंदेब स्ट्रेट के उत्ते कंट्रोल उन्होंने हासिल किया है, और यह समुद्री रस्ता रणनीतिक तरीके दे नाल काफ़ी ज़्यादा महत्वपूर्ण है, क्योंकि अमरीका ईरान जंग के दरमियान हॉर्मुज़ स्ट्रेट तो पहले तो ही प्रभावित है। उत्थे दूजी खबर की सांझ भी मध्य पूर्व के नाल ही जुड़ी, जिथे इजराइल की फौज ने दावा किया है कि उन्होंने सोमवार के दिन गजा के एक फौजी मुहिम के दरमियान हमास के 5 मैंबर मार गिराया, जिस एक कमांडर भी शामिल सी। द टाइम्स ऑफ इजराइल की रिपोर्ट के मुताबिक इजरायली फौज ते अंदरूनी सुरक्षा एजेंसी शिनबेट ने हालिया हफ्तों के गजा के अंदर अपनी अतवाद विरोधी कार्रवाइयों तेज किया है। इजरायली फौज के निशाने के उत्ते हमास के फौजी कमांडर अहमद अल बच्छवी सी, जिसने अबू असामा के नाम के नाल जिसनों जाणिया जाता सी, और हमास के नाल जुड़े जुड़े हुए जिहड़े स्रोत ने ओह भी खबरां दे रहे ने कि अबू असामा की मौत हो चुकी है। हो सकता है कि यह दोए खबर आपस के जुड़दियां हन, तो इजराइल की तरफ तो वाजब गल दसी गई है। ईरान की फारस न्यूज़ एजेंसी ने सोमवार रात गजा अल आन के हवाले के नाल दस्या सी कि अहमद अल बच्छ हमास की फौजी यूनिट इज अल दिन अल कसाम का कमांडर सी। रिपोर्ट के मुताबिक इजरायली हमले के ही उसकी मौत हुई है, और अल जजीरा ने भी उसकी मौत की जानकारी की पुष्टि की है। दसाया है कि अहमद अल बच्छ नू गजा सिटी के उत्तर दे विच अल सफताफी स्ट्रीट के उत्ते एक कार दे विच निशाना बना के मारिया गया। इजरायली फौज का कहना है कि गजा दे विच हमास के खिलाफ उसकी मुहिम लगातार जारी है, और हालिया हफ्तों के इजरायल ने अपनी कार्रवाई तेज की है, खास तौर के उत्ते ग्राउंड कार्रवाई। अमरीकी राष्ट्रपति डोनाल्ड ट्रंप के वड्डे बेटे डोनाल्ड ट्रंप जूनियर ते उसकी पत्नी बेटीना ने पुष्टि की है कि उन्हों का विआह का कुछ खर्च रूस के एक कारोबारी ने भी चुकया सी। इस कारोबारी का नाम उमर क्रेमलेव है, जो रूसी राष्ट्रपति वालदमीर पुतिन का करीबी संबंधी दसया जाता है। डोनाल्ड ट्रंप जूनियर ते बेटीना का विआह मई महीने के होया सी। हुण दोहां ने इंस्टाग्राम के उत्ते एक पोस्ट के जरिए दसया है कि बामास दे विच एक प्राइवेट आइलैंड के उत्ते आयोजित विआह समागम के विच दो रातों की मेज़बानी उमर क्रेमलेव ने की सी। उमर क्रेमलेव इंटरनेशनल बॉक्सिंग एसोसीएशन यानी IBA का प्रमुख भी है। जोड़े ने अपने बयान दे विच क्रेमलेव नू अपना करीबी दोस्त दस्या। ट्रंप जूनियर ते बेटीना दे एक दोस्त दी तरफ तो दिता गया व्याह दा तोहफा भी इस नू दस्या गया है, और इसका उन्होंने धन्यवाद जताया। इस पूरे मामले दे विच अमरीकी मीडिया दे विच ट्रंप परिवार दे उत्ते विदेशी प्रभाव नू लैके हुण एक बार फिर तो सवाल उठे ने, और इन्हां खर्चियां दी जानकारी पहला प्रो पब्लिका की एक रिपोर्ट के भी सामने आई सी। प्रो पब्लिका की रिपोर्ट के मुताबिक डोनाल्ड ट्रंप जूनियर ते बेटीना ट्रंप ने बामास दे विच प्राइवेट आइलैंड दे उत्ते जदों विआह किया सी, ता इस दा एक दूसरा समागम एक होर दूसरे आइलैंड दे उत्ते होया सी, जिसका एक रात का किराया करीब $1,00,000 है। रिपोर्ट के मुताबिक इस समागम के नाल जुड़े कई खर्च क्रेमलेव ने ही चके सी, और इस दे विच करीब $70,000 की आतशबाजी का
ਪ੍ਰਦਰਸ਼ਨ ਵੀ ਸ਼ਾਮਲ ਹੈ। ਪ੍ਰੋ ਪਬਲਿਕਾ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਆਧਾਰ ਬਣਾ ਕੇ ਦੱਸਿਆ ਹੈ ਕਿ ਕ੍ਰੈਮਲੇਵ ਨੇ ਵਿਆਹ ਸਮਾਗਮ ਦੇ ਉੱਤੇ ਲੱਖਾਂ ਡਾਲਰ ਖਰਚ ਕੀਤੇ ਸੀ। ਅਮਰੀਕੀ ਐਥਿਕਸ ਦੇ ਉੱਤੇ ਨਿਗਾਹ ਰੱਖਣ ਵਾਲੇ ਕਈ ਸੰਗਠਨਾਂ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਕਹਿਣਾ ਹੈ ਕਿ ਰਾਸ਼ਟਰਪਤੀ ਦੇ ਬੇਟੇ ਨੇ ਇੱਕ ਅਜਿਹੇ ਵਿਅਕਤੀ ਤੋਂ ਮਹਿੰਗੇ ਉਪਹਾਰ ਸਵੀਕਾਰ ਕੀਤੇ ਨੇ ਜਿਸ ਨੂੰ ਰੂਸੀ ਰਾਸ਼ਟਰਪਤੀ ਪੁਤੀਨ ਦਾ ਕਰੀਬੀ ਦੱਸਿਆ ਜਾਂਦਾ ਹੈ। ਬੇਸ਼ੱਕ ਟਰੰਪ ਜੂਨੀਅਰ ਸਰਕਾਰੀ ਅਹੁਦੇ 'ਤੇ ਨਾ ਹੋਣ ਪਰ ਇਹ ਹਿੱਤਾਂ ਦੇ ਟਕਰਾਅ ਵਾਲੀ ਸਥਿਤੀ ਜ਼ਰੂਰ ਪੈਦਾ ਕਰ ਦਿੰਦਾ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਸਾਂਝ ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਇੱਕ ਖਬਰ ਗੁਆਂਢ ਪਾਕਿਸਤਾਨ ਦੇ ਵਿੱਚੋਂ ਜਿੱਥੇ ਇੱਕ ਵਾਰ ਫਿਰ ਤੋਂ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ। ਪੈਟਰੋਲੀਅਮ ਡਿਵੀਜ਼ਨ ਦੀ ਤਰਫ ਤੋਂ ਜਾਰੀ ਸੂਚਨਾ ਦੇ ਮੁਤਾਬਕ ਪੈਟਰੋਲ ਦੀ ਕੀਮਤ ਪਾਕਿਸਤਾਨ ਦੇ ਵਿੱਚ 4.42 rupees ਪਾਕਿਸਤਾਨੀ ਕਰੰਸੀ ਦੀ ਗੱਲ ਕਰ ਰਹੇ ਹਾਂ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ। ਇਸ ਤੋਂ ਬਾਅਦ ਪੈਟਰੋਲ ਦੀਆਂ ਹੁਣ ਦੇਸ਼ ਦੇ ਵਿੱਚ ਨਵੀਆਂ ਕੀਮਤਾਂ 380 rupees 24 paise ਪ੍ਰਤੀ ਲੀਟਰ ਹੋ ਗਈਆਂ ਨੇ। ਉੱਥੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਭਗ 6 rupees ਤੋਂ ਵੱਧ ਦਾ ਇਜ਼ਾਫਾ ਹੋਇਆ ਔਰ ਨਵੇਂ ਵਾਧੇ ਦੇ ਨਾਲ ਡੀਜ਼ਲ ਦੀ ਨਵੀਂ ਕੀਮਤ 409 rupees 42 paise ਪ੍ਰਤੀ ਲੀਟਰ ਤੈਅ ਕਰ ਦਿੱਤੀ ਗਈ ਹੈ। ਸਰਕਾਰ ਦੀ ਤਰਫ ਤੋਂ ਨਵੀਆਂ ਕੀਮਤਾਂ ਨੂੰ 15 September ਤੋਂ ਤੁਰੰਤ ਪ੍ਰਭਾਵ ਦੇ ਨਾਲ ਯਾਨੀ ਅੱਜ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਹਾਲੀਆ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 2-4 days ਛੱਡ ਕੇ ਇਜ਼ਾਫਾ ਹੋ ਹੀ ਰਿਹਾ ਹੈ। ਉੱਥੇ ਕਾਂਗਰਸ ਦੀ ਤਰਫ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਜਨਤਾ ਦੇ UPI ਪੇਮੈਂਟ ਦੇ ਜ਼ਰੀਏ ਕੀਤੀ ਗਈ ਵਸੂਲੀ ਦੀ ਕੀਤੀ ਜਾਣ ਵਾਲੀ ਵਸੂਲੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ। ਪਾਰਟੀ ਨੇ ਅਸਲ 'ਚ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ 2000 rupees ਤੋਂ ਵੱਧ ਦੀ ਹਰ ਇੱਕ UPI ਪੇਮੈਂਟ ਦੇ ਉੱਤੇ 0.5% ਚਾਰਜ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਦਰਅਸਲ 14 September ਯਾਨੀ ਲੰਘੀ ਕੱਲ੍ਹ ਨੂੰ ਜਾਰੀ ਇੱਕ ਸੂਚਨਾ ਦੇ ਮੁਤਾਬਕ 2000 rupees ਤੱਕ ਦੇ UPI ਪੇਮੈਂਟ 'ਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗੇਗਾ ਇਹ ਕਿਹਾ ਗਿਆ ਸੀ। ਪਰ ਕਾਂਗਰਸ ਪਾਰਟੀ ਦਾ ਹੁਣ ਕਹਿਣਾ ਹੈ ਕਿ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ 5000 rupees ਤੱਕ UPI ਪੇਮੈਂਟ ਦੇ ਉੱਤੇ 25 rupees ਵਾਧੂ ਦੇਣੇ ਪੈ ਸਕਦੇ ਨੇ। ਕਾਂਗਰਸ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਨਰਿੰਦਰ ਮੋਦੀ ਜਨਤਾ ਨੂੰ ਵਸੂਲੀ ਦਾ ਹੁਣ ਨਵਾਂ ਪਲਾਨ ਲੈ ਕੇ ਆਏ ਨੇ। 2000 rupees ਤੋਂ ਉੱਪਰਲੀ ਹਰ ਇੱਕ ਪੇਮੈਂਟ ਦੇ ਉੱਤੇ 0.5% ਦਾ ਚਾਰਜ, ਜਿਸ ਦਾ ਮਤਲਬ ਇਹ ਕਿ ਜੇਕਰ ਤੁਸੀਂ 10000 rupees ਤੱਕ ਦੀ ਖਰੀਦਦਾਰੀ ਕੀਤੀ ਤਾਂ 50 rupees ਸਰਕਾਰ ਵਸੂਲੇਗੀ। ਪਹਿਲਾਂ UPI ਪੇਮੈਂਟ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਸੀ, ਪਰ ਨਰਿੰਦਰ ਮੋਦੀ ਦੀ ਤਰਫ ਤੋਂ ਇਹ ਨਹੀਂ ਦੇਖਿਆ ਗਿਆ ਕਿ ਵਸੂਲੀ ਦਾ ਖੇਡ ਇਹ ਕਿਵੇਂ ਸ਼ੁਰੂ ਕਰਨਾ। ਮੋਦੀ ਦਾ ਫੰਡਾ ਸਾਫ ਹੈ ਕਿ ਜਿੰਨਾ ਹੋ ਸਕੇ ਜਨਤਾ ਨੂੰ ਲੁੱਟ ਲਵੋ ਅਤੇ ਆਪਣੇ ਮਿੱਤਰਾਂ ਦੀ ਤਜੋਰੀ ਭਰੋ। ਕਾਂਗਰਸ ਨੇ ਇਹ ਵੀ ਲਿਖਿਆ ਹੈ ਕਿ ਇਹ ਸਰਕਾਰ ਜਨਤਾ ਦੀ ਸਰਕਾਰ ਨਹੀਂ ਹੈ ਬਲਕਿ ਕੁਝ ਇੱਕ ਉਦਯੋਗਪਤੀਆਂ ਦੀ ਸਰਕਾਰ ਹੈ ਔਰ ਮੋਦੀ ਉਹਨਾਂ ਦੇ ਏਜੰਟ ਨੇ। ਉੱਥੇ ਗੁਰੂਗ੍ਰਾਮ ਤੋਂ ਅਗਲੀ ਖਬਰ, ਜਿੱਥੇ ਹਿਟ ਐਂਡ ਰਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਔਰ ਮਹਿਲਾ ਬਾਈਕ ਰਾਈਡਰ ਸੀਆ ਚੌਹਾਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਕਥਿਤ ਦੋਸ਼ੀ ਕਲਿਆਣ ਬੈਸਲਾ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਤਹਿਤ FIR ਜੋੜ ਦਿੱਤੀ ਗਈ ਹੈ। ਟੱਕਰ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖਾਸੀ ਵਾਇਰਲ ਹੋਈ ਸੀ ਔਰ ਇਹ ਮਾਮਲਾ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦਕਿ ਮੰਗਲਵਾਰ ਦੀ ਸਵੇਰ ਸੀਆ ਚੌਹਾਨ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਦਿੱਤੀ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ਦਾ ਆਪ ਹੀ ਨੋਟਿਸ ਲੈਂਦਿਆਂ ਹੈ ਸੈਕਟਰ 56 ਦੇ ਵਿੱਚ FIR ਦਰਜ ਕੀਤੀ। ਜਾਂਚ ਤੋਂ ਬਾਅਦ CCTV ਫੁਟੇਜ ਦੇ ਵਿੱਚ ਵੀ ਪਾਇਆ ਗਿਆ ਕਿ ਕਥਿਤ ਵਿਅਕਤੀ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਬਾਈਕ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਸੀ ਔਰ ਇਸੇ ਦੇ ਤਹਿਤ ਧਾਰਾ 109 BNS ਵੀ ਜੋੜ ਦਿੱਤੀ ਗਈ ਹੈ, ਜਿਸ ਦਾ ਮਤਲਬ ਇਹ ਹੈ ਕਿ 10 years ਤੱਕ ਦੀ ਸਜ਼ਾ ਤਾਂ ਕਥਿਤ ਦੋਸ਼ੀ ਨੂੰ ਹੋ ਸਕਦੀ ਹੈ ਜੇਕਰ ਉਸ ਦੀ ਇਹ ਸਜ਼ਾ ਅਦਾਲਤ ਦੇ ਵਿੱਚ ਸਾਬਤ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਬਾਈਕ ਰਾਈਡਰ ਸੀਆ ਨੇ ਪੂਰੀ ਘਟਨਾ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਉਸਨੇ ਦੱਸਿਆ ਕਿ ਉਸਨੂੰ ਜਾਣ ਬੁੱਝ ਕੇ ਟੱਕਰ ਮਾਰੀ ਗਈ। ਪਹਿਲਾਂ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਇਹ ਕਰਦਾ ਰਿਹਾ, ਜਦੋਂ ਨਹੀਂ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ, ਜਦਕਿ ਉਹ ਆਪਣੀ ਲੇਨ ਦੇ ਵਿੱਚ ਚੱਲ ਰਹੀ ਸੀ। ਦਰਅਸਲ ਇਹ ਘਟਨਾ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ਦੀ ਹੈ, ਜਿਸ ਦਾ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਖਾਸਾ ਵਾਇਰਲ ਹੋ ਰਿਹਾ ਹੈ। ਬਾਈਕ ਰਾਈਡਰ ਸੀਆ ਚੌਹਾਨ ਆਪਣੇ ਇੱਕ ਗਰੁੱਪ ਅਪ੍ਰੀਲੀਆ RS 457 ਸਪੋਰਟਸ ਦੇ ਨਾਲ ਸਪੋਰਟਸ ਬਾਈਕ ਚਲਾ ਰਹੀ ਸੀ, ਪਰ ਜਦੋਂ ਉਸਦਾ ਇਹ ਕਾਰ ਪਿੱਛਾ ਕਰਨ ਲੱਗੀ ਜਿਸ ਨੂੰ ਕਲਿਆਣ ਬੈਸਲਾ ਚਲਾ ਰਿਹਾ ਸੀ, ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਬਾਈਕਰ ਨਾ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ
ਫੈਡਰਲ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਹੈਲਥ ਕਵਰ ਰਿਬੇਟ ਦਾ ਬਿੱਲ ਜਿਹੜਾ ਉਸ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ। ਜਿਹੜੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਬਿੱਲ ਸੀ। ਹੁਣ ਗ੍ਰੀਨਸ ਦੀ ਹਮਾਇਤ ਦੇ ਨਾਲ ਮੁੜ ਤੋਂ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ। ਉੱਥੇ ਗ੍ਰੀਨਸ ਪਾਰਟੀ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਓਪਨ AI ਤੋਂ ਪੈਦਾ ਹੋਏ ਖਤਰਿਆਂ ਨੂੰ ਨਜਿੱਠਣ ਦੇ ਲਈ ਆਸਟ੍ਰੇਲੀਆ ਸਰਕਾਰ ਨਾਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਵਧੇਰੇ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਾਰਾ ਹੈਂਸਨ ਯੰਗ ਜਿਹੜੇ ਗ੍ਰੀਨ ਪਾਰਟੀ ਦੇ ਸੈਨੇਟਰ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਸਰਕਾਰ ਕਾਪੀਰਾਈਟ ਲਾਸ ਨੂੰ ਲੈ ਕੇ ਵੀ ਲਿਆ ਰਹੀ ਜਿਹੜਾ ਲਾਅ ਲਿਆ ਰਹੀ ਆ ਉਹ ਵੀ ਬੇਹੱਦ ਕਮਜ਼ੋਰ ਹੈ। ਐਂਥਨੀ ਅਲਬਨੀ ਸਰਕਾਰ ਨੂੰ ਇਹ ਸਮਝਣਾ ਹੋਏਗਾ ਕਿ AI ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਹਾਵੀ ਹੋ ਸਕਦਾ ਹੈ। ਅਸਲ 'ਚ ਇਹ ਸਾਰਾ ਕੁਝ ਡਿਜੀਟਲ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਪੌਲਿਨ ਹੈਂਸਨ ਦੀ ਤਰਫ ਤੋਂ ਆਖਿਰਕਾਰ ਆਪਣੀ ਪੁਰਾਣੀ ਟਿੱਪਣੀ ਦੇ ਲਈ ਇੱਕ ਵਾਰ ਫਿਰ ਮਾਫ਼ੀ ਮੰਗ ਲਈ ਗਈ ਹੈ। ਪੌਲਿਨ ਹੈਂਸਨ ਅਕਸਰ ਬਿਆਨ ਦਿੰਦੇ ਰਹਿੰਦੇ ਸੀ ਪਰ ਹੁਣ ਜਦੋਂ ਵੱਡੀ ਨੇਤਾ ਬਣ ਚੁੱਕੀ ਹੈ ਇੱਕ ਫੈਡਰਲ ਪੱਧਰ ਦੀ ਤਾਂ ਉਹਨਾਂ ਦੇ ਪੁਰਾਣੇ ਬਿਆਨ ਨਿਕਲ ਨਿਕਲ ਕੇ ਸਾਹਮਣੇ ਆ ਰਹੇ ਨੇ। ਅਜੇ ਦੇ ਵਿੱਚ ਐਬੋਰੀਜਨਲ ਇੰਡੀਜਨਸ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਮੋਸਟ ਪ੍ਰਿਮਿਟਿਵ ਰੇਸ ਔਨ ਦੀ ਅਰਥ ਯਾਨੀ ਕਿ ਧਰਤੀ ਦੇ ਉੱਤੇ ਸਭ ਤੋਂ ਪੁਰਾਣੇ ਜੀਵ ਕਰਾਰ ਦੇਣ ਵਾਲੀ ਪੌਲਿਨ ਹੈਂਸਨ ਦੀ ਟਿੱਪਣੀ ਐਬੋਰੀਜਨਲ ਭਾਈਚਾਰੇ ਨੂੰ ਨਾਗਵਾਰ ਗੁਜ਼ਰੀ ਜਿਸ ਦੇ ਉੱਤੇ ਸੈਨੇਟਰ ਹੈਂਸਨ ਨੇ ਹੁਣ ਆਖਿਰਕਾਰ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਇਹ ਇੱਕ ਪੁਰਾਣੀ ਵੀਡੀਓ ਹੈ ਦੀ JJ ਪੋਡਕਾਸਟ ਯਾਨੀ ਜੈਮੀ ਜੇ ਪੋਡਕਾਸਟ ਸਾਲ 2025 ਦੇ ਵਿੱਚ ਹੋਇਆ ਸੀ। ਉਦੋਂ ਪੌਲਿਨ ਹੈਂਸਨ ਨੇ ਇਹ ਟਿੱਪਣੀ ਦਿੱਤੀ ਸੀ ਕਿ ਆਖਿਰਕਾਰ ਐਬਰੀਜਨਲ ਲੋਕਾਂ ਨੇ ਆਸਟ੍ਰੇਲੀਆ ਨੂੰ ਦਿੱਤਾ ਹੀ ਕੀ ਹੈ। ਗੁਫਾਵਾਂ ਦੇ ਵਿੱਚ ਕੰਧਾਂ ਦੇ ਉੱਤੇ ਪੇਂਟਿੰਗਾਂ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਡਰਨ ਤਾਂ ਨਹੀਂ ਮੰਨਿਆ ਜਾ ਸਕਦਾ। ਪੌਲਿਨ ਹੈਂਸਨ ਦਾ ਇਹ ਬਿਆਨ ਸੀ ਕਿ ਉਸ ਤੋਂ ਬਾਅਦ ਇੰਡੀਜਨਸ ਆਸਟ੍ਰੇਲੀਅਨ ਮਿਨਿਸਟਰ ਮਲਿੰਡਰੀ ਮੈਕਾਰਥੀ ਨੇ ਉਹਨਾਂ ਦੇ ਇਸ ਬਿਆਨ ਨੂੰ ਡੈਰੋਗੇਟਰੀ ਯਾਨੀ ਕਿ ਮੰਦਭਾਗਾ ਅਤੇ ਕੰਪਲੀਟਲੀ ਰੇਸਿਸਟ ਯਾਨੀ ਕਿ ਪੂਰਨ ਤਰੀਕੇ ਦੇ ਨਾਲ ਨਸਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨਫ਼ਰਤ ਦੇ ਵਿੱਚ ਲਿਬੜੀ ਹੋਈ ਇਹ ਬਿਆਨਬਾਜ਼ੀ ਪੌਲਿਨ ਹੈਂਸਨ ਹੀ ਕਰ ਸਕਦੇ ਨੇ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਤਰਫ ਤੋਂ ਹੁਣ ਮੁਆਫ਼ੀ ਮੰਗ ਲਈ ਗਈ। ਉੱਥੇ ਹੀ ਵਿਕਟੋਰੀਆ ਸੂਬੇ ਦੇ ਵਿੱਚ ਬੈਨ ਕੈਰਲ ਸਰਕਾਰ ਦਾ ਹੁਣ ਜਿਹੜਾ ਵਰਕ ਫਰੋਮ ਹੋਮ ਲਾਜ਼ ਆ ਉਸਦਾ ਸੁਪਨਾ ਘੱਟੋ ਘੱਟ ਇਸ ਸਰਕਾਰ ਦੇ ਵਿੱਚ ਤਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਬੈਨ ਕੈਰਲ ਦੀ ਤਰਫ ਤੋਂ ਕੈਬਨਿਟ ਦੀ ਬੈਠਕ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਕਾਰਵਾਈ ਆ ਉਸਨੂੰ 2 ਹਫ਼ਤੇ ਹੋਰ ਵਧਾਉਣ ਦੇ ਲਈ ਅਪੀਲ ਕੀਤੀ ਗਈ ਸੀ ਜਿਸ ਨੂੰ ਉਹਨਾਂ ਦੇ ਹੀ ਕੈਬਨਿਟ ਮੰਤਰੀਆਂ ਨੇ ਨਕਾਰ ਦਿੱਤਾ। ਦੱਸ ਦਈਏ ਕਿ ਇਹ ਲਾਅ ਜਿਸ ਦੇ ਤਹਿਤ ਘੱਟੋ ਘੱਟ 2 ਦਿਨ ਅਦਾਰੇ ਜਿਹੜੇ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇਣ। ਇਸ ਨੂੰ ਸਭ ਤੋਂ ਪਹਿਲਾਂ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਨੇ ਮਈ 2025 ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਲੈ ਕੇ ਆਉਣਗੇ। ਇਸ ਸਾਲ ਜੂਨ ਮਹੀਨੇ ਤੱਕ ਤਾਂ ਉਹ ਲੈ ਕੇ ਨਹੀਂ ਆ ਸਕੇ, ਉਸ ਤੋਂ ਬਾਅਦ ਜਸਿੰਟਾ ਐਲਨ ਹੀ ਕੁਰਸੀ ਤੋਂ ਲੱਥ ਗਈ। ਸਾਲ ਤੋਂ ਵੀ ਵੱਧ ਹੋ ਚੁੱਕਿਆ ਅਤੇ ਉਦੋਂ ਤੋਂ ਹੀ ਇਹ ਮਸਲਾ ਜਿਹੜਾ ਇਹ ਵਿਚਾਰ ਅਧੀਨ ਹੈ। ਵਿਕਟੋਰੀਆ ਦੇ ਬਿਜ਼ਨਸ ਅਤੇ ਇੰਡਸਟਰੀ ਕਮਿਊਨਿਟੀ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਸੀ ਜਿਸ ਤੋਂ ਬਾਅਦ ਇਸ ਨੂੰ ਪਿਛਲੀ ਪਾਰਲੀਮੈਂਟਰੀ ਮੀਟਿੰਗ ਦੇ ਵਿੱਚ ਲਿਆਂਦਾ ਵੀ ਗਿਆ ਪਰ ਉਹਨਾਂ ਇਤਰਾਜ਼ਾਂ ਦੇ ਚੱਲਦਿਆਂ ਪਾਰਲੀਮੈਂਟ ਦੀ ਇੱਕ ਸਬ ਕਮੇਟੀ ਦੇ ਕੋਲ ਰਿਵਿਊ ਦੇ ਲਈ ਭੇਜ ਦਿੱਤਾ ਗਿਆ। ਹੁਣ ਜਦ ਤੱਕ ਇਹ ਕਮੇਟੀ ਆਪਣਾ ਰਿਵਿਊ ਨਹੀਂ ਦਿੰਦੀ ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਨਹੀਂ ਜਾ ਸਕਦਾ। ਇਸੇ ਦੇ ਲਈ ਇਹ ਕਮੇਟੀ ਨੇ ਆਖਰੀ ਤਰੀਕ 20 ਅਕਤੂਬਰ ਤੈਅ ਕੀਤੀ ਹੈ ਯਾਨੀ ਕਿ ਪਾਰਲੀਮੈਂਟ ਦੀ ਕਾਰਵਾਈ ਦਾ ਉਦੋਂ ਆਖਰੀ ਸਿਟਿੰਗ ਡੇ ਹੋਏਗਾ। ਉਸ ਤੋਂ ਬਾਅਦ ਤਾਂ ਕੋਈ ਵੀ ਪਾਰਲੀਮੈਂਟਰੀ ਕਾਰਵਾਈ ਸੂਬਾਈ ਪਾਰਲੀਮੈਂਟਰੀ ਕਾਰਵਾਈ ਨਹੀਂ ਹੋਣੀ ਕਿਉਂਕਿ ਵਿਕਟੋਰੀਆ ਦੇ ਵਿੱਚ 28 ਨਵੰਬਰ ਨੂੰ ਚੋਣਾਂ ਵੀ ਹੋਣੀਆਂ ਨੇ। ਇਸੇ ਕਰਕੇ ਪ੍ਰੀਮੀਅਰ ਬੈਨ ਕੈਰਲ ਇਹ ਚਾਹੁੰਦੇ ਸੀ ਕਿ ਘੱਟੋ ਘੱਟ 20 ਅਕਤੂਬਰ ਤੋਂ 2 ਹਫ਼ਤੇ ਹੋਰ ਵਧਾ ਕੇ ਪਾਰਲੀਮੈਂਟ ਦੀ ਕਾਰਵਾਈ ਜੋੜ ਦਿੱਤੀ ਜਾਵੇ ਤਾਂ ਕਿ ਇਸ ਬਿੱਲ ਨੂੰ ਤਾਂ ਘੱਟੋ ਘੱਟ ਉਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਲਿਆਂਦਾ ਜਾ ਸਕੇ ਅਤੇ ਸੂਬਾਈ ਸੰਸਦ ਦੇ ਵਿੱਚ ਪਾਸ ਕਰ ਦਿੱਤਾ ਜਾਵੇ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਨ ਕੈਰਲ ਆਪਣੀ ਇਸ ਕੋਸ਼ਿਸ਼ ਦੇ ਵਿੱਚ ਨਾਕਾਮ ਰਹੇ ਨੇ। ਵੈਸੇ ਇਸ ਦਰਮਿਆਨ ਹੁਣ ਵੈਸਟਰਨ ਰਿਨਿਊਬਲ ਲਿੰਕ ਟਰਾਂਸਮਿਸ਼ਨ ਪ੍ਰੋਜੈਕਟ ਦੇ ਤਹਿਤ ਵਿਕਟੋਰੀਆ ਦੇ ਵਿੱਚ ਕਿੱਥੋਂ ਕਿੱਥੋਂ ਖਰਚੇ ਬਚਾਏ ਜਾਣ ਇਸ ਨੂੰ ਲੈ ਕੇ ਵੀ ਪ੍ਰੀਮੀਅਰ ਨੇ ਇੱਕ ਐਲਾਨ ਅੱਜ ਦੇ ਦਿਨ ਕੀਤਾ। ਕਿਹਾ ਜਾ ਰਿਹਾ ਹੈ ਕਿ ਅਗਲੇ 10 ਸਾਲਾਂ ਦੇ ਦਰਮਿਆਨ ਇਸ ਬਿਜਲੀ ਦੀ ਲਾਈਨ ਜਿਹਦੇ ਰਿਨਿਊਬਲ ਟਰਾਂਸਮਿਸ਼ਨ ਲਿੰਕ ਜਿਹਨੂੰ ਕਿਹਾ ਜਾ ਰਿਹਾ ਯਾਨੀ ਕਿ ਨਵਿਆਨਯੋਗ ਊਰਜਾ ਦੇ ਸਰੋਤ ਜਿਹੜੇ ਨੇ ਉਹਨਾਂ ਦੇ ਜ਼ਰੀਏ ਬਿਜਲੀ ਦੀ ਲਾਈਨ ਜਿਹੜੀ ਵਿਛਾਈ ਜਾ ਰਹੀ ਹੈ ਉਸ ਦੇ ਵਿੱਚ 190 ਕਿਲੋਮੀਟਰ ਦੀ ਇਹ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਨੂੰ ਲੈ ਕੇ ਲੇਬਰ ਪਾਰਟੀ ਦੀ ਇਸ ਯੋਜਨਾ ਦੇ ਵਿੱਚ
ਪ੍ਰੀਮੀਅਰ ਬੈਨ ਕੈਰਲ ਨੇ ਹੁਣ ਕੁਝ ਤਬਦੀਲੀਆਂ ਕੀਤੀਆਂ ਨੇ। 2025 ਦੇ ਵਿੱਚ ਇਸ ਲਾਈਨ ਨੂੰ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ। 1.53 ਬਿਲੀਅਨ ਡਾਲਰ ਇਸ ਦੇ ਉੱਤੇ ਖਰਚ ਹੁੰਦੇ ਦੱਸੇ ਜਾ ਰਹੇ ਨੇ। ਹਾਲਾਂਕਿ ਸ਼ੁਰੂਆਤ ਜਦੋਂ ਇਸ ਪ੍ਰੋਜੈਕਟ ਦੀ ਮਿਥੀ ਗਈ ਸੀ 2019 'ਚ, ਉਦੋਂ 479 ਮਿਲੀਅਨ ਇਸ ਦੇ ਉੱਤੇ ਖਰਚ ਆਉਣਾ ਦੱਸਿਆ ਗਿਆ ਸੀ। ਬੈਨ ਕੈਰਲ ਨੇ ਹੁਣ ਇਸ਼ਾਰਾ ਕੀਤਾ ਹੈ ਕਿ ਉਹ ਇਸ ਲਾਈਨ ਨੂੰ ਆਪਣੇ ਇਸ ਪ੍ਰੀਮੀਅਰ ਕਾਰਜਕਾਲੀ ਦੇ ਦਰਮਿਆਨ ਹੀ ਇਸ ਦੇ ਵਿੱਚੋਂ ਕੁਝ ਖਰਚੇ ਕਟੌਤੀਆਂ ਕਰਨ ਦੇ ਲਈ ਇੱਕ ਸਮੀਖਿਆ ਕਰਵਾਉਣਗੇ ਤਾਂ ਕਿ ਇਸ ਖਰਚ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਬਅਰਬਨ ਰੇਲ ਲੂਪ ਦੇ ਉੱਤੇ ਵੀ ਹੋ ਰਹੇ ਖਰਚ ਨੂੰ ਘੱਟ ਕਰਨ ਦੇ ਲਈ ਇੱਕ ਸਮੀਖਿਆ ਰਿਪੋਰਟ ਉਸ ਦੇ ਬਾਬਤ ਵੀ ਬਿਠਾਈ ਗਈ ਸੀ। ਉੱਥੇ ਆਸਟ੍ਰੇਲੀਅਨ ਲੋਕਾਂ ਨੂੰ ਜਿਹੜੇ ਕਿ ਆਈਫੋਨ ਦਾ ਇਸਤੇਮਾਲ ਕਰ ਰਹੇ ਨੇ, ਜਿਹੜੇ 18 ਸਾਲ ਜਾਂ ਵੱਧ ਉਮਰ ਦੇ ਨੇ, ਉਹਨਾਂ ਦੇ ਲਈ ਠੀਕ ਹੈ, ਪਰ ਬਹੁਤ ਸਾਰੀਆਂ ਐਡਲਟਰੇਟਿਡ ਐਪਸ ਹੁਣ ਐਪਲ ਡਿਵਾਈਸ ਤੋਂ ਡਾਊਨਲੋਡ ਕਰਨ ਲੱਗਿਆਂ ਉਮਰ ਦੀ ਜਾਣਕਾਰੀ ਸਾਂਝੀ ਕਰਨੀ ਹੋਏਗੀ ਔਰ ਇਸ ਦੇ ਸਬੂਤ ਦੇਣੇ ਹੋਣਗੇ। ਐਪਲ ਦੀ ਤਰਫ ਤੋਂ ਅੱਜ ਯਾਨੀ ਮੰਗਲਵਾਰ ਦੇ ਦਿਨ ਤੋਂ ਆਪਣੇ ਸਾਰੇ ਡਿਵਾਈਸਿਸ ਦੇ ਵਿੱਚ ਇਹ ਫੀਚਰ ਜਿਹੜਾ ਸੈੱਟ ਕਰ ਦਿੱਤਾ ਗਿਆ। ਨਵੇਂ ਡਿਵਾਈਸਿਸ ਦੇ ਵਿੱਚ ਵੀ ਇਹ ਫੀਚਰ ਪਹਿਲਾਂ ਤੋਂ ਹੀ ਸੈੱਟ ਹੋ ਕੇ ਆਏਗਾ। ਇਸ ਦਾ ਮਤਲਬ ਇਹ ਹੈ ਕਿ ਆਪਣੀ ਉਮਰ ਦਾ ਸਬੂਤ ਦੇਣ ਦੇ ਲਈ ਤੁਹਾਨੂੰ ਆਸਟ੍ਰੇਲੀਅਨ ਪਾਸਪੋਰਟ ਜਾਂ ਕਿਸੇ ਵੀ ਮੁਲਕ ਦਾ ਪਾਸਪੋਰਟ, ਜੇਕਰ ਆਸਟ੍ਰੇਲੀਅਨ ਟੈਰੀਟਰੀ 'ਚ ਰਹਿ ਕੇ ਤੁਸੀਂ ਆਈਫੋਨ ਦਾ ਇਸਤੇਮਾਲ ਕਰ ਰਹੇ ਹੋ, ਆਪਣਾ ਡਰਾਈਵਰ ਲਾਇਸੈਂਸ ਜਾਂ ਫਿਰ ਸਰਕਾਰ ਦੀ ਤਰਫ ਤੋਂ ਜਾਰੀ ਕੋਈ ਵੀ ID ਸਾਂਝੀ ਕਰਨੀ ਹੋਏਗੀ, ਤਾਂ ਹੀ ਤੁਸੀਂ ਆਪਣੀ ਉਮਰ ਦਾ ਸਬੂਤ ਦੇ ਕੇ ਇਸ ਕਿਸਮ ਦੀਆਂ ਐਪਸ ਡਾਊਨਲੋਡ ਕਰ ਸਕੋਗੇ। ਐਪਲ ਦੀ ਤਰਫ ਤੋਂ ਆਈਫੋਨਸ, ਆਈਪੈਡਸ ਅਤੇ ਘੜੀਆਂ ਦੇ ਵਿੱਚ ਜਿਹੜੀ ਇਸ ਕਿਸਮ ਦੀ ਇਹ ਉਮਰ ਨੂੰ ਸਾਬਤ ਕਰਨ ਦੀ ਇੱਕ ਫੀਚਰ ਹੈ, ਇਹ ਐਡ ਕਰ ਦਿੱਤਾ ਗਿਆ। ਹਾਲਾਂਕਿ ਐਪਲ ਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਕਹਿਣ ਦੇ ਬਾਵਜੂਦ ਇਸ ਨੂੰ ਨਕਾਰ ਦਿੱਤਾ ਸੀ। ਬਾਅਦ ਦੇ ਵਿੱਚ ਇਹ ਨਿਯਮ ਹੁਣ ਸਵੀਕਾਰ ਕਰ ਲਿਆ ਗਿਆ। ਆਸਟ੍ਰੇਲੀਆ ਦੇ ਵਿੱਚ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਐਪਲ ਦੇ ਉੱਤੇ ਆਪਣਾ ਅਕਾਊਂਟ ਵੀ ਨਹੀਂ ਬਣਾ ਸਕਣਗੇ, ਇਹ ਵੀ ਜਿਹੜਾ ਜ਼ਰੂਰੀ ਕਰ ਦਿੱਤਾ ਗਿਆ। ਵੈਸੇ ਵੀ ਸਰਕਾਰ ਦੀ ਤਰਫ ਤੋਂ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਭਰ ਦੇ ਵਿੱਚ ਲਗਾਈਆਂ ਹੀ ਗਈਆਂ, ਭਾਵੇਂ ਕਿ ਉਹ ਐਪਲ ਦੇ ਡਿਵਾਈਸ ਹੋਣ ਚਾਹੇ ਐਂਡਰਾਇਡ ਦੇ ਹੋਣ, ਪਾਬੰਦੀਆਂ ਸੋਸ਼ਲ ਮੀਡੀਆ ਦੇ ਖਾਤਰ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਨਵੇਂ ਨਿਯਮ ਜਿਹੜੇ ਨੇ ਉਮਰ ਦੇ ਨਾਲ ਜੁੜੇ ਹੋਏ, ਇਹ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਤਾਂ ਨਹੀਂ ਹੋ ਰਿਹਾ। ਸਿੰਗਾਪੁਰ, ਸਾਊਥ ਕੋਰੀਆ, ਅਮਰੀਕਾ, ਬਰਤਾਨੀਆ ਇਸ ਕਿਸਮ ਦੇ ਨਿਯਮ ਪਹਿਲਾਂ ਹੀ ਲਾਗੂ ਕਰ ਚੁੱਕੇ ਨੇ, ਜਿੱਥੇ ਐਪਲ ਡਿਵਾਈਸਿਸ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਐਡਲਟਰੇਟਿਡ ਐਪਸ ਨੇ ਉਹਨਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੀ ਉਮਰ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸੀਟ ਬੈਲਟ ਫਾਈਨਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ NSW ਦੇ ਵਿੱਚ ਹੁਣ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। NRMA ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਅੱਜ ਮੰਗਲਵਾਰ ਦੇ ਦਿਨ ਕਿ 132,000 ਇੰਡੀਵਿਜੁਅਲਸ ਐਸੇ ਨੇ ਜਿਨ੍ਹਾਂ ਨੂੰ $400 ਦਾ ਫਾਈਨ ਅਤੇ 3 ਡਿਮੈਰਿਟ ਪੁਆਇੰਟਸ ਜਿਹੜੇ ਨੇ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਇਹਨਾਂ ਦੀ ਕੈਮਰਿਆਂ ਦੀ ਗ੍ਰਿਫਤ 'ਚ ਆਏ ਨੇ ਜਿਨ੍ਹਾਂ ਨੇ ਸੀਟ ਬੈਲਟਸ ਨਹੀਂ ਪਹਿਨੀਆਂ ਹੋਈਆਂ। 88% ਨੇ ਸੀਟ ਬੈਲਟ ਸਹੀ ਢੰਗ ਦੇ ਨਾਲ ਨਹੀਂ ਪਾਈਆਂ ਹੋਈਆਂ, 12% ਨੇ ਸੀਟ ਬੈਲਟ ਬਿਲਕੁਲ ਹੀ ਨਹੀਂ ਪਹਿਨੀ ਹੋਈ। ਇਹਦੇ ਵਿੱਚ ਕੁਝ ਔਰਤਾਂ ਉਹ ਵੀ ਨੇ ਜਿਹੜੀਆਂ ਕਿ ਪ੍ਰੈਗਨੈਂਟ ਨੇ, ਉਹ ਵੀ ਸੀਟ ਬੈਲਟ ਦਾ ਇਸਤੇਮਾਲ ਨਹੀਂ ਕਰਦੀਆਂ। ਦੱਸ ਦਈਏ ਕਿ NSW ਦੇ ਵਿੱਚ ਹੁਣ ਇਸ ਕਿਸਮ ਦੇ ਕੈਮਰਾ ਜਿਹੜੇ ਨੇ ਉਹ AI ਦੀ ਵਰਤੋਂ ਦੇ ਨਾਲ ਚੱਲ ਰਹੇ ਨੇ, ਨਾ ਸਿਰਫ ਸੀਟ ਬੈਲਟ ਬਲਕਿ ਗੱਡੀ ਚਲਾਉਂਦੇ ਹੋਇਆਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੇ ਫਾਈਨਸ ਜਿਹੜੇ ਨੇ ਉਹ ਕਈ ਸਾਲਾਂ ਤੋਂ NSW ਦੇ ਵਿੱਚ ਆਉਂਦੇ ਜਾ ਰਹੇ ਨੇ ਅਤੇ ਹੁਣ AI ਦੇ ਨਾਲ ਜੁੜੇ ਹੋਏ ਇਹ ਕੈਮਰੇ ਜਿਹੜੇ ਨੇ ਇਹ ਹਰ ਇੱਕ ਕਿਸਮ ਦੀ ਕਾਰਵਾਈ ਦੇ ਉੱਤੇ ਨਿਗਾਹ ਰੱਖਣਗੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਜਾਣ ਤੋਂ ਪਹਿਲਾਂ ਤਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਰਫ ਤੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਦਾ ਮਸਲਾ ਹੁਣ ਸਿਆਸੀ ਰੂਪ ਧਾਰਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਭਾਰਤ ਦੇ ਅੰਦਰ ਕ੍ਰਿਕਟ ਦਾ ਕੰਟਰੋਲ ਬੋਰਡ ਯਾਨੀ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਟਰਾਫੀ ਨਕਵੀ ਤੋਂ ਨਾ ਲੈਣ ਦਾ ਫੈਸਲਾ ਟੀਮ ਅਤੇ ਅਧਿਕਾਰੀਆਂ ਦੀ ਆਪਸੀ ਚਰਚਾ ਤੋਂ ਬਾਅਦ ਹੀ ਸਮੂਹਕ ਰੂਪ ਦੇ ਵਿੱਚ ਲਿਆ ਗਿਆ ਸੀ। ਰਾਜੀਵ ਸ਼ੁਕਲਾ ਨੇ ਸੋਮਵਾਰ ਦੇ ਦਿਨ ਕਿਹਾ ਕਿ ਟਰਾਫੀ ਨੂੰ ਲੈ ਕੇ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ,
ਕਿ ਅਸੀਂ ਨਕਵੀ ਤੋਂ ਟਰਾਫੀ ਨਹੀਂ ਲਵਾਂਗੇ। ਇਸ ਦੇ ਵਿੱਚ ਕੋਈ ਵੱਡਾ ਝਗੜਾ ਜਾਂ ਕੋਈ ਵੱਡਾ ਵਿਵਾਦ ਤਾਂ ਨਹੀਂ ਹੋਇਆ, ਆਪਸ ਦੇ ਵਿੱਚ ਸਹਿਮਤ ਹੋ ਗਏ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਦੀ ਡਾਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਸ ਘਟਨਾਕ੍ਰਮ ਦੇ ਉੱਤੇ ਜਿਹੜੀਆਂ ਟਿੱਪਣੀਆਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਨੇ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝ ਪਾ ਰਹੀ ਹੈ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਟਰਾਫੀ ਲੈਣ ਤੋਂ ਇਨਕਾਰ ਕਰਨਾ ਬੇਹੱਦ ਮੰਦਭਾਗੀ ਗੱਲ ਹੈ। ਜੀਓ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦੀ ਕੂਟਨੀਤੀ ਅਤੇ ਫੌਜੀ ਹਾਰ ਇਸ ਦੇ ਨਾਲ ਮਿਟ ਨਹੀਂ ਸਕਦੀ। ਉੱਧਰ ਇਸੇ ਮਾਮਲੇ ਦੇ ਉੱਤੇ ਭਾਰਤ ਦੇ ਵਿੱਚ ਇੰਡੀਆ ਮਜਲਿਸ ਏ ਇਤਿਹਾਦ ਉਲ ਮੁਸਲਮਦੀਨ ਯਾਨੀ AIMIM ਦੇ ਪ੍ਰਮੁੱਖ ਅਸੂਦੀਨ ਓਵੈਸੀ ਨੇ ਟਿੱਪਣੀ ਦਿੱਤੀ ਹੈ। ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਨੇ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਯਾਨੀ PCP ਦੇ ਪ੍ਰਮੁੱਖ ਵੀ ਨੇ ਅਤੇ ਏਸ਼ੀਅਨ ਕ੍ਰਿਕਟ ਬੋਰਡ ਦੇ ਵੀ ਪ੍ਰਮੁੱਖ ਨੇ। ਅਸੂਦੀਨ ਓਵੈਸੀ ਨੇ ਸਵਾਲ ਚੁੱਕਿਆ ਕਿ ਭਾਰਤ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਹੀ ਕਿਉਂ ਰਿਹਾ, ਤੁਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਰਹੇ ਹੋ, ਸਿੰਧੂ ਜਲ ਸਮਝੌਤਾ ਰੋਕ ਦਿੱਤਾ ਅਤੇ ICC ਦਾ ਕੰਟਰੈਕਟ ਕਿਵੇਂ ਜ਼ਰੂਰੀ ਹੋ ਸਕਦਾ? BCCI ਨੂੰ TV ਰਾਈਟ ਦੇ ਜ਼ਰੀਏ ਪੈਸਾ ਕਮਾ ਕੇ ਦੇ ਰਹੇ ਨੇ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਦੇ ਪ੍ਰਤੀ ਆਪਣਾ ਆਦਰ ਸਤਿਕਾਰ ਕਿਉਂ ਨਹੀਂ ਦਿਖਾਉਂਦੀ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਆਪਣੇ ਮੈਂਬਰ ਖੋ ਦਿੱਤੇ ਸੀ? ਤੁਸੀਂ ਉਸ ਦੇਸ਼ ਦੇ ਨਾਲ ਖੇਡ ਕਿਵੇਂ ਰਹੇ ਹੋ ਜੋ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੋਵੇ? ਦੂਸਰੇ ਪਾਸੇ ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ BCCI ਨੇ ਜੋ ਰੁੱਖ ਅਪਣਾਇਆ ਉਸ ਦੇ ਉੱਤੇ ਉਹ ਵੀ ਕਾਇਮ ਨੇ ਅਤੇ ਉਹਨਾਂ ਦੀ ਉਹ ਹਮਾਇਤ ਕਰਦੇ ਨੇ। ਮਜੂਮਦਾਰ ਨੇ ਕਿਹਾ ਕਿ ਟੂਰਨਾਮੈਂਟ ਹੁਣ ਖਤਮ ਹੋ ਚੁੱਕਿਆ, ਭਾਰਤੀ ਟੀਮ ਚੈਂਪੀਅਨ ਹੈ, ਉਹਨਾਂ ਦੇ ਲਈ ਇੰਨਾ ਹੀ ਕਾਫੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਵੈਲਕਮ ਵੈਲਕਮ ਜੀ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੀ ਸਾਂਝ ਵੀ ਪਾਵਾਂਗੇ। ਅੱਜ ਦਾ ਸ਼ਾਮੀ ਪ੍ਰੋਗਰਾਮ 5 ਵਜੇ ਸ਼ੁਰੂ ਹੋ ਜਾਣਾ, ਉਦੋਂ ਤੱਕ ਬੈਕ ਟੂ ਬੈਕ

ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਛਾ ਜਾਣਾ ਹੈ ਕੁੜੀ ਨੇ, ਸਮਝ ਨਹੀਂ ਰਹੀ ਹੈਗੀ ਪੰਜਾਬੀ ਇੰਡਸਟਰੀ ਇਹ ਇੱਥੋਂ ਕਿਤੇ ਬਾਹਰ ਜਾਣ ਦੀ ਕਾਬਲੀਅਤ ਰੱਖਦੀ ਹੈ। ਨੂਰ ਚਹਿਲ ਦਾ ਨਵਾਂ ਹਿੰਦੀ ਗਾਣਾ।

ਮੈਨੂੰ ਥੰਬਨੇਲ ਤੋਂ ਲੱਗਿਆ ਸੀਗਾ ਕਿ ਗਾਣਾ ਵਧੀਆ ਹੋਊਗਾ, ਮੈਂ ਤਾਂ ਕਰਕੇ ਚਲਾ ਲਿਆ। ਬਟ ਐਨੀਵੇਜ਼, ਅੱਜ ਗਾਣੇ ਕੋਈ ਬਹੁਤੇ ਵਧੀਆ ਹੈ ਨਹੀਂ, ਵੈਸੇ ਗਾਣਿਆਂ ਗੁਣਿਆਂ ਦੇ ਨਾਲ ਜੁੜਿਆ ਅਗਲਾ ਪ੍ਰੋਗਰਾਮ ਵੀ ਥੋੜ੍ਹੀ ਦੇਰ ਤੱਕ ਲੈ ਕੇ ਆਵਾਂਗੇ। ਪਰ ਫਿਲਹਾਲ ਤੁਸੀਂ ਰੇਡੀਓ ਹਾਂਜੀ 1674 ਐਮ 'ਤੇ ਬੈਕ ਟੂ ਬੈਕ ਡਰਾਈ ਬੈਕ ਸ਼ੋਅ ਸੁਣ ਰਹੇ ਹੈਗੇ। ਲਗਭਗ 10-15 ਮਿੰਟ ਆਪਾਂ ਬਿਤਾਏ ਹੈਗੇ ਨੇ, ਅਤੇ ਜੇ ਹੁਣ ਤੁਸੀਂ ਗਾਣੇ, ਮੈਨੂੰ ਲੱਗਿਆ ਕਿ ਢਿੱਲੇ ਢਿੱਲੇ ਜਿਹੇ ਹੋ ਗਏ ਗਾਣੇ, ਹੁਣ ਥੋੜ੍ਹਾ ਜਿਹਾ ਚੱਕ ਲਈਏ ਕੰਮ। ਫਿਲਮ ਦੇਖ ਕੇ ਆਏ ਹੋ ਜਾਂ ਦੇਖਣ, ਦੇਖ ਕੇ ਨਹੀਂ ਆਏ ਹੈਗੇ, ਦੇਖਣ ਜਾਣਾ ਹੈ ਤੁਸੀਂ ਹਲੇ ਓਬਵੀਅਸਲੀ, ਤਾਂ ਹੀ ਤੁਹਾਡੀ ਫੀਡਬੈਕ ਦੀ ਉਡੀਕ ਹੋਊਗੀ। ਬੋਲ ਭਾਵੇਂ ਨਾ ਬੋਲ, ਕਿਵੇਂ ਦੀ ਲੱਗੀ ਹੈਗੀ ਸਾਨੂੰ ਦੱਸਿਓ ਜ਼ਰੂਰ। ਜਦੋਂ ਵੀ ਤੁਸੀਂ ਦੇਖ ਕੇ ਆਓਗੇ ਤਾਂ ਫਿਰ ਬਾਅਦ ਦੇ ਵਿੱਚ ਆ ਕੇ ਮੈਸੇਜ ਜ਼ਰੂਰ ਭੇਜਿਓ 0472464174 ਦੇ ਉੱਤੇ ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਬੋਲ ਭਾਵੇਂ ਨਾ ਬੋਲ ਦੇ ਟਾਈਟਲ ਟਰੈਕ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗਾਣਾ। ਬਸ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਬਹੁਤ ਸਾਰੇ ਪੋਡਕਾਸਟਾਂ 'ਚ ਅਮਰਿੰਦਰ ਗਿੱਲ ਦਾ ਭਤੀਜਾ, ਅਮਰਿੰਦਰ ਗਿੱਲ ਦਾ ਭਤੀਜਾ, ਇੱਦਾਂ ਹੀ ਕਾਤੇ ਸਿਦਕ ਦੀ ਆਪਣੀ ਵੀ ਇੱਕ ਆਈਡੈਂਟੀ ਹੈਗੀ ਹੈ, ਉਸ ਆਈਡੈਂਟੀ ਦੇ ਨਾਲ ਵੀ ਉਹਨੂੰ ਰਿਪ੍ਰਜੈਂਟ ਕੀਤਾ ਜਾ ਸਕਦਾ ਸੀ ਕਿਸੇ ਨਵੇਂ ਕਲਾਕਾਰ ਦੇ ਨਾਲ। ਗਲਤ ਹੈ, ਨੈਪੋਟਿਜ਼ਮ ਤਾਂ ਆਪ ਹੀ ਮੀਡੀਆ ਕਰ ਦਿੰਦਾ।

ਇਹ ਗੱਲ ਬਾਤ ਹੈ ਯਾਰ, ਦੁੱਲਾ ਜਦੋਂ ਵੀ ਗਾਣੇ ਲੈ ਕੇ ਆਉਂਦਾ ਤੁਸੀਂ ਵੱਖਰੇ ਜੇ, ਹੁਣ ਤਾਂ ਪੂਰੀ ਕਨਵਿਕਸ਼ਨ ਹੋ ਗਈ। ਵੈਸੇ ਪੂਰੀ EPO ਆਈ ਹੈ ਕੀ ਇਹ ਅਪੋਲੋ, ਤਾਂ ਇਸ ਗਾਣੇ ਦਾ ਨਾਮ ਹੈ। EP ਦਾ ਪੂਰਾ ਨਾਮ ਕੀ ਹੈਗਾ ਮੈਨੂੰ ਆਈਡੀਆ ਨਹੀਂ, ਲੈਟਸ ਸੀ, ਬਟ ਟਾਈਟਲ ਬਹੁਤ ਅਮੇਜ਼ਿੰਗ ਹੈਗੇ ਨੇ, ਰੋਜ਼ ਚਲਾਵਾਂਗੇ ਇੱਕ ਗਾਣਾ।

ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਇੱਕ ਮੁੰਡਾ ਆਇਆ ਸੀ ਜੀਪੀ ਹੀਰਾ। ਮੈਂ ਦੇਖਿਆ ਉਹਨੇ ਆਪਣੇ ਯੂਟਿਊਬ ਚੈਨਲ ਤੋਂ, ਆਫੀਸ਼ੀਅਲ ਚੈਨਲ ਤੋਂ ਇੱਕ ਗਾਣਾ ਪਾ ਵੀ ਦਿੱਤਾ ਹੈ। ਵੈਸੇ ਲੇਟੈਂਟ ਦੇ ਵਿੱਚ ਇੰਨਾ ਮਸ਼ਹੂਰ ਹੋਇਆ ਨਾ ਹੋਵੇ, ਹੁਣ ਇਹ ਗਾਣਿਆਂ ਤੋਂ ਸ਼ਾਇਦ ਮਸ਼ਹੂਰ ਹੋ।

0: about the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈ ਐਮ ਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 1 86 1 89 1 90 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

रेडियो हांजी 1674 एम दे उत्ते तुहाडा सारयां दा स्वागत जी। प्रोग्राम इनसाइट रिपोर्ट लैके होए आ हाजर। पिछले दिनां दे विच एक शो इनसाइट रिपोर्ट दा एक एपीसोड तुहाडे तक लियांदा सी और ओह USSR दे बनन ते फिर टुटन दी इक कहानी सी। और इस दरमियान तुहानू दस्या सी कि लगभग चार डेकेड्स, चार दहाके अमरीका ते सोवियत संघ दे विच एक कोल्ड वार रहिंदी है। कोल्ड वार दे विच कोई हथियारां दा इस्तेमाल नहीं हुंदा हैगा, पर इस दरमियान जिहड़ा भी इस्तेमाल होया, चाहे वह पुलाड़ दे विच एक दूसरे तो अगे निकलंदा सी, चाहे वह हथियार बनाने दे मामले च एक दूसरे तो अगे निकलंदा सी, चाहे धरती दे किसे हिस्से दे उत्ते कब्जा लैण दे मामले च एक दूसरे तो अगे निकलंदा सी, उस कोल्ड वार दे नतीजे चंगे नहीं होए। USSR टुटिया, रूस टुटिया। ये रूस करके चंगा नहीं होया, इस करके नहीं कह रहा मैं, बल्कि कुल मनुखता करके ये चंगा नहीं होया। क्योंकि जदों भी जिमें रिपल इफेक्ट कहने होंगे ना अंग्रेजी च, जदों कोई घटना घटती है तो उहदे आफ्टर इफेक्ट्स भी होंदे ने। हुण USSR टुटना सी तो उहदे आफ्टर इफेक्ट ये होए कि वह जिहड़ी एक सुलग रही सी जंग यूक्रेन ते रूस, क्योंकि यूक्रेन किसी टाइम के उत्ते USSR दे विच रूस का ही हिस्सा सी, रूस की ही एक यूनियन का हिस्सा सी, सोवियत यूनियन का। तो उस तो बाद हुण ओह देखो जंग चली और जंग दे हालात ये हुए कि दुनिया भर दे विच उस दे असर देखन नू मिले। तेल गैस महंगा होया, मिडल ईस्ट दे विच जिहड़ी जंग चली उहदे नाल तां इन्ना क महंगा हो गया कि हाथ ही नहीं लग रहा। खैर ये जिहड़ा सीगा इस करके क्योंकि कोल्ड वार सी, दसना मैं इस करके चाहुंदा सी इह, हालांकि अज दा टॉपिक वो बिल्कुल नहीं हैगा। अज दा टॉपिक है AI, आर्टिफिशियल इंटैलीजेंस। मैं सिर्फ AI इस करके कह रहे हैं क्योंकि ये अगे पिछे बहुत सारिया घटनावां ने जिन्हां दा जिक्र करना है। एक तो जिहड़े पिछे जे AI एजेंट्स आप ही कंट्रोल लैन लग पे सी, उहदा तुहानू दसना वो किड्डी क खतरनाक चीज़ हैगी। दूजा हुण एक दावा यह भी आ रहा है कि इंसान भी खत्म हो जाएंगे AI दे चलदे। एंथ्रोपिक दियाँ कुछ गल्लां सामने आई है ने, एंथ्रोपिक दे जिहड़े चीफ हैगे ने डोरियो अमाडेई, उन्हां दियाँ कुछ बयानबाजियाँ सामने आई ने। तो उन्होंने एक गल यह भी कही हैगी है कि चाइना इस रेस दे विच अमेरिका तो अगे निकल जाएगा। चाइना ने ये प्रतिक्रम दिते, सवेर वेले तुहाडे नाल न्यूज़ भी सांझियां कीतियां। पर चाइना नू अमेरिका थ्रैट मान रहा है और चाइना अमेरिका नू थ्रैट मान रहा है। ये लगभग हालात ओह जे ही ने कि एक दूसरे तो दोवें अगे निकल रहे ने। तो ये भी एक किस्म का कोल्ड वार वर्गा ही माहौल इस वक्त दुनिया च बनया होया। जदों कोल्ड वार अमेरिका ते सोवियत संघ दे विच चल रही सी उदों पुलाड़ दे विच जाण दा एक जनून पैदा हो गया सी दोहां देशां दे विच। तुहानूं दस्सिया सी कि पहला मनुख जिहड़ा उह रूस ने भेजिया, फिर उस तो बाद पहला मनुख चन्न दे उत्ते जिहड़ा उह अमरीका ने भेजिया। इस तरीके दे नाल उह एक जंग जिहड़ी सीगी उह बहुत भयानक रूप लै गई सी। हथियारां दी जंग नहीं सी, कोल्ड वार। ठीक उही कोल्ड वार जिहड़ी हैगी है ये AI मसले नूं लै के हुण अमरीका ते चाइना दे दरमियान चल रही है। पूरी वर्ल्ड दी पॉलिटिक्स जिहड़ी है आने वाले टाइम दे विच पूरे वर्ल्ड दी इकोनोमी नूं भी ये प्रभावित कर दूगी। मार्क माई वर्ड्स, वजह बहुत सारिया ने और कोल्ड वार किस तरीके दे नाल चल रही उहनूं भी जे तुसीं समझना होवे अज दे तरीक दे विच इनवैस्टमेंट कित्थे हो रही है, सैमी कंडक्टर चिप्स कित्थे बन रही ने और किहड़ी कैटेगरी दे विच, चाहे पेटेंट ने, चाहे मिलट्री AI है, चाहे AI टैलेंट ने, हर कैटेगरी दे विच अमेरिका चाइना एक दूसरे दे नाल भिड़न लगे हुए ने। निवेश दी जे गल करिए तां प्राइवेट AI इनवैसटमेंट अमेरिका च सब तो ज़्यादा है दुनिया दे विच अज दी तरीक च, कोई शक नहीं हैगा इहदे च। OpenAI, गूगल, माइक्रोसॉफ्ट, मेटा, एंथ्रोपिक, ये सारियां कंपनियां अरबां खरबां डॉलर AI दे बुनियादी ढांचे दे उत्ते, AI दा जिहड़ा बेसिक इंफ्रास्ट्रक्चर है उहनूं खड़ा करन दे उत्ते लगा रही हैगियां ने, रिसर्च दे विच लगा रही ने। चाइना च भी हो रही है। चाइना ने इनफैक्ट टारगेट भी मिथाया होया है कि 2030 तक दुनिया की सब तो वड्डी AI पावर चाइना ने बनना है और इहदे करके उत्थे सरकारी फंडिंग की कोई घाट नहीं हैगी और डेटा एक्सेस के मामले दे विच चाइना बहरहाल अमरीका तो थोड़ा जा मजबूत नज़र आता है। पर जदों सैमी कंडक्टर माइक्रोचिप की गल आती है वह भी एक वार ही है,
ਮਾਈਕਰੋਚਿਪ ਵਾਰ ਵੀ ਆ। ਅਮੈਰੀਕਾ ਨੇ ਚਾਈਨਾ ਨੂੰ ਐਡਵਾਂਸ ਏ ਆਈ ਚਿਪਸ ਜਿਵੇਂ ਨਵੀਡੀਆ H100 ਸੀਗੀ ਜਾਂ ਬਲੈਕਵੈਲ, ਇਹ ਸਾਰੀਆਂ ਚਿਪਸ ਬਣਾਉਣ ਦੇ ਲਈ ਜਿਹੜੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ ਨਾ, ਉਹ ਸਾਰੀਆਂ ਮਸ਼ੀਨਾਂ ਚਾਈਨਾ ਨੂੰ ਦੇਣ ਦੇ ਉੱਤੇ ਬੈਨ ਲਗਾਤਾ ਅਮੈਰੀਕਾ ਨੇ ਅੱਜ ਦੀ ਤਰੀਕ 'ਚ। ਸੋ ਉਹ ਵਿਕ ਨਹੀਂ ਸਕਦੀਆਂ ਹੈਗੀਆਂ ਚਾਈਨਾ ਦੇ ਲਈ ਜਾਂ ਚਾਈਨੀਜ਼ ਕੰਪਨੀਆਂ ਦੇ ਲਈ। ਜਵਾਬ ਚਾਈਨਾ ਦਾ ਕਿਵੇਂ ਆਇਆ ਕਿ ਜਿਹੜੀਆਂ SMIC ਜਾਂ ਹਿਊਵਾਏ ਕੀ ਜੋ ਵੀ ਤੁਸੀਂ ਕੰਪਨੀ ਕਹਿੰਦੇ ਹੋ, ਅੱਗੇ ਫੋਨ ਵੀ ਹੁੰਦੇ ਸੀ, ਉਹ ਆਪਣੇ ਹੀ ਦੇਸ਼ ਦੇ ਵਿੱਚ ਚਾਈਨਾ ਦੇ ਅੰਦਰ ਹੀ ਐਡਵਾਂਸ AI ਚਿਪਸ ਹੁਣ ਆਪ ਹੀ ਤਿਆਰ ਕਰਨ ਦੇ ਉੱਤੇ ਅਲੱਗ ਅਲੱਗ ਰਿਸਰਚ ਕਰ ਰਹੀਆਂ ਹੈਗੀਆਂ ਨੇ। ਸਭ ਤੋਂ ਜ਼ਿਆਦਾ ਜੇ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਨਰੇਟਿਵ AI ਲੀਡਰਸ਼ਿਪ 'ਚ ਦੇਖਣ ਨੂੰ ਮਿਲੂ, ਜਿਵੇਂ ਲੈਂਗੁਏਜ ਮਾਡਲ ਜਿਵੇਂ GPT, ChatGPT ਦਾ GPT-4 ਹੈ, ਕਲਾਡ ਦਾ ਜਾਂ ਜੈਮੇਨਾਈ ਦੇ, ਇਹ ਸਾਰੇ ਮਾਡਲ ਬਹੁਤ ਅੱਗੇ ਹੈਗੇ ਨੇ। ਚਾਈਨਾ ਦੇ ਕੋਲ ਡੀਪਸੀ ਕੁਈਨ, ਐਰਨੀ ਵਰਗੇ ਮਾਡਲ ਹੈਗੇ ਨੇ, ਉਹ ਤੇਜ਼ੀ ਦੇ ਨਾਲ ਪਿੱਛਾ ਕਰ ਰਹੇ ਨੇ, ਹਾਲਾਂਕਿ ਉਹਨੇ ਪਾਪੂਲਰ ਨਹੀਂ ਕਿਉਂਕਿ ਅਮੈਰੀਕਾ ਦੇ ਲਈ ਬਾਜ਼ਾਰ ਬਹੁਤ ਵੱਡਾ ਹੈਗਾ, ਚਾਈਨਾ ਦੇ ਲਈ ਓਡਾ ਵੱਡਾ ਬਾਜ਼ਾਰ ਨਹੀਂ ਹੈਗਾ। ਇਸੇ ਕਰਕੇ ਚਾਈਨਾ ਬਾਜ਼ਾਰ ਦੇ ਉੱਤੇ ਕੰਟਰੋਲ ਲੈਣ ਦੇ ਲਈ ਇਸ ਵਕਤ AI ਪੇਟੈਂਟਸ ਲੈਣ ਦੇ ਵਿੱਚ ਲੱਗਿਆ ਹੋਇਆ। ਅਮੈਰੀਕਾ ਰਿਸਰਚ ਦੇ ਉੱਤੇ ਜਾਂ ਕੁਆਲਿਟੀ ਦੇ ਉੱਤੇ ਕੰਮ ਕਰ ਰਿਹਾ, ਚਾਈਨਾ ਦੁਨੀਆ 'ਚ ਸਭ ਤੋਂ ਵੱਧ AI ਪੇਟੈਂਟ ਫਾਈਲ ਕਰਨ ਦੇ ਵਿੱਚ ਦੁਨੀਆ ਦੀ ਨੰਬਰ 1 ਕੰਟਰੀ ਬਣ ਚੁੱਕਿਆ ਹੈਗਾ ਹੈ। ਔਰ ਨੋ ਡਾਊਟ ਕਿ ਜਦੋਂ ਟੈਲੈਂਟ ਦੀ ਗੱਲ ਆਉਂਦੀ ਹੈ ਤਾਂ ਵਰਲਡ ਕਲਾਸ ਜਿਹੜੇ ਰਿਸਰਚਰ ਹੈਗੇ ਨੇ ਉਹ ਅੱਜ ਦੀ ਤਰੀਕ 'ਚ ਅਮੈਰੀਕਾ ਦੇ ਕੋਲ ਬੈਠੇ ਨੇ, ਪਰ ਚਾਈਨਾ ਦੇ ਵਿੱਚ ਵੀ ਇੱਕ ਸਟੈਮ ਗ੍ਰੈਜੂਏਟਸ ਦੀ ਜਿਹੜੀ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਹੈ, ਔਰ ਕੁਆਲਿਟੀ ਐਜੂਕੇਸ਼ਨ ਚਾਈਨਾ 'ਚੋਂ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ 'ਚੋਂ ਹਾਸਲ ਕਰਕੇ ਵਾਪਸ ਚਾਈਨਾ 'ਚ ਜਾ ਰਹੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਉੱਥੇ ਰਿਸਰਚ ਸਟਾਰਟ ਕਰ ਰਹੇ ਨੇ ਹੁਣ ਜਿਹੜੇ। ਔਰ ਮਿਲਟਰੀ ਦੇ ਵਿੱਚ ਵੀ, ਮਿਲਟਰੀ 'ਚ ਜਿਹੜੇ ਆਟੋਨਮਸ ਡਰੋਨਸ ਨੇ, ਜਿਹੜੇ ਸਾਈਬਰ ਡਿਫੈਂਸ ਆ, ਉਹਦੇ 'ਚ AI ਦਾ ਇਸਤੇਮਾਲ ਹੋ ਰਿਹਾ। ਚਾਈਨਾ ਦੇ ਕੋਲ ਵੀ ਆਟੋਨਮਸ ਹਥਿਆਰ ਜਾਂ ਜਿਹੜੀ ਸਰਵੀਲੈਂਸ ਡਰੋਨਸ ਹੈਗੇ ਨੇ ਜਾਂ ਡਰੋਨ ਸਵਾਮਸ ਕਹਿ ਲਿਆ ਜਾਂਦਾ, ਉਹਨਾਂ ਦੇ ਵਿੱਚ ਬਹੁਤ ਵੱਡਾ ਚਾਈਨਾ ਨਿਵੇਸ਼ ਕਰਨ ਲੱਗਿਆ ਤਾਂ ਕਿ ਜੇ ਦੁਨੀਆ ਦੇ ਵਿੱਚ ਕਿਸੇ ਦੂਸਰੇ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਚਾਈਨਾ ਉਹਨਾਂ ਨੂੰ ਦੇਵੇ। ਆਹ ਦੇਖੋ ਜੀ, ਸਰਵੀਲੈਂਸ ਡਰੋਨਸ ਲੈਣੇ ਅਸੀਂ ਬਣਾਏ ਨੇ AI ਦੀ ਮਦਦ ਦੇ ਨਾਲ, ਔਰ ਸਭ ਤੋਂ ਐਡਵਾਂਸ ਮਾਡਲਸ ਹੈਗੇ ਨੇ। ਫਿਊਚਰ ਦੇ ਵਿੱਚ ਦੋਵੇਂ ਦੇਸ਼ ਆਪਣੇ ਮਿਲਟਰੀ ਸਿਸਟਮ 'ਚ AI ਨੂੰ ਕਿਵੇਂ ਸ਼ਾਮਲ ਕਰਨਾ, ਇਹਦੇ 'ਤੇ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ। ਇਨਫੈਕਟ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋਣ ਲੱਗ ਗਈ ਹੈ। ਉਹਦੀ ਇੱਕ ਬੜੀ ਛੋਟੀ ਜਿਹੀ ਉਦਾਹਰਣ ਹੈ, ਹੋ ਸਕਦਾ ਹੈ ਕਿ ਨੈੱਟਫਲਿਕਸ ਦੇਖਦੇ ਹੋਏ, ਐਮਾਜ਼ਨ ਦੇਖਦੇ ਹੋਏ ਤੁਸੀਂ ਇੱਕ ਇਸ਼ਤਿਹਾਰ ਦੇ ਗੋ ਥਰੂ ਹੋਏ ਹੋਵੋ, ਜੇ ਇਸ਼ਤਿਹਾਰ ਵਾਲਾ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈਗੀ, ਮੇਰੇ ਕੋਲ ਤਾਂ ਹੈਗੀ ਹੈ, ਸਸਤਾ ਜੀ ਨੈੱਟਫਲਿਕਸ, ਪਰ ਜੇ ਮਹਿੰਗੀ ਲਈ ਹੋਈ ਹੈ ਤਾਂ ਇਸ਼ਤਿਹਾਰ ਓਬਵੀਅਸਲੀ ਤੁਹਾਨੂੰ ਨਹੀਂ ਆਉਂਦੇ ਹੋਣਗੇ। ਪਰ ਜੇ ਐਡਸ ਵਾਲੀ ਸਬਸਕ੍ਰਿਪਸ਼ਨ ਹੈ ਕਿਸੇ ਵੀ ਸਟ੍ਰੀਮਿੰਗ ਪਲੈਟਫਾਰਮ ਦੀ, ਤਾਂ ਉਹਨਾਂ 'ਤੇ ਨਾ ਗੂਗਲ ਦੀ ਇੱਕ ਐਡ ਆਉਂਦੀ ਹੁੰਦੀ ਹੈ ਕਿ ਬਜ਼ੁਰਗ ਬੰਦਾ ਬੈਠਾ ਹੈ, ਪਾਰਟੀ ਚੱਲ ਰਹੀ ਹੈ ਅਤੇ ਸਾਰੇ ਲੋਕ ਪਰਿਵਾਰ ਦੇ ਮੈਂਬਰ ਗੱਲਾਂ ਕਰ ਰਹੇ ਨੇ, ਪਰ ਉਹ ਸੁਧਬੁੱਧ ਕੋਈ ਬੈਠਾ ਉਹਨੂੰ ਸੁਣ ਨਹੀਂ ਰਿਹਾ ਕਿਉਂਕਿ ਕੰਨਾਂ ਦੀ ਸ਼ਕਤੀ ਬਹੁਤ ਘੱਟ ਹੈਗੀ ਹੈ। ਅਤੇ ਉਹ ਤੋਂ ਬਾਅਦ ਉਹਦੀ ਇੱਕ ਕੁੜੀ ਨੋਟ ਕਰਦੀ ਹੈ ਵੀ ਉਹਦੀ ਜਿਹੜੀ ਮਸ਼ੀਨ ਹੈ ਕੰਨ 'ਚੋਂ ਉਹ ਨਿਕਲੀ ਹੋਈ ਹੈ ਅਤੇ ਇਸ ਕਰਕੇ ਉਹਨੂੰ ਸੁਣਾਈ ਨਹੀਂ ਦੇ ਰਿਹਾ। ਹੁਣ ਪਿੱਛੇ ਗੂਗਲ ਦੀ ਇੱਕ ਪੰਚ ਲਾਈਨ ਆਉਂਦੀ ਹੈ ਕਿ ਜੇ ਗੂਗਲ AI ਦੇ ਵਿੱਚ, ਹੈਲਥ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਮੈਡੀਸਨ ਸੈਕਟਰ ਦੇ ਵਿੱਚ AI ਦਾ ਇਸਤੇਮਾਲ ਕਰ ਲਵੇ ਤਾਂ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਣਗੇ। ਸੋ ਤੁਹਾਨੂੰ ਹਾਲੇ ਇਹ ਕੁਛ ਹੋਇਆ ਨਹੀਂ ਹੈ ਜਾਂ ਹੋ ਵੀ ਰਿਹਾ ਹੋਊਗਾ, ਹਾਲੇ ਕੁਛ ਮਾਰਕੀਟ 'ਚ ਆਇਆ ਨਹੀਂ ਹੈ, ਪਰ ਸਿਰਫ ਇਸ ਕਿਸਮ ਦੀਆਂ ਇਸ਼ਤਿਹਾਰਬਾਜ਼ੀਆਂ ਦੇ ਜ਼ਰੀਏ ਸਿਰਫ ਸਹਿਜ ਕੀਤਾ ਜਾ ਰਿਹਾ ਤੁਹਾਨੂੰ ਜਾਂ ਆਮ ਇਨਸਾਨਾਂ ਨੂੰ ਬੜਾ ਨੋਰਮਲ ਕੀਤਾ ਜਾ ਰਿਹਾ ਵੀ ਇਟਸ ਓਕੇ, AI ਹਿਊਮਨ ਰੇਸ ਦੇ ਵਿੱਚ ਹਿਊਮਨ ਹੈਲਥ ਦੇ ਲਈ ਇੱਕ ਬਹੁਤ ਵੱਡਾ ਟੂਲ ਸਾਬਤ ਹੋਏਗੀ, ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਤੋਂ ਲੈ ਕੇ ਤੁਹਾਡੀ ਯਾਦ ਸ਼ਕਤੀ ਤੱਕ, ਜਿਹੜੇ ਡਿਮੈਂਸ਼ੀਆ ਅਲਜ਼ਾਈਮਰ ਤੱਕ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਤੱਕ ਦੇ ਲਈ AI ਦਾ ਇਸਤੇਮਾਲ ਕਿਵੇਂ ਹੋਊਗਾ। ਔਰ ਇਹਨੂੰ ਹੀ ਲੈ ਕੇ ਅਮੈਰੀਕਾ ਅਤੇ ਚਾਈਨਾ ਇੱਕ ਦੂਸਰੇ ਦੇ ਨਾਲ ਲੜ ਰਹੇ ਹੈਗੇ ਨੇ, ਇੱਕ ਕਿਸਮ ਦੀ ਕੋਲਡ ਵਾਰ ਕਰ ਰਹੇ ਨੇ। ਪਰ ਸਭ ਤੋਂ ਵੱਡਾ ਖਤਰਾ ਆ ਜਾਂਦਾ ਹੈ ਪ੍ਰਾਈਵੇਸੀ ਦਾ, ਡੇਟਾ ਪ੍ਰਾਈਵੇਸੀ ਦਾ, ਨਿਗਰਾਨੀ ਦਾ, ਕੰਟਰੋਲ ਦਾ, ਕੰਟਰੋਲ ਦਾ ਬਹੁਤ ਵੱਡਾ ਮਸਲਾ, ਉਹਦੇ 'ਤੇ ਹੀ ਅੱਜ ਦਾ ਇਹ ਟੌਪਿਕ ਵੀ ਹੈ, ਉਹਦੇ 'ਤੇ ਗੱਲ ਕਰਾਂਗੇ। ਚਾਈਨਾ ਦੇ ਕੋਲ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਹੈ, ਹੁਣ ਉਹ ਆਸਟ੍ਰੇਲੀਆ 'ਚ ਬੈਠੇ ਲੋਕਾਂ ਦਾ ਕਿਵੇਂ ਉਹਨਾਂ ਦੇ ਕੋਲ ਡੇਟਾਬੇਸ ਆ ਗਿਆ, ਜਾਂ ਇੰਡੀਆ ਦੇ ਲੋਕਾਂ ਦਾ ਜਾਂ ਅਮੈਰੀਕਾ ਦੇ ਲੋਕਾਂ ਦਾ, ਕਿਉਂਕਿ ਡੇਟਾ ਵਿਕਦਾ
ਦੇਖੋ ਇੱਕ ਵਾਰ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਦੀ ਤਰੀਕ ਦੇ ਵਿੱਚ ਡੇਟਾ ਪ੍ਰਧਾਨ ਹੈ। ਡੇਟਾ ਯਾਨੀ ਕਿ ਤੁਹਾਡਾ ਨਾਮ, ਪਤਾ, ਜਾਣਕਾਰੀ, ਉਮਰ, ਡੇਟ ਆਫ ਬਰਥ, ਤੁਹਾਡੀ ਕ੍ਰੈਡਿਟ ਕਾਰਡ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ, ਤੁਹਾਡੀਆਂ ਮੈਡੀਕਲ ਹਿਸਟਰੀ, ਐਵਰੀਥਿੰਗ, ਈਚ ਐਂਡ ਐਵਰੀਥਿੰਗ ਅਬਾਊਟ ਯੂ ਇਜ਼ ਡੇਟਾ ਅੱਜ ਦੀ ਤਰੀਕ ਦੇ ਵਿੱਚ। ਔਰ ਡੇਟਾ ਵਿਕ ਰਿਹਾ, ਜਿਹਦੇ ਕੋਲ ਸਭ ਤੋਂ ਜ਼ਿਆਦਾ ਡੇਟਾ ਹੈ ਉਹੀ ਕੰਪਨੀ ਚੌਧਰੀ, ਉਹੀ ਕੰਪਨੀ ਪ੍ਰਧਾਨ ਹੈਗੀ ਹੈ। ਹੁਣ ਐਸੇ ਸਮੇਂ ਦੇ ਵਿੱਚ ਜਿਹੜੀ ਐਂਥਰੋਪਿਕ ਇੱਕ ਕੰਪਨੀ ਹੈ, ਐਂਥਰੋਪਿਕ, ਵੈਸੇ ਐਂਥਰੋਪਿਕ ਆਪਣੇ ਜਿਹੜਾ ਇਹਨਾਂ ਦਾ ਫਲੈਗਸ਼ਿਪ ਪ੍ਰੋਡਕਟ ਹੈਗਾ ਉਹ ਹੈਗਾ ਕਲਾਡ, ਕਲਾਡ ਦੇ ਕਰਕੇ ਤੁਸੀਂ ਇਹਨੂੰ ਸੁਣਿਆ ਹੋਣਾ, CLAUDE। ਅਤੇ ਵੈਸੇ ਤਾਂ ਕਲਾਡ ਇੱਕ ਫਰੈਂਚ ਅੱਖਰ ਹੈਗਾ, ਕਲਾਡ, ਇੱਦਾਂ ਕਰਕੇ ਉਹਨੂੰ ਫਰੈਂਚ ਦੇ ਵਿੱਚ ਭੁੱਲਦੇ ਨੇ, ਮੈਂ ਬੜੀ ਔਖੀ ਪ੍ਰੋਨਾਂਸੀਏਸ਼ਨ ਸਿੱਖੀ। ਲੈਟਿਨ ਲੈਂਗੁਏਜ ਦੇ ਵਿੱਚ ਵੀ ਕਲਾਡ ਵਰਤਦੇ ਨੇ। ਲੈਟਿਨ ਲੈਂਗੁਏਜ ਦੇ ਵਿੱਚ ਜਿਵੇਂ ਆਪਾਂ ਪ੍ਰੀਤ, ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਅੱਖਰ ਵਰਤ ਲੈਂਦੇ ਹਾਂ ਨਾ, ਦੋਹਾਂ ਦੇ ਲਈ ਨਾਮ ਵਰਤ ਲੈਂਦੇ ਹਾਂ, ਲੈਟਿਨ ਲੈਂਗੁਏਜ 'ਚ ਕਲਾਡ ਜਿਹੜਾ ਉਹ ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਵਰਤਿਆ ਜਾ ਸਕਦਾ। ਦੇਖੋ ਮੇਰੀ ਇੱਥੇ ਤੱਕ ਰਿਸਰਚ ਹੈ। ਮੈਂ ਐਨੀਵੇਜ, ਇਹ ਬੇਸਿਕਲੀ ਇੱਕ ਲਾਰਜ ਲੈਂਗੁਏਜ ਮਾਡਲ ਹੈ ਜਿਹਨੂੰ LLM ਕਹਿ ਲੈਂਦੇ ਹੈਗੇ। ਅਤੇ ਐਂਥਰੋਪਿਕ ਜਿਹੜੀ ਕੰਪਨੀ ਆ ਉਹ ਅਮੈਰੀਕਾ ਦੀ ਕੰਪਨੀ ਹੈਗੀ, ਅਮੈਰੀਕਾ ਦੇ ਵਿੱਚ ਓਬਵੀਅਸਲੀ ਅਮੈਰੀਕਾ 'ਚ ਬੇਸਡ ਹੈਗੀ ਹੈ। ਦੋ ਭੈਣ ਭਰਾ ਸੀਗੇ, ਸੀਗੇ ਕਿ ਹੈਗੇ ਨੇ ਹੁਣ ਵੀ, ਡੈਨੀਅਲ ਅਮਾਡੋਈ ਅਤੇ ਡਾਰੀਓ ਅਮਾਡੋਈ। ਡੈਨੀਅਲਾ ਜਿਹੜੀ ਸੀਗੀ ਉਹ ਵੀ ਕੋ ਫਾਊਂਡਰ ਹੈ ਇਹਦੀ, ਅਤੇ ਉਹਨਾਂ ਨੇ ਵੀ ਬੜੇ ਸਾਰੇ ਲੈਂਗੁਏਜ ਮਾਡਲ ਜਿਹੜੇ ਨੇ ਡਾਰੀਓ ਦੇ ਨਾਲ ਰਲ ਕੇ ਤਿਆਰ ਕੀਤੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਡਾਰੀਓ ਹੀ ਜਿਹੜੇ ਨੇ ਉਹ CEO ਪ੍ਰੈਜ਼ੀਡੈਂਟ ਹੈਗੇ ਨੇ। ਪ੍ਰੈਜ਼ੀਡੈਂਟ ਡੈਨੀਅਲਾ ਹੈਗੀ ਹੈ, CEO ਡਾਰੀਓ ਨੇ। ਅਤੇ ਕੰਪਨੀ ਸ਼ੁਰੂ ਤਾਂ ਪ੍ਰਾਈਵੇਟਲੀ ਹੋਈ ਸੀਗੀ, ਪਰ ਹੁਣ ਅੱਜ ਕੱਲ੍ਹ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣ ਚੁੱਕੀ ਹੈ, ਸ਼ੇਅਰਸ ਵਗੈਰਾ ਵਿਕਦੇ ਨੇ। ਇਨਫੈਕਟ ਆ ਪਿਛਲੇ 2 ਮਹੀਨਿਆਂ ਪਹਿਲਾਂ ਦੀ ਇਹਨਾਂ ਦੀ ਵੈਲਿਊਏਸ਼ਨ ਲਗਭਗ $1 trillion ਦੇ ਆਸ ਪਾਸ ਗਈ ਹੈ, $965 billion ਅਮੈਰੀਕਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਉਹ ਕੰਪਨੀ ਜਿਹੜੀ 2021 ਦੇ ਵਿੱਚ ਸਥਾਪਿਤ ਹੁੰਦੀ ਹੈ ਸੈਨ ਫਰਾਂਸਿਸਕੋ ਤੋਂ, ਅਤੇ ਤੁਸੀਂ ਲਗਾਓ ਹਿਸਾਬ ਵੀ 5 ਸਾਲਾਂ ਦੇ ਵਿੱਚ $1 trillion ਦੀ ਕੰਪਨੀ ਬਣ ਜਾਣਾ ਐਂਥਰੋਪਿਕ ਦਾ। ਖੈਰ ਹੁਣ ਐਂਥਰੋਪਿਕ ਦੇ ਇੱਕ ਰਿਸਰਚਰ ਨੇ ਇੱਕ ਗੱਲ ਕੀਤੀ, ਅਤੇ ਉਹ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਕਿ ਲੈ ਐਂਥਰੋਪਿਕ ਐਵੇਂ ਝੂਠ ਮਕਾਰੀ ਫੈਲਾ ਰਹੇ ਹੈਗੇ ਨੇ। ਬੇਸਿਕਲੀ ਐਂਥਰੋਪਿਕ ਨੇ ਕੋਈ ਇਹਦੇ 'ਤੇ ਗੱਲ ਨਹੀਂ ਕਹੀ ਹੈਗੀ। ਪਿਛਲੇ ਵੀਕ ਦੇ ਵਿੱਚ ਤੁਹਾਡੇ ਨਾਲ ਨਿਊਜ਼ ਵੀ ਸ਼ੇਅਰ ਕੀਤੀ ਸੀ ਕਿ ਇਵਾਨ ਹਿਊਬਿੰਗਰ ਕਰਕੇ ਇੱਕ ਰਿਸਰਚਰ ਨੇ, ਐਂਥਰੋਪਿਕ ਦੇ ਸੀਨੀਅਰ ਰਿਸਰਚਰ ਰਹਿ ਚੁੱਕੇ ਨੇ, ਉਹ ਹੁਣ ਤਾਂ ਛੱਡ ਗਏ ਉਹ ਕੰਪਨੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ। ਔਰ ਅਮੈਰੀਕਾ ਦੇ ਇਕੱਲੇ ਮੀਡੀਆ ਆਊਟਲੈਟਸ ਦੇ ਵਿੱਚ ਉਹ ਖਬਰ ਬਣੀ ਸੀ। ਆਈ ਡੋਂਟ ਨੋ ਕਿ ਆਸਟ੍ਰੇਲੀਆ 'ਚ ਵੀ ਬਣੀ ਸੀ, ਇੰਡੀਆ ਦੇ ਆਊਟਲੈਟਸ 'ਤੇ ਉਹ ਖਬਰ ਕਿਉਂ ਇੰਨੀ ਜ਼ਿਆਦਾ ਗਾਇਬ ਰਹੀ, ਕਿ ਜਿਸ ਹਿਸਾਬ ਦੇ ਨਾਲ AI ਤਰੱਕੀ ਕਰ ਰਿਹਾ ਹੈ, ਤਰੱਕੀ ਇੱਕ ਗਲਤ ਅੱਖਰ ਹੈਗਾ, ਜਿਸ ਹਿਸਾਬ ਦੇ ਨਾਲ AI ਅੱਗੇ ਵੱਧ ਰਿਹਾ, ਤਰੱਕੀ ਪੋਜ਼ਿਟਿਵ ਸੈਂਸ ਦੇ ਵਿੱਚ ਹੁੰਦਾ, AI ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਨਾ, ਅਗਲੇ ਵਿਦਇਨ ਅ ਡੈਕੇਡ, ਅਗਲੇ 10 ਸਾਲਾਂ ਦੇ ਅੰਦਰ ਅੰਦਰ 10% ਲੋਕਾਂ ਦੀ ਮੌਤ ਦਾ ਕਾਰਨ AI ਹੋਇਆ ਕਰੇਗਾ। ਦਿਸ ਇਜ਼ ਟੂ ਬਿਗ ਸਟੇਟਮੈਂਟ, ਬਹੁਤ ਵੱਡੀ ਇਹ ਸਟੇਟਮੈਂਟ ਹੈਗੀ ਹੈ ਜਦੋਂ ਕੋਈ ਰਿਸਰਚਰ ਜਿਹੜਾ ਖੁਦ ਉਸ ਤਕਨੀਕ ਨੂੰ ਬਿਹਤਰ ਕਰਨ ਦੇ ਉੱਤੇ ਕੰਮ ਕਰ ਰਿਹਾ ਹੋਵੇ, ਜਿਹੜੀ ਹੁਣ ਉਹਨੂੰ ਲੱਗ ਰਿਹਾ ਕਿ ਉਹਦੇ ਹੱਥੋਂ ਵੀ ਬਾਹਰ ਹੋ ਗਈ ਹੈਗੀ ਹੈ, ਉਹਦੇ ਹੱਥ ਬਸ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਓਪਨ ਹਾਈਮਰ ਨੇ, ਜਿਹੜੇ OPENHEIMER ਸੀਗੇ, ਜਦੋਂ ਉਹਨਾਂ ਨੇ ਐਟਮ ਬੰਬ ਤਿਆਰ ਕੀਤਾ ਸੀਗਾ, ਅਤੇ 40s ਦੇ ਡੈਕਿਡ ਦੇ ਵਿੱਚ ਜਿਹੜਾ ਟ੍ਰਿਨਿਟੀ ਟੈਸਟ, ਜੇ ਤੁਸੀਂ ਫਿਲਮ ਦੇਖੀ ਹੋਵੇ OPENHEIMER, ਉਹ 'ਚ ਤਾਂ ਸਾਰਾ ਕੁਛ ਹੀ ਹੈ ਕਿ ਜਦੋਂ ਟ੍ਰਿਨਿਟੀ ਟੈਸਟ ਹੁੰਦਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨੇ ਜੋ ਘੜਤਾ ਉਹ ਗਲਤ ਹੋ ਗਿਆ ਕੰਮ, ਐਟਮ ਬੰਬ ਨਹੀਂ ਸੀ ਉਹਨਾਂ ਨੂੰ ਬਣਾਉਣਾ ਚਾਹੀਦਾ, ਇਹ ਵੀ ਐਟਮ ਬੰਬ ਹੀ ਹੈ, ਪਰ ਐਟਮ ਬੰਬ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ AI। ਔਰ ਇਹ ਟਿੱਪਣੀ ਜਿਹੜੀ ਹੈ, ਇਹ ਜਿਹੜਾ ਬਿਆਨ ਜਾਂ ਇਹ ਸਟੇਟਮੈਂਟ ਐਸੇ ਟਾਈਮ ਦੇ ਵਿੱਚ ਸਾਹਮਣੇ ਆਉਂਦੀ ਹੈ ਜਦੋਂ ਐਂਥਰੋਪਿਕ ਨੇ, ਜਿਹੜਾ AI ਸੇਫਟੀ ਇੰਸਟੀਚਿਊਟ ਹੈ ਨਾ ਬ੍ਰਿਟੇਨ ਦਾ, ਉਹਨਾਂ ਨੇ ਐਂਥਰੋਪਿਕ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਨਵਾਂ ਮਾਡਲ ਤੁਸੀਂ ਕਲਾਡ ਦਾ ਬਣਾਇਆ ਹੈਗਾ ਨਾ, ਉਹ ਸਾਡੇ ਨਾਲ ਸ਼ੇਅਰ ਕਰੋ। ਹੁਣ ਜਿਹੜੀ ਬ੍ਰਿਟੇਨ ਦੀ AI ਸੇਫਟੀ ਇੰਸਟੀਚਿਊਟ ਹੈ, ਇਹ ਦੁਨੀਆ ਭਰ ਦੀ ਕੰਪਨੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਜਿੰਨੀਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ। ਇਹ ਕਹਿੰਦੇ ਨੇ ਕਿ ਦੁਨੀਆ ਦੀ ਕਿਸੇ ਵੀ ਸਰਕਾਰ ਦੇ ਕੋਲ ਕੋਈ ਐਸੀ ਕੰਪਨੀ ਹੈ ਨਹੀਂ, ਪਰ ਸਾਨੂੰ ਇੱਕ ਪਬਲਿਕ ਪਲੇਟਫਾਰਮ ਇਹੋ ਜਿਹਾ ਦੇਣਾ ਹੋਏਗਾ
जिथे फ्यूचर ऐदा ना हो के, क्योंकि देखो ना तो अमेरिका कंट्रोल कर रहा, ना चाइना कर रहा, इंडिया आस्ट्रेलिया रशिया इन्होंने तो करना ही की है। सो किसी ना किसी इंस्टीट्यूट नू अगे आना पेगा जिहड़ा कि यह देखे कि भाई यह ठीक है तुसीं रिसर्च करी जा रहे हो, ठीक है तुसीं नवे नवे मॉडल्स डेवलप कर रहे हो, बट वट अबाउट दी जिहड़ी उन्हां दी एक किस्म की जवाबदेही है वह कौन तय करेगा। तो वह इस दे लई ए आई सेफ्टी इंस्टीट्यूट है जिहड़ा, उन्होंने क्लॉड के नवे मॉडल का उन्हां तो मंगया सीगा डिटेल कि तुसीं साडे नाल डिटेल्स शेयर करो, एंथ्रोपिक ने मना करता। तो हुण दुनिया दे विच शायद ही मेरे ख्याल दे नाल इकलौती ऐसी इह इक संस्था है ए आई सेफ्टी इंस्टीट्यूट। इंग्लैंड की गवर्नमेंट भी इन्हां नूं कुछ नहीं कहिंदी हैगी, इनफैक्ट सपोर्ट ही करदे हैगे ने। तो ह्यूबिंगर की जिहड़ी इह स्टेटमेंट आई है इनू वॉल स्ट्रीट जर्नल अखबार आप शेयर भी की थोड़े नाल, मेरे ख्याल नाल रेडियो हाँ जी के एक बुलेटिन दे विच लास्ट वीक ये न्यूज़ शेयर भी की सी। वॉल स्ट्रीट जर्नल की न्यूज़ के मुताबिक ये रिसर्चर ने इस करके नौकरी अपनी छड़ी सी ह्यूबिंगर ने, कि वह कहें कि असी तैयार किए ने मॉडल तो हुण साडे ही कंट्रोल च नहीं है, तो नवा मॉडल जिहड़ा वह ऐसे जिहड़े एक कंट्रोल रखने वाली संस्थावां ने उन्होंने दे नाल वह शेयर नहीं कर रहे हैगे। तो जदों एंथ्रोपिक ने मना करता तो उन्होंने नौकरी छड़ती, भी एक ही गल बनी तुसी जिहड़ियां इंडिपेंडेंट ऑर्गनाइजेशनस ने। अच्छा उन्होंने एक गल हुंदी है जिहड़ी यह ब्रिटेन की आर्टिफिशियल इंटैलीजेंस सेफ्टी इंस्टीट्यूट हैगा ए आई एस आई, वो एक कंपनी के मॉडल नू दूसरे कंपनी के मॉडल के नाल शेयर बिल्कुल नहीं करते हैं, कोई जड़ियाँ इनफॉर्मेशनस ने उन्होंने बहुत ज़्यादा प्राइवेट रखते हैं, उन्होंने पब्लिक प्लेटफॉर्म पर भी नहीं लैके आते हैं उन्होंने टूल्स टैक्नीकस नू। सो इस करके वह बहुत ज़्यादा ट्रस्टवर्दी ऑर्गनाइजेशन भी है। पर हाँ जिन्या ए आई कंपनीज ने आर्टिफिशियल इंटैलीजेंस के नाल जुड़ी हुई, चाहे अमेरिका चाहे रशिया चाहे ब्राज़ील चाहे चाइना या इंडिया या आस्ट्रेलिया, दे आर नॉट बाउंड टू गिव और शेयर देयर इनफॉर्मेशन विद ए आई एस आई, इदा की कोई पाबंदी नहीं हैगी कि तुहानू करना ही पेगा। सो इस करके उन्होंने जवाबदेह ठहराया नहीं जा सकता है। बट एक न्यूज़ मैं पढ़ रहा सी बी बी सी की, तो उन्होंने दसिया कि कैम्ब्रिज यूनिवर्सिटी के जड़े मशीन लर्निंग के प्रोफेसर ने नील लॉरेंस, उन्होंने बी बी सी रेडियो के एक शो के गल कही सी कि रिपोर्ट वाकई सही है और अमेरिका सिर्फ ये कह के कि चाइना नुकसान पहुँचाऊगा दुनिया नू, जदों पहुँचाऊगा उदों पहुँचाऊगा, हाले तो तुसी पहुँचा रहे हो ना, हाले तो तुहाडे देश दे विच कंपनियां बैठिया ने जिहड़ियां बहुत ज़्यादा डेंजरस लैवल दे उत्ते। देखो चाइना की रिसर्च कर रहे हो कदे भी शेयर ना तो होया, अज तक ना होना है, फ्यूचर च भी नहीं होना, क्योंकि चाइना का पोलीटिकल मॉडल ही इदा है कि उत्थों दी सरकार उत्थों उस हदबंदी चो कोई गल बाहर जाने नहीं दिंदी। अमेरिका तो चाइना नहीं हैगा ना, अमेरिका कोई नॉर्थ कोरिया नहीं, कोई अमेरिका दे विच कोई डिक्टेटरशिप नहीं हैगी, अमेरिका दे विच तां गल्लां शेयर होनियां चाहीदियां हैगियां ने। फिर तुसीं तां दसो पब्लिक प्लेटफॉर्म ते जदों तुहाडियां गल्लां सामने आउंदियां ने तां जवाबदेही तुहाडी तां होनी चाहीदी हैगी है। सो जिहड़े जिहड़ी न्यूज़ दी मैं गल कर रहा सीगा कि प्रोफेसर लॉरेंस ने नील लॉरेंस ने गल कीती है, तो उन्होंने अपनी स्टेटमेंट दे विच ये गल दसी है कि एंथ्रोपिक अपनी तरफ तो पूरी कोशिश कर रहे हैं कि सुपर इंटैलीजेंस दे जिहड़े ए आई अलाइनमेंट्स ने उन्हां दे विच कोई समस्या नहीं हैगी ये दुनिया नूं दसिया जावे, पर असल दे विच जिहड़ा हालात बस तो बाहर हैगे ने, क्योंकि ये बड़ी इंपॉर्टेंट गल है जिहड़ी मैं हुण तुहानूं दसन लग्या। 2023 दे विच ओपन ए आई, गूगल डीप माइंड ते एंथ्रोपिक, इन सारयां दे यही चाहे यही डारियो सीगे ते गूगल डीप माइंड दे ते ओपन ए आई दे सैम ऑल्टमैन वर्गे सारे जिन्ने सीईओज ने जिहड़े फाउंडर्स ने उन्होंने आप ही यह चिंता जताई सीगी कि आर्टिफिशियल इंटैलीजेंस दे विच थोड़ा जा
ਫਿਊਚਰ ਦੇ ਵਿੱਚ ਖਤਰੇ ਵੱਧ ਸਕਦੇ ਨੇ। ਇਨਫੈਕਟ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਜਿਹੜੀਆਂ ਚੇਤਾਵਨੀਆਂ ਨੇ, ਇਹ ਜਿਹੜੀਆਂ ਵਾਰਨਿੰਗਸ ਨੇ, ਇਹ ਬਹੁਤ ਜ਼ਿਆਦਾ ਜੈਨੂਅਨ ਲੱਗ ਰਹੀਆਂ ਨੇ, ਕਿਉਂਕਿ ਆ ਪਿੱਛੇ ਜੇ ਕੁਛ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਨਿਊਜ਼ ਰੇਡੀਓ 'ਤੇ ਇਹ ਵੀ ਸ਼ੇਅਰ ਕੀਤੀਆਂ ਸੀਗੀਆਂ ਕਿ AI ਏਜੰਟਸ ਨੇ ਸਾਈਬਰ ਅਟੈਕ ਕੀਤੇ ਨੇ AI ਸਿਸਟਮਸ ਦੇ ਉੱਤੇ। ਔਰ ਇਹ ਉਹ AI ਏਜੰਟਸ ਨੇ ਜਿਹੜੇ ਖੁਦ ਹੀ ਇਹਨਾਂ ਦਾ ਕੰਟਰੋਲ ਲੈ ਰਹੇ ਸੀ। ਹੁਣ ਇਹ ਗੱਲ ਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਤੁਹਾਨੂੰ ਮੈਂ ਸਮਝਾਉਂਦਾ। OpenAI, ਐਂਥਰੋਪਿਕ ਅਤੇ ਮੇਟਾ, ਇਹਨਾਂ ਤਿੰਨਾਂ ਨੇ ਇਹ ਗੱਲ ਪਬਲਿਕ ਪਲੈਟਫਾਰਮਸ 'ਤੇ ਮੰਨੀ ਹੈ ਕਿ ਉਹਨਾਂ ਦੀ AI ਟੈਕਨੀਕਸ ਦੇ ਵਿੱਚ ਹੈਕਿੰਗ ਹੋਈ ਹੈ। ਹੈਕਿੰਗ ਕਿਹਨੇ ਕੀਤੀ ਹੈ? ਇਹਨਾਂ AI ਏਜੰਟਸ ਨੇ। AI ਏਜੰਟਸ ਕੀ ਹੁੰਦੇ ਨੇ? AI ਏਜੰਟਸ ਇੱਕ ਐਸਾ ਸਿਸਟਮ ਹੁੰਦਾ ਜੋ ਕਿ ਆਪ ਹੀ ਕੰਮ ਕਰਦਾ, ਮਤਲਬ ਸੈਲਫ ਲੋਡਿਡ ਟੂਲ ਜਿਹੜਾ ਹੈਗਾ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਦਾ, ਜਿਹੜਾ ਆਪ ਹੀ ਬਣਿਆ ਹੈਗਾ ਅਤੇ ਉਹ ਹੁਣ ਆਪ ਹੀ ਕੰਟਰੋਲ ਲੈ ਰਹੇ ਨੇ। ਕੰਟਰੋਲ ਲੈਣ ਤੱਕ ਤਾਂ ਠੀਕ ਸੀ, ਪਰ ਉਹ AI ਮਾਡਲਸ ਜਿਹੜੇ ਨੇ ਉਹ ਹੈਕਿੰਗ ਕਰਨ ਲੱਗ ਪਏ ਨੇ। ਇਹਨੂੰ ਬਿਲਕੁਲ ਵੀ ਐਥੀਕਲ ਹੈਕਿੰਗ ਨਹੀਂ ਮੰਨਿਆ ਜਾ ਸਕਦਾ ਹੈਗਾ, ਕਿਉਂਕਿ ਹੁਣ ਆ ਬਿਲਕੁਲ ਤਾਜ਼ਾ ਮਾਮਲੇ ਦੇ ਵਿੱਚ ਤਾਜ਼ਾ ਜਿਹੜੀ ਇੱਕ ਵਾਰਨਿੰਗ ਚਾਹੇ ਹਿਊਬਿੰਗਰ ਦੀ ਹੈ, ਚਾਹੇ OpenAI ਦੇ ਵੀ ਇੱਕ ਸਾਇੰਟਿਸਟ, ਇੱਕ ਰਿਸਰਚਰ ਨੇ ਯਾਕੂਬ ਪਚੋਕੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ AI ਇੰਨੀ ਕੁ ਜ਼ਿਆਦਾ ਕੰਟਰੋਲ ਲੈਣ ਲੱਗ ਪਈ ਹੈ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਨੇ ਕੁਛ, ਕਿ ਇਨਸਾਨ ਦੇ ਲਈ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਰਿਹਾ। ਅਤੇ ਹੁਣ ਜਿਹੜੀਆਂ ਐਂਥਰੋਪਿਕ ਕੰਪਨੀ ਹੈ ਉਹਦੇ ਬਹੁਤ ਸਾਰੇ ਕਰਮਚਾਰੀ ਨੇ, OpenAI ਦੇ ਬਹੁਤ ਸਾਰੇ ਕਰਮਚਾਰੀ ਨੇ, ਗੂਗਲ ਦੇ, ਜੈਮੀਨਾਈ ਦੇ, ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੇ ਰਲ ਕੇ ਇੱਕ ਓਪਨ ਲੈਟਰ ਲਿਖਿਆ ਸੀ ਔਰ ਓਪਨ ਲੈਟਰ 'ਤੇ ਅਪੀਲ ਕੀਤੀ ਸੀਗੀ ਕਿ ਜਿਹੜੀ AI ਆਉਣ ਵਾਲੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਟਰੋਲ ਲੈਣ ਲੱਗੀ ਹੈ ਦੁਨੀਆ ਦਾ, ਸਾਨੂੰ ਇਹਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਇਹ 1300 ਦੇ ਕਰੀਬ ਵਰਕਰਸ ਨੇ ਔਰ ਉਹ ਬ੍ਰਾਈਟ ਮਾਈਂਡਸ ਨੇ, ਦੁਨੀਆ ਦੇ ਸਭ ਤੋਂ ਰੌਸ਼ਨ ਦਿਮਾਗ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਨੇ। 1300 ਲੋਕਾਂ ਨੇ ਅਲੱਗ ਅਲੱਗ ਕੰਪਨੀਆਂ 'ਚ, ਕੋਈ ਕੰਪੀਟੀਸ਼ਨ ਵੀ ਹੋਏਗਾ ਤਾਂ ਵੀ ਭਾਵਨਾ ਨੂੰ ਛੱਡ ਕੇ ਬਰਾਬਰ ਇੱਕ ਪੇਜ ਦੇ ਉੱਤੇ ਆ ਕੇ ਗੱਲ ਕੀਤੀ ਹੈ। ਜੇ ਉਹ ਇਹ ਗੱਲ ਮੰਨ ਰਹੇ ਨੇ ਜਿਹੜੇ ਲੋਕ ਇਸ ਦੀ ਰਿਸਰਚ ਦੇ ਵਿੱਚ ਲੱਗੇ ਹੋਏ ਨੇ, ਤਾਂ ਫਿਰ ਅਸੀਂ ਆਮ ਇਨਸਾਨ ਜਿਹੜੇ AI ਨੂੰ ਵਰਤਦੇ ਹਾਂ, ਸਾਨੂੰ ਤਾਂ ਪਤਾ ਵੀ ਨਹੀਂ ਰਿਸਰਚ ਦੇ ਵਿੱਚ ਪਿੱਛੇ ਕਿੱਥੇ ਕੀ ਹੋ ਰਿਹਾ ਹੈਗਾ ਹੈ, ਕਿਸ ਲੈਵਲ ਦੇ ਉੱਤੇ AI ਜਿਹੜੀ ਉਹ ਜਾ ਚੁੱਕੀ ਹੈ ਅਤੇ ਕਿਸ ਲੈਵਲ ਦੇ ਉੱਤੇ AI ਜਿਹੜੀ ਹੈਗੀ ਉਹ ਆਰਟੀਫਿਸ਼ਲ ਇੰਟੈਲੀਜੈਂਸ ਜਿਹੜਾ ਉਹ ਭਵਿੱਖ ਦੇ ਵਿੱਚ ਕੰਮ ਕਰੇਗਾ। ਹੁਣ ਤੱਕ ਤਾਂ AI ਨੂੰ ਅਸੀਂ ਬੜਾ ਬੇਸਿਕ ਜੀ ਇੱਕ ਇੰਟੈਲੀਜੈਂਸ ਟੂਲ ਜਿਹੜਾ ਮੰਨਦੇ ਰਹੇ ਹਾਂ, ਇੱਕ ਲਰਨਿੰਗ ਟੂਲ ਹੈ, ਪ੍ਰੋਬਲਮ ਸੋਲਵਿੰਗ ਟੂਲ ਹੈ। ਪ੍ਰੋਬਲਮ ਸੋਲਵਿੰਗ ਤੱਕ ਠੀਕ ਹੈ, ਡਿਸੀਜਨ ਮੇਕਿੰਗ ਟੂਲ ਨਹੀਂ ਬਣਨਾ ਚਾਹੀਦਾ। ਡਿਸੀਜਨ ਮੇਕਿੰਗ ਕਿ AI ਸੁਜੈਸਟ ਕਰ ਸਕਦਾ ਇਨਸਾਨ ਨੂੰ, AI ਡਾਇਰੈਕਟ ਨਹੀਂ ਕਰ ਸਕਦਾ ਹੈਗਾ ਇਨਸਾਨ ਨੂੰ, ਡਿਕਟੇਟ ਨਹੀਂ ਕਰਨਾ ਚਾਹੀਦਾ ਹੈਗਾ। ਅਤੇ ਉਹੀ ਇਹ ਮਾਡਲਸ ਕਰਨ ਲੱਗ ਪਏ ਹੈਗੇ ਨੇ। ਅਤੇ ਜੇ ਉਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ, ਪਿਛਲੇ 2 ਕੁ ਦਿਨ ਪਹਿਲਾਂ ਮੈਂ ਇੱਕ ਪ੍ਰਾਈਵੇਟ ਨਿਊਜ਼ ਚੈਨਲ ਮੇਰੇ ਖਿਆਲ ਦੇ ਨਾਲ 9 ਨਿਊਜ਼ ਦਾ ਇੱਕ ਮਾਰਨਿੰਗ ਸ਼ੋਅ, ਜਿਹੜਾ ਬ੍ਰੈਕਫਾਸਟ ਸ਼ੋਅ ਹੁੰਦਾ, ਉਹ ਦੇਖ ਰਿਹਾ ਸੀ ਅਤੇ UNSW ਦੀ ਇੱਕ ਰਿਸਰਚਰ ਬੈਠੀ ਇਹ ਗੱਲ ਦੱਸ ਰਹੀ ਸੀਗੀ ਕਿ ਜਿਹੜਾ AI ਦੇ ਵਿੱਚ ਹੁਣ ਇਸ ਵਕਤ ਜਿੱਥੇ ਤੱਕ ਕੰਮ ਹੋ ਰਿਹਾ, ਜੋ AI ਦੇ ਗੋਲਸ ਹੈਗੇ ਨੇ, ਜਿਸ ਲੈਵਲ ਦੇ ਉੱਤੇ ਜਾ ਕੇ ਅਚੀਵਮੈਂਟਸ AI ਨੇ ਹਾਸਲ ਕਰਨੀਆਂ ਨੇ ਲਰਨਿੰਗ ਦੇ ਵਿੱਚ ਜਾਂ ਜਿਹੜੀਆਂ ਅਲੱਗ ਅਲੱਗ ਟੈਕਨੀਕਸ ਨੇ, ਹੈਲਥ ਹੈ, ਡਿਫੈਂਸ ਹੈ, ਰੋਬੋਟਿਕ ਪ੍ਰਸੈਪਸ਼ਨ ਹੈ, ਕਿਸੇ ਵੀ ਕਿਸਮ ਦੀ ਕੋਈ ਟੈਕਨੀਕ ਹੈਗੀ ਹੈ, ਸੋਸ਼ਲ ਇੰਟੈਲੀਜੈਂਸ ਹੈ, ਜਰਨਲ ਇੰਟੈਲੀਜੈਂਸ ਹੈ, ਜਿਸ ਲੈਵਲ 'ਤੇ ਵੀ ਕੰਮ ਹੋ ਰਿਹਾ। ਜਰਨਲ ਇੰਟੈਲੀਜੈਂਸ ਤਾਂ ਬਹੁਤ ਐਡਵਾਂਸ ਮਾਡਲ ਹੈ ਜਿਹਨੂੰ AGI ਕਹਿੰਦੇ ਹੈ, ਆਰਟੀਫਿਸ਼ਲ ਜਰਨਲ ਇੰਟੈਲੀਜੈਂਸ AGI। ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਵੀ ਕੰਮ ਹੋ ਰਿਹਾ, ਇਟਸ ਓਕੇ, ਇਟਸ ਇਹ ਹੋ ਰਿਹਾ ਹੈਗਾ,
ਪਰ ਇਹੀ ਰਿਸਰਚਰਸ ਨੇ ਜਿਹੜਾ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਇਹੀ ਹਿਊਮਨਸ ਨੇ, ਇਹੀ ਵਿਗਿਆਨੀ ਨੇ ਜਿਹੜੇ ਇਹਨਾਂ ਕੰਪਨੀਆਂ, ਕਿਉਂਕਿ ਇਹ ਅਰਬਾਂ ਡਾਲਰ ਦੀਆਂ ਕੰਪਨੀਆਂ ਨੇ, ਕਿਸੇ ਇੱਕ ਆਮ ਬੰਦੇ ਦੀ ਕੋਈ ਬਹਿ ਪੇਸ਼ ਚੱਲਣੀ ਨਹੀਂ ਹੈਗੀ, ਸਾਰੇ ਰਲ ਕੇ ਵੀ ਇਹੀ ਗੱਲ ਬਾਰ ਬਾਰ ਏ ਆਈ ਕੰਪਨੀਜ਼ ਨੂੰ ਕਹਿ ਰਹੇ ਹੈਗੇ ਨੇ ਕਿ ਠੀਕ ਹੈ ਤੁਸੀਂ ਐਡਵਾਂਸਮੈਂਟਸ ਦੇ ਲਈ ਸਾਡੇ ਤੋਂ ਰਿਸਰਚ ਕਰਵਾਓ, ਆਪਾਂ ਨਵੇਂ ਨਵੇਂ ਮਾਡਲਸ ਡਿਵੈਲਪ ਕਰਦੇ ਹਾਂ ਹਿਊਮਨ ਰੇਸ ਦੇ ਲਈ ਜਿਹੜੇ ਚੰਗੇ ਨੇ, ਬਟ ਦੇਅਰ ਸ਼ੁੱਡ ਬੀ ਸਮ ਕੰਟਰੋਲ, ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇੱਕ ਅੱਖਰ ਵੀ ਵਰਤਿਆ ਜਾਂਦਾ ਕਿਲ ਸਵਿੱਚ, ਕਿ ਏ ਆਈ ਮਾਡਲਸ ਦਾ ਇੱਕ ਐਸਾ ਕਿਲ ਸਵਿੱਚ ਵੀ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਜੇ ਏ ਆਈ ਮਾਡਲਸ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪ ਹੀ ਕੰਟਰੋਲ ਲੈ ਲਿਆ, ਮਤਲਬ ਬਹੁਤ ਹੀ, ਮੈਂ ਹਾਈਪੋਥੈਟੀਕਲ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਹੈਗਾ, ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਐਸੀਆਂ ਹੈਗੀਆਂ ਨੇ ਕਿ ਜਿਵੇਂ ਦੁਨੀਆ ਦੇ ਵਿੱਚ ਸਾਰੇ ਮੋਬਾਈਲਸ ਜਿਹੜੇ ਨੇ ਜੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਸਾਰੇ ਮੋਬਾਈਲ ਫੋਨਸ ਏ ਆਈ ਦੇ ਕੰਟਰੋਲ 'ਚ ਆ ਜਾਣ, ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਉਹਦੇ 'ਤੇ, ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡਾ ਫੋਨ ਕੀ ਕਰ ਰਿਹਾ ਹੈਗਾ, ਔਰ ਉਹ ਆਪ ਹੀ ਡਿਸੀਜਨ ਲੈਣ ਲੱਗ ਜਾਣ, ਦੁਨੀਆ ਦੀਆਂ ਸਾਰੀਆਂ ਟ੍ਰੈਫਿਕ ਲਾਈਟਸ ਆਪ ਹੀ ਕੰਟਰੋਲ ਲੈ ਲੈਣ ਦੁਨੀਆ ਦੇ, ਕਿਉਂਕਿ ਇਹਨਾਂ ਦੇ ਵਿੱਚ ਏ ਆਈ ਸਿਸਟਮ ਹੈਗਾ, ਔਰ ਸਾਡੀ ਡਿਪੈਂਡੈਂਸੀ ਤਾਂ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਅਸੀਂ ਮੈਡੀਸਨਸ ਦੇ ਖੇਤਰ 'ਚ ਰੋਬੋਟਸ ਤੋਂ ਇਲਾਜ ਕਰਵਾਉਣਾ ਚਾਹੁੰਦੇ ਹਾਂ। ਅਤੇ ਮਤਲਬ ਇਸ ਕਿਸਮ ਦੀਆਂ ਤਾਂ ਫਿਲਮਾਂ 'ਚ ਵੀ ਅਸੀਂ ਦੇਖੀਆਂ ਨਾ, ਟਰਮੀਨੇਟਰ 'ਚ ਲੈ ਕੇ ਹੋਰਾਈਜ਼ਨ ਫੋਰਬਿਡਨ ਵੈਸਟ ਵਰਗੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ, ਉਹ ਤੁਸੀਂ ਦੇਖੋ, ਉਹ ਵਾਕਈ ਇਹ ਕਹਿੰਦੀਆਂ ਨੇ ਕਿ ਏ ਆਈ ਜਿਸ ਦਿਨ ਕੰਟਰੋਲ 'ਚੋਂ ਬਾਹਰ ਹੋਇਆ ਅਤੇ ਕਿਲ ਸਵਿੱਚ ਹਿਊਮਨ ਦੇ ਕੋਲ ਹੀ ਹੋਣਾ ਚਾਹੀਦਾ ਕਿ ਇੱਕ ਬਟਨ ਦੱਬਿਆ ਅਤੇ ਸਾਰੇ ਏ ਆਈ ਸਿਸਟਮ ਬੰਦ। ਹੁਣ ਆਹ ਜਿਹੜੀ ਖਬਰ ਆਈ ਹੈ ਕਿ ਬਹੁਤ ਸਾਰੇ ਏ ਆਈ ਏਜੈਂਟਸ ਨੇ ਰਲ ਕੇ ਆਪ ਹੀ ਜਿਹੜੀ ਹੈ ਹੈਕਿੰਗ ਕੀਤੀ ਹੈਗੀ ਹੈ, ਇਹ ਗੱਲ ਤਾਂ ਤੁਸੀਂ ਸਮਝ ਗਏ ਕਿ ਏ ਆਈ ਏਜੈਂਟਸ ਕੋਈ ਬੰਦਿਆਂ ਨੂੰ ਨਹੀਂ ਕਹਿੰਦੇ ਹੈਗੇ, ਏ ਆਈ ਏਜੈਂਟਸ ਇੱਕ ਟੂਲ ਨੂੰ ਕਹਿੰਦੇ ਆ, ਇੱਕ ਐਸਾ ਟੂਲ ਜਿਹੜਾ ਏ ਆਈ ਦੇ ਦੁਆਰਾ ਹੀ ਤਿਆਰ ਕੀਤਾ ਗਿਆ ਹੁੰਦਾ ਅਤੇ ਏ ਆਈ ਦੇ ਦੁਆਰਾ ਹੀ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ। ਹੁਣ ਉਹ ਏਜੈਂਟਸ ਉਸੇ ਏ ਆਈ ਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਆਪ ਹੀ ਨੋਨ ਐਥੀਕਲ ਹੈਕਿੰਗ ਕਰਨ ਲੱਗ ਪਏ। ਇਸ ਕਰਕੇ ਹੁਣ ਇਹ ਜਿਹੜੀ ਇੱਕ ਨਵੀਂ ਰਿਪੋਰਟ ਜਿਹੜੀ ਸ਼ੇਅਰ ਹੁੰਦੀ ਹੈ ਕਿ ਦੁਨੀਆ 'ਚ 10% ਇਨਸਾਨ ਜਿਹੜੇ ਨੇ ਉਹ ਖਤਰੇ 'ਚ ਪੈ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਏ ਆਈ ਦੇ ਨਾਲ ਜੁੜੇ ਹੋਏ ਖਤਰੇ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਦੱਸੇ ਜਾਂਦੇ ਰਹੇ ਨੇ, ਸੁਚੇਤ ਕਰਵਾਇਆ ਜਾਂਦਾ ਰਿਹਾ, ਔਰ ਇਹਨੂੰ ਅਕਸਰ ਕਿਹਾ ਜਾਂਦਾ ਏ ਆਈ ਡੂਮਰਸ, ਯਾਨੀ ਏ ਆਈ ਦੇ ਨਾਲ ਤਬਾਹੀ ਜਿਹੜੀ ਹੈ ਉਹ ਇੱਕ ਤਬਾਹੀ ਦਾ ਇੱਕ ਪਹਿਲਾਂ ਹੀ ਅੰਦਾਜ਼ਾ ਜਿਹੜਾ ਉਹਨੂੰ ਏ ਆਈ ਡੂਮਰਸ ਕਹਿ ਲੈਂਦੇ ਹਾਂ ਕਿ ਦੇਖੋ ਕਿ ਏ ਆਈ ਦੇ ਨਾਲ ਜੇ ਤਬਾਹੀ ਹੁੰਦੀ ਹੈ। ਹੁਣ ਜਿਵੇਂ ਜਿਵੇਂ ਓਪਨ ਏ ਆਈ ਦੀਆਂ ਘਟਨਾਵਾਂ ਦੀ ਡਿਟੇਲ ਸਾਹਮਣੇ ਆ ਰਹੀ ਹੈ, ਉਵੇਂ ਉਵੇਂ ਇਹ ਹੋਰ ਵੀ ਜ਼ਿਆਦਾ ਡਰਾ ਦਿੰਦੀਆਂ ਨੇ। ਜਿਹੜੇ ਜੈਕ ਪਚੋਕੀ ਦੀ ਮੈਂ ਗੱਲ ਕੀਤੀ ਸੀ, ਸਿਲੀਕੋਨ ਵੈਲੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੋਰ ਥੋੜ੍ਹੇ ਜਿਹੇ ਬਲੌਗ ਵਗੈਰਾ ਦੇਖ ਰਿਹਾ ਸੀ, ਜਿਵੇਂ ਹਰ ਇੱਕ ਇੰਡਸਟਰੀ ਹੁੰਦੀ ਹੈ ਨਾ, ਹਰ ਇੱਕ ਇੰਡਸਟਰੀ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਯਾਰ ਇਹ ਬੜੇ ਸੀਨੀਅਰ ਲੋਕ ਹੈਗੇ ਨੇ, ਜੇ ਤੁਸੀਂ ਕਿਸੇ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਾਵੋ ਤਾਂ ਉੱਥੇ ਕੁਛ ਇੱਕ ਵਕੀਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਡਰਦੇ ਨੇ ਵੀ ਆਹ ਯਾਰ ਵਕੀਲ ਬੜਾ ਖਤਰਨਾਕ ਹੈ, ਆਹ ਫਲਾਣੇ ਵਕੀਲ ਜਿਹੜੇ ਨੇ ਇਹ ਬੜੇ ਤਿੱਖੇ ਨੇ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੁੰਦਾ, ਉਹ ਸੀਨੀਅਰ ਹੁੰਦੇ ਨੇ, ਉਹ ਪੁਰਾਣੇ ਹੁੰਦੇ ਨੇ, ਉਹਨਾਂ ਦੇ ਕੋਲ ਜਾਣਕਾਰੀ ਵੱਧ ਹੁੰਦੀ ਹੈ, ਉਹਨਾਂ ਦੇ ਕੋਲ ਉਹਨਾਂ ਦੇ ਕਨੈਕਸ਼ਨਸ ਵਧੀਆ ਹੁੰਦੇ ਨੇ। ਇੱਦਾਂ ਹੀ ਤੁਸੀਂ ਮੈਡੀਕਲ ਫੀਲਡ 'ਚ ਦੇਖ ਲਓ, ਕਿਸੇ ਕਿਸੇ ਡਾਕਟਰ ਦੀ ਬੜੀ ਪਹੁੰਚ ਹੁੰਦੀ ਹੈ ਵੀ ਯਾਰ ਆਹ ਡਾਕਟਰ ਬੜਾ ਕਮਾਲ ਹੈ। ਫਿਲਮ ਇੰਡਸਟਰੀ 'ਚ ਲਗਾ ਲਓ ਵੀ ਅਮਿਤਾਭ ਬੱਚਨ, ਬੱਲੇ ਬੱਲੇ ਬੱਲੇ ਬੱਲੇ ਕਿਆ ਹੀ ਬਾਤਾਂ, ਅਮਿਤਾਭ ਬੱਚਨ ਸਿਰਾ ਬੰਦਾ ਹੈ ਨਾ। ਉੱਦਾਂ ਹੀ ਜਿਹੜੇ ਜੈਕਬ ਪਚੋਕੀ ਨੇ, ਮੈਂ ਉਹ ਜਿਹੜਾ ਬਲੌਗ ਪੜ੍ਹ ਰਿਹਾ ਸੀ ਉਹ 'ਚ ਕਹਿ ਰਹੇ ਨੇ ਕਿ ਸਿਲੀਕੋਨ ਵੈਲੀ ਜਿਹੜਾ ਅਮੈਰੀਕਾ ਦੀ ਇੱਕ ਕਿਸਮ ਦੀ ਟੈਕ ਹੱਬ ਹੈ, ਉੱਥੇ ਜਿੰਨੇ ਵੱਡੇ ਰਿਸਰਚਰਸ ਹੈਗੇ ਨੇ ਉਹ ਮੰਨਦੇ ਸੀਗੇ ਕਿ ਚਾਹੇ ਹਿਬਿੰਗਰ ਹੋ ਗਿਆ ਚਾਹੇ ਪਚੋਕੀ ਹੋ ਗਿਆ, ਬੰਦੇ ਬੜੇ ਕਮਾਲ ਦੇ ਬੰਦੇ ਨੇ, ਬੜੇ ਬ੍ਰਾਈਟ ਮਾਈਂਡ ਬੰਦੇ ਹੈਗੇ ਨੇ। ਔਰ ਜਦੋਂ ਪਚੋਕੀ ਇਹ ਕਹਿ ਰਹੇ ਹੈਗੇ ਨੇ ਕਿ ਏ ਆਈ ਦੀ ਵਜ੍ਹਾ ਦੇ ਚੱਲਦਿਆਂ
ਸਾਡੀ ਜਿਹੜੀ ਇੱਕ ਇਨਸਾਨ ਦੀ ਸੋਚਣ ਦੀ ਤਾਕਤ ਹੈ ਉਹਦੇ ਤੋਂ ਕਿਤੇ ਬਿਹਤਰ, ਕਿਤੇ ਤੇਜ਼ ਅਤੇ ਕਿਤੇ ਪਹਿਲਾਂ AI ਮਾਡਲਸ ਸੋਚਣ ਲੱਗ ਪੈਣਗੇ, ਜਿਹਨੂੰ ਏਲੀਅਨ ਇੰਟਲੈਕਟ ਕਹਿੰਦੇ ਨੇ, ਏਲੀਅਨ ਇੰਟਲੈਕਟ। ਅਤੇ ਇਹ ਏਲੀਅਨ ਇੰਟਲੈਕਟ ਜਿਹੜਾ ਹੈਗਾ ਇਹ ਇਨਸਾਨ ਦੇ ਲਈ ਖਤਰਨਾਕ ਹੋ ਸਕਦਾ। ਔਰ ਓਪਨ AI ਪਲੇਟਫਾਰਮਸ ਦੇ ਵਿੱਚ ਬਹੁਤ ਸਾਰੀਆਂ ਪਿੱਛੇ ਜੇ ਟੈਕ ਕੰਪਨੀਜ਼ 'ਚ ਘਟਨਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ, ਸਭ ਤੋਂ ਵੱਡੀ ਜਿਹੜੀ ਹੈਗੀ ਉਹ ਅਲਾਈਨਮੈਂਟ ਦੀ ਸਮੱਸਿਆ ਜਿਹੜੀ ਮੰਨੀ ਜਾਂਦੀ ਹੈ। ਅਲਾਈਨਮੈਂਟ ਯਾਨੀ ਕਿ ਜਿਹੜੇ AI ਮਾਡਲਸ ਨੇ ਨਾ, ਉਹ ਹਿਊਮਨ ਵੈਲਿਊਜ਼ ਦੇ ਅਲਾਈਨ ਹੋ ਕੇ ਨਹੀਂ ਚੱਲ ਰਹੇ ਹੈਗੇ। ਹਿਊਮਨ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਰਹੇ, ਇਨਸਾਨ ਦੀ ਕੀ ਕਦਰ ਕੀਮਤਾਂ ਨੇ, ਆਪਾਂ ਕੀ ਇਨਸਾਨ ਕਿਵੇਂ ਜਾਨਵਰ ਤੋਂ ਵੱਖਰਾ। ਅਸੀਂ ਇਸ ਕਰਕੇ ਵੱਖਰੇ ਹਾਂ ਨਾ ਕਿ ਜਿਵੇਂ ਬੱਚੇ ਮਾਂ ਬਾਪ ਨੂੰ, ਮਾਂ ਬਾਪ ਜਿਹੜੇ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਕਿ ਪੁੱਤ ਬੇਟਾ ਤਹਿਜ਼ੀਬ ਦੇ ਨਾਲ ਰਹਿਣਾ, ਔਰ ਕਿਸੇ ਦਾ ਦਿਲ ਨਹੀਂ ਦੁਖਾਉਣਾ, ਰਿਸਪੈਕਟ ਰੱਖਣੀ ਹੈ, ਆਪਣੇ ਐਲਡਰਸ ਦੀ ਰਿਸਪੈਕਟ ਕਰੋ, ਵੱਡਿਆਂ ਦੀ ਰਿਸਪੈਕਟ ਕਰੋ, ਫਾਲਤੂ ਗਾਲੀ ਗਲੋਚਨਾ ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁੱਲ ਨੇ, ਇਨਸਾਨ ਦੀਆਂ ਕਦਰਾਂ ਕੀਮਤਾਂ ਨੇ। AI ਮਾਡਲਸ ਦੇ ਵਿੱਚ ਐਸੀ ਕੋਈ ਕਦਰ ਕੀਮਤ ਨਹੀਂ ਹੈਗੀ। AI ਮਾਡਲ, ਇੱਕ ਮਾਡਲ ਦੂਸਰੇ ਮਾਡਲ ਨੂੰ ਖਤਮ ਕਰ ਸਕਦਾ, ਔਰ ਬੜੀ ਛੋਟੀ ਜਿਹੀ ਕਮਾਂਡ ਦੇ ਉੱਤੇ। ਉਹ ਕਮਾਂਡ ਚਾਹੇ AI ਮਾਡਲ ਨੂੰ ਸੈਲਫ ਗਿਵਨ ਕਮਾਂਡ ਹੋਵੇ, ਚਾਹੇ ਕਿਸੇ ਹਿਊਮਨ ਦੇ ਦੁਆਰਾ ਦਿੱਤੀ ਗਈ ਹੋਵੇ, ਔਰ ਉਹ ਜਿਹੜੀਆਂ ਉਹਨਾਂ ਦੇ ਕੋਲ ਵੈਲਿਊਜ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਇਨਸਾਨ ਦੇ, ਇਨਸਾਨ ਜਾਨਵਰ ਅਤੇ AI, ਇਹ ਤਿੰਨ ਐਸੀਆਂ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ। ਹੁਣ ਜਾਨਵਰ ਅਤੇ AI ਦੇ ਮੁਕਾਬਲੇ ਇਨਸਾਨ ਦੇ ਵਿੱਚ ਇੱਕੋ ਇੱਕ ਫਰਕ ਰਹਿ ਜੂਗਾ। ਖੈਰ ਚਲੋ, ਜਾਨਵਰ ਦੇ ਨਾਲ ਤਾਂ ਕੀ ਮੁਕਾਬਲਾ ਕਰਨਾ, ਪਰ AI ਅਤੇ ਇਨਸਾਨ 'ਚ ਇੱਕੋ ਇੱਕ ਚੀਜ਼ ਦਾ ਫਰਕ ਹੋਊਗਾ, ਉਹ ਹੋਊਗਾ ਇਮੋਸ਼ਨਸ, ਅੰਡਰਸਟੈਂਡਿੰਗ। ਇਹ ਜਿਹੜੀ ਅਲਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਇਹ AI ਮਾਡਲਸ ਦੇ ਵਿੱਚ ਆ ਨਹੀਂ ਸਕਦੀ। ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ, ਤੁਸੀਂ ਕਿਸੇ ਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ, ਅਤੇ ਜੇ ਬੋਲ ਦਿੰਦੇ ਹੋ ਤਾਂ ਆਪ ਪਰੇਸ਼ਾਨ ਹੁੰਦੇ ਹੋ, ਅਤੇ ਸਾਹਮਣੇ ਵਾਲੇ ਬੰਦੇ ਨੂੰ ਰੋਂਦਾ ਦੇਖ ਕੇ ਤੁਸੀਂ ਆਪ ਰੋਂਦੇ ਹੋ, ਬਟ AI ਮਾਡਲਸ ਵਿਲ ਨੋਟ ਡੂ ਦੈਟ, ਦੇ ਵਿਲ ਸ਼ੋ ਨੋ ਮਰਸੀ, ਨੋ ਮਰਸੀ। ਦੇ ਕੈਨ ਕਿਲ, ਦੇ ਕੈਨ ਫਿਨਿਸ਼ ਐਨੀਥਿੰਗ ਐਂਡ ਐਵਰੀਥਿੰਗ ਇਨ ਫਿਊਚਰ, ਦੇ ਵਿਲ ਬੀ ਏਬਲ ਟੂ ਡੂ ਦੈਟ, ਇਹ ਕਰ ਸਕਣਗੇ ਉਹ। ਅਤੇ ਇਸੇ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੋਰਲ ਲਿਮਿਟਸ ਨੇ ਨਾ, ਹੁਣ ਅਲਾਈਨਮੈਂਟ ਨੂੰ ਨਾ, ਮੋਰਲ ਲਿਮਿਟਸ ਹੈ ਨਹੀਂ AI ਮਾਡਲਸ ਦੀਆਂ, ਅਤੇ ਅਲਾਈਨਮੈਂਟ ਨੂੰ ਲੈ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹ ਕੁਛ ਖੁੱਲ੍ਹ ਕੇ ਕਹਿੰਦੀਆਂ ਵੀ ਨਹੀਂ, ਕਰਦੀਆਂ ਵੀ ਨਹੀਂ ਹੈਗੀਆਂ, ਪਰ ਕਹੀ ਵੀ ਜਾਂਦੀਆਂ ਨੇ। ਫੋਰ ਐਗਜ਼ਾਮਪਲ, ਪਿੱਛੇ ਜੇ ਸੈਮ ਆਲਟਮੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਨਸਾਨ ਹੈਗੇ ਨੇ ਉਹ ਆਪਣਾ ਕੰਟਰੋਲ ਲੈ ਕੇ AI ਮਾਡਲਸ ਦੇ ਉੱਤੇ ਕੰਮ ਕਰਨ, ਕਿਉਂਕਿ ਇਨਸਾਨ ਦੀ ਜਿਹੜੀ ਇੱਕ ਟੱਚ ਹੈਗਾ, ਇਨਸਾਨ ਦਾ ਇੱਕ ਆਪਣੀ ਜਿਹੜੀ ਸੋਚ ਹੈਗੀ ਹੈ, ਉਹ ਸੋਚ ਸਾਡੇ AI ਮਾਡਲਸ ਦੇ ਵਿੱਚ ਉਹ ਝਲਕਣੀ ਚਾਹੀਦੀ ਹੈਗੀ ਹੈ। ਇਸ ਕਰਕੇ ਅਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ, ਪਰ ਸੱਚਾਈ ਇਹ ਹੈਗੀ ਹੈ ਕਿ ਇਹ ਜਿਹੜੇ ਬੋਟਸ ਨੇ, ਇਹ ਜਿਹੜੇ AI ਬੋਟਸ ਤਿਆਰ ਹੋ ਰਹੇ ਨੇ, ਰੱਤੀ ਭਰ ਦਾ ਵੀ ਇਹਨਾਂ ਦੇ ਵਿੱਚ ਕੋਈ ਮੋਰਲ ਵੈਲਿਊਜ਼ ਹੈ ਨਹੀਂ, ਸਿਫਰ, 0%। ਜਿਵੇਂ $1 ਦਾ ਇੱਕ ਹਿੱਸਾ ਜਿਹੜਾ ਹੈਗਾ ਉਹ 1 ਸੈਂਟ ਹੋ ਸਕਦਾ, ਅਤੇ ਉਹ 1 ਸੈਂਟ ਦੀ ਵੀ ਇਹਨਾਂ ਦੇ ਵਿੱਚ ਜਿਹੜੇ AI ਬੋਟਸ ਹੈਗੇ ਨੇ ਉਹਨਾਂ ਦੇ ਵਿੱਚ ਹਿਊਮਨ ਵੈਲਿਊਜ਼ ਹੈ ਨਹੀਂ। ਹੁਣ ਇਹਨਾਂ ਕੰਪਨੀਜ਼ ਦੇ ਵਿੱਚ, ਇਨਫੈਕਟ ਅਲੱਗ ਅਲੱਗ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਐਂਥਰੋਪਿਕ ਹੋ ਗਈ, ਗੂਗਲ ਹੋ ਗਈ, ਓਪਨ AI ਹੋ ਗਈ, ਇਹਨਾਂ ਦੇ ਵਿੱਚ ਐਥੀਕਲ ਕਮੇਟੀਜ਼ ਬਣੀਆਂ ਹੁੰਦੀਆਂ ਨੇ, ਇਹਨਾਂ ਦੇ ਹੈੱਡ ਆਫ ਐਥਿਕਸ ਹੁੰਦੇ ਨੇ, ਇਹਨਾਂ ਦੇ ਮਤਲਬ ਇਨਸਾਨ ਦੇ ਨਾਲ ਅਲਾਈਨ ਕਰਨ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਕੋਲੋਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਕਰਦੇ ਨੇ, ਪਰ ਅਕਸਰ ਨਾ ਤਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਲੱਗ ਅਲੱਗ ਕਰਮਚਾਰੀ ਉਹ ਇੱਕ ਪਲੈਟਫਾਰਮ ਦੇ ਆ ਕੇ ਕਦੇ ਸਹਿਮਤ ਹੋਏ ਨੇ ਕਿ ਠੀਕ ਹੈ ਆਓ ਆਪਸ ਦੇ ਵਿੱਚ ਗੱਲ ਕਰਕੇ
ਇਸ ਮਸਲੇ ਦਾ ਹੱਲ ਕਰੀਏ, ਨਾ ਤਾਂ ਉਹ ਆਪਸ ਦੇ ਵਿੱਚ ਸਹਿਮਤ ਹੁੰਦੇ ਨੇ ਅਤੇ ਨਾ ਹੀ ਜੇ ਉਹ ਸਹਿਮਤ ਹੋ ਵੀ ਜਾਣ ਤਾਂ ਏ ਆਈ ਮਾਡਲਸ ਨਹੀਂ ਆਪਸ 'ਚ ਸਹਿਮਤ ਹੋਣਗੇ। ਸੋ ਇਸ ਕਰਕੇ ਓਪਨ ਏ ਆਈ ਦੇ ਜਿਹੜੇ ਬੋਟਸ ਨੇ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ ਚਾਹੇ ਐਂਥਰੋਪਿਕ ਹੈ ਚਾਹੇ ਮੇਟਾ ਬੜਾ ਗੰਭੀਰ ਮਸਲਾ ਹੈਗਾ। ਔਰ ਇਹਦੇ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਪਿਛਲੇ ਕੁਛ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਜੇ ਇਹਨਾਂ ਨੇ ਕੰਟਰੋਲ ਲਿਆ ਤਾਂ 10% ਆਬਾਦੀ ਖਤਮ ਹੋ ਜਾਏਗੀ, ਏ ਆਈ ਮਾਡਲਸ ਨੇ ਕੰਟਰੋਲ ਲਿਆ ਤਾਂ ਹਿਊਮਨ ਵੈਲਿਊਜ਼ ਖਤਮ ਹੋ ਜਾਣਗੀਆਂ। ਯੂਕੇ ਵਰਗੀ ਕੰਟਰੀ ਕਿਲਸ ਵਿੱਚ ਨੂੰ ਜਿਹੜਾ ਇੱਕ ਕੰਪਲਸਰੀ ਕਰਨ ਦੇ ਉੱਤੇ ਵੀ ਸੋਚ ਰਹੀ ਹੈਗੀ ਹੈ, ਪਰ ਇਸ ਵਿੱਚ ਏ ਆਈ ਕੰਪਨੀਜ਼ ਨੂੰ ਮਜਬੂਰ ਕਰੂਗਾ ਕਿ ਜਾਂ ਤਾਂ ਉਹ ਆਪਣੇ ਮਾਡਲਸ ਦੇ ਵਿੱਚ ਤਬਦੀਲੀਆਂ ਕਰਨ ਜਾਂ ਤਾਂ ਐਸੇ ਡਮੀ ਮਾਡਲਸ ਹੀ ਬਾਜ਼ਾਰ ਦੇ ਵਿੱਚ ਆਉਣ ਜਿਨ੍ਹਾਂ ਦੇ ਉੱਤੇ ਕਿਲ ਸਵਿੱਚ ਦੇ ਨਾਲ ਕੰਟਰੋਲ ਹੋਵੇ ਅਤੇ ਬਾਕੀ ਦੇ ਮਾਡਲ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਹਿਡਨ ਹੋਣ ਜਾਂ ਇੱਕ ਕਿਸਮ ਦੇ ਨਾਲ ਅੰਡਰਗਰਾਊਂਡ ਮਾਡਲਸ ਹੋਣ। ਪਰ ਇਹਦੇ 'ਤੇ ਗੱਲ ਹੋ ਰਹੀ ਹੈ, ਬਹੁਤ ਸਲੋ ਹੋ ਰਹੀ ਹੈਗੀ ਹੈ। ਓਪਨ ਏ ਆਈ ਐਂਥਰੋਪਿਕ ਦੇ ਏਜੰਟਸ ਜਿਵੇਂ ਕੰਟਰੋਲ ਤੋਂ ਬਾਹਰ ਹੁੰਦੇ ਨੇ ਔਰ ਉਹਦਾ ਪਤਾ ਵੀ ਨਹੀਂ ਲੱਗਦਾ ਕੰਪਨੀਆਂ ਨੂੰ, ਉਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਹ ਗੱਲ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਨਵੇਂ ਮਾਡਲਸ ਨੂੰ ਇਨਸਾਨ ਦੇ ਮੁਤਾਬਕ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਪਨੀਆਂ ਰਲ ਕੇ ਕੰਮ ਕਰਨ, ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣ। ਪਰ ਅਮੈਰੀਕਾ ਤਾਂ ਚਾਈਨਾ ਨੂੰ ਇਨਫੋਰਮੇਸ਼ਨ ਦੇਣ ਤੋਂ ਰਿਹਾ, ਸੋ ਆਪਸ ਦੇ ਵਿੱਚ ਚਾਈਨਾ ਨੇ ਕੀ ਕਰ ਲੈਣਾ, ਚਾਈਨਾ ਦੇ ਏ ਆਈ ਮਾਡਲਸ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਉਹ ਅਮੈਰੀਕਾ ਨੂੰ ਨਹੀਂ ਪਤਾ ਲੱਗਣਾ। ਅਮੈਰੀਕਾ ਜਦੋਂ ਬਾਹਰ ਆਉਣਗੇ ਉਦੋਂ ਹੀ ਪਤਾ ਲੱਗੇਗਾ ਉਦੋਂ ਹੀ ਵੀ ਇਹ ਕਿਵੇਂ ਕੰਮ ਕਰਦੇ ਹੈਗੇ ਨੇ। ਬਟ ਦਿਸ ਇਜ਼ ਐਵਰੀਥਿੰਗ ਡੇਂਜਰਸ। ਹੁਣ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਗੱਲ ਤੁਰੀ ਸੀਗੀ, ਨੋਟ ਵਿਦ ਦਿਸ ਏ ਆਈ ਰਿਲੇਟਡ, ਬਟ ਹਾਂ ਇੱਕ ਕਿਸਮ ਦੇ ਨਾਲ ਏ ਆਈ ਰਿਲੇਟਡ ਕਹਿ ਸਕਦੇ ਹਾਂ ਕਿ ਜਿਹੜੇ ਕੇ ਮਾਰਟ ਵਾਲੇ ਚਸ਼ਮੇ ਸੀਗੇ ਉਹ ਬੈਨ ਹੋਣੇ ਚਾਹੀਦੇ ਹੈਗੇ ਨੇ। ਮੇਟਾ ਵਾਲੇ ਤਾਂ ਹਾਲੇ ਤੱਕ ਚੱਲ ਰਹੇ ਹੈਗੇ ਨੇ ਔਰ ਮੇਟਾ ਦੇ ਚਸ਼ਮਿਆਂ ਦੇ ਵਿੱਚ ਹੁਣ ਏ ਆਈ ਟੈਕਨੀਕ ਜਿਹੜੀ ਉਹਦੀ ਮਦਦ ਦੇ ਨਾਲ ਇਹ ਕੰਮ ਹੋ ਰਹੇ ਸੀ। ਯਾਨੀ ਕਿ ਆਪਾਂ ਤਾਂ ਇੱਕ ਪਾਸੇ ਇਹ ਕਹਿੰਦੇ ਹੈਗੇ ਹਾਂ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਜਿਹੜੀ ਫੇਸ ਆਈ ਡੀ ਹੈ, ਫੇਸ਼ੀਅਲ ਰੈਕੋਗਨੀਸ਼ਨ ਹੈ, ਉਹ ਬਹੁਤ ਸਾਰੇ ਏ ਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਲੈ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਲੈ ਰਹੀਆਂ ਨੇ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਏ ਆਈ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇਜ ਜਿਹੜੇ ਨੇ ਉਹ ਸਰਕਾਰੀ ਬਿਲਡਿੰਗਾਂ 'ਚ ਲੱਗ ਰਹੇ ਨੇ, ਪਾਰਲੀਮੈਂਟ ਤੋਂ ਲੈ ਕੇ ਹਰ ਇੱਕ ਬਿਲਡਿੰਗ ਦੇ ਵਿੱਚ। ਚਾਈਨਾ 'ਚ ਤਾਂ ਕੱਲੀ ਗੱਲੀ ਸੜਕ, ਕੱਲੀ ਗੱਲੀ ਗਲੀ ਦੇ ਵਿੱਚ ਇਸ ਕਿਸਮ ਦੇ ਕੈਮਰੇ ਲੱਗੇ ਹੋਏ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹ ਜਿਹੜੇ ਫੇਸ਼ੀਅਲ ਰੈਕੋਗਨੀਸ਼ਨ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚੋਂ ਉਹਦੀ ਮਦਦ ਦੇ ਨਾਲ ਕਿਸੇ ਨੂੰ ਫੜਨਾ ਹੈ, ਕਿਸੇ ਅਪਰਾਧੀ ਨੂੰ ਫੜਨਾ ਹੈ, ਉਹ ਚਾਈਨਾ ਕੱਢ ਲੈਂਦਾ। ਪਿੱਛੇ ਜੇ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਫੇਸ਼ੀਅਲ ਰੈਕੋਗਨੀਸ਼ਨ ਗਲਤ ਹੈ, ਕਿਸੇ ਇਨਸਾਨ ਦੇ ਚਿਹਰੇ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਬਿਓਰਾ ਹੈ ਉਹ ਇਹਨਾਂ ਏ ਆਈ ਕੈਮਰਿਆਂ ਦੇ ਵਿੱਚ ਚਲਾ ਜਾਂਦਾ ਅਤੇ ਏ ਆਈ ਕੈਮਰਿਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਦੇ ਕੋਲ ਚਲਾ ਜਾਂਦਾ। ਹੁਣ ਅੱਜ ਕੱਲ੍ਹ ਤਾਂ ਗੱਡੀਆਂ ਦੇ ਵਿੱਚ ਵੀ ਇਹੀ ਏ ਆਈ ਕੈਮਰੇ ਲੱਗੇ ਹੋਏ ਨੇ, ਤੁਸੀਂ ਗੱਡੀ ਚਲਾਉਂਦੇ ਹੋਏ ਅੱਖ ਨਹੀਂ ਝਮਕ ਸਕਦੇ, ਸੌਂ ਨਹੀਂ ਸਕਦੇ, ਕੁਛ ਨਹੀਂ ਐਸਾ ਕਰ ਸਕਦੇ, ਨਾਲ ਦੀ ਨਾਲ ਗੱਡੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ, ਬ੍ਰੇਕ ਮਾਰ ਦਿੰਦੀ ਹੈ, ਹੌਲੀ ਹੋ ਜਾਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਗੱਡੀਆਂ ਦੇ ਵਿੱਚ, ਇਸ ਕਿਸਮ ਦੇ ਫੀਚਰਸ ਆ ਗਏ ਕਿ ਤੁਹਾਡੇ ਫੇਸ਼ੀਅਲ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਉਹ ਸਮਝਦੇ ਹੈਗੇ ਨੇ। ਇਹ ਕੰਟਰੋਲ ਲੈਣਾ ਹੀ ਹੋਇਆ, ਇਹ ਇੱਕ ਤਰੀਕੇ ਦਾ ਕੰਟਰੋਲ ਲੈਣਾ ਹੀ ਹੋਇਆ। ਇਹ ਤਾਂ ਸਿਰਫ ਫੇਸ ਦੀ ਗੱਲ ਕਰ ਰਹੇ ਹਾਂ, ਇਹ ਜਿਹੜੇ ਚਸ਼ਮੇ ਆਏ ਹੈਗੇ ਨੇ ਮੇਟਾ ਦੇ, ਇਹ ਪੂਰੀ ਦੀ ਪੂਰੀ ਬੋਡੀ ਸਕੈਨ ਕਰ ਦਿੰਦੇ ਨੇ ਕਿਸ ਬੰਦੇ ਦਾ ਕਿਹੋ ਜਿਹਾ ਸਰੀਰਕ ਢਾਂਚਾ ਹੈਗਾ। ਹੁਣ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਇੱਕ 80s ਟ੍ਰੈਂਡ ਚੱਲਿਆ ਜਾਂ ਪਹਿਲਾਂ ਵੀ ਬੜੇ ਸਾਰੇ ਟ੍ਰੈਂਡ ਚੱਲਦੇ ਨੇ ਸੋਸ਼ਲ ਮੀਡੀਆ 'ਤੇ ਕਿ ਏ ਆਈ ਦੇ ਨਾਲ ਆਪਣੀਆਂ ਪਿਕਚਰਸ ਸ਼ੇਅਰ ਨਾ ਕਰੋ, ਫੁੱਲ ਬੋਡੀ ਪਿਕਚਰਸ ਤੱਕ ਸ਼ੇਅਰ ਨਾ ਕਰੋ। ਸਪੈਸ਼ਲੀ ਕੁੜੀਆਂ ਦੇ ਮਾਮਲੇ 'ਚ ਸਾਵਧਾਨ ਹੋਣਾ ਪੈਂਦਾ ਹੈਗਾ ਕਿਉਂਕਿ ਏ ਆਈ ਮਾਡਲਸ ਤਾਂ ਪੂਰਾ ਦਾ ਪੂਰਾ ਕੱਚਾ ਚਿੱਠਾ ਜਿਹੜਾ ਕਿਸੇ ਇਨਸਾਨ ਦਾ, ਉਹਦੇ ਬੋਲਣ ਦਾ ਢੰਗ, ਉਹਦੇ ਅੱਖਾਂ ਝਪਕਣ ਦਾ, ਉਹਦੇ ਗੱਲ ਕਰਨ ਦਾ, ਉਹਦੇ ਹੱਸਣ ਦਾ, ਉਹਦਾ ਮੂੰਹ ਮੁਹਾਂਦਰਾ, ਉਹਦਾ ਸਰੀਰਕ ਬਣਤਰ ਜਿਹੜੀ ਹੈ ਕਿਵੇਂ ਦੀ, ਉਹ ਉਸਦਾ ਪੂਰੇ ਦਾ ਪੂਰਾ ਜਿਹੜਾ ਇੱਕ ਕਾਰਬਨ ਕਾਪੀ ਜਿਹੜੀ ਆਪਣੇ ਮਨ ਦੇ ਵਿੱਚ ਉਤਾਰ ਲੈਂਦੇ ਨੇ, ਮਨ ਨਾ ਕਹਿ ਕੇ ਆਪਣੀ ਮੈਮਰੀ 'ਚ ਉਤਾਰ ਲੈਂਦੇ ਨੇ ਅਤੇ ਫਿਰ ਉਹਨੂੰ ਤੁਸੀਂ ਚਾਹੇ ਜਿਵੇਂ ਮਰਜ਼ੀ
ਜੇ ਹੈਕਰ ਹੈਗੇ ਹੋ ਤਾਂ ਜਿਵੇਂ ਮਰਜ਼ੀ ਵਰਤ ਲਓ, ਪੈਸੇ ਦੇਵੋ ਵਰਤੋ। ਇਹਦੇ 'ਤੇ ਹੁਣ ਬੜਾ ਜ਼ਿਆਦਾ ਸਵਾਲ ਉੱਠਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਏ ਆਈ ਜੇ ਇੰਨਾ ਜ਼ਿਆਦਾ ਕੰਟਰੋਲ ਲੈ ਰਿਹਾ ਹੈਗਾ, ਤੁਸੀਂ ਸੋਚ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਕਿਉਂ ਵੱਡੀਆਂ ਕੰਪਨੀਜ਼ ਦੇ ਵੱਡੇ ਸੀਈਓ ਤਾਂ ਨਹੀਂ, ਵੱਡੇ ਰਿਸਰਚਰਸ ਜਿਹੜੇ ਨੇ ਇਹ ਕਲੇਮ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਦੇ ਲਈ ਹੀ ਏ ਆਈ ਖਤਰਾ ਬਣ ਜੂਗਾ? ਐਡਾ ਵੱਡਾ ਕਲੇਮ ਕਿਉਂ ਹੋ ਰਿਹਾ ਹੈਗਾ? ਕਿੱਥੇ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਇਨਸਾਨ ਦੇ ਲਈ ਏ ਆਈ ਮਾਡਲਸ ਖਤਰਾ ਬਣ ਸਕਦੇ ਹੈਗੇ ਨੇ? ਆਪਣੀ ਫੀਡਬੈਕ ਤੋਂ ਸਾਨੂੰ 0472464174 ਜਾਂ facebook.com/HanjiSydney ਦੇ ਉੱਤੇ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਪ੍ਰੋਗਰਾਮ ਸੀ ਇਨਸਾਈਟ ਰਿਪੋਰਟ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਆ ਚੁੱਕਾ ਅਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ ਚੁਟਕਲੇ ਸੁਣਾਉਂਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਅਤੇ ਆਓ ਫਿਰ ਆਪਾਂ ਹੱਸਦੇ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਇਸ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਲਈ ਬੱਚੇ ਸਾਨੂੰ ਆ ਚੁੱਕੇ ਆ ਸਾਡੇ ਕੋਲ ਤੇ ਲਾ ਚੁੱਕੇ ਆ ਲਾਈਨਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਅੱਜ ਕੌਣ ਖੜਾ ਆ ਤੇ ਦੇਖਦੇ ਹਾਂ ਇੱਕ ਵਾਰ ਕਹੇ ਤੇ ਕੌਣ ਬੋਲਦਾ ਆ ਅੱਜ।
0: ਚਲੋ ਆਓ ਫਿਰ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਉਂਦਾ। ਸਭ ਤੋਂ ਪਹਿਲਾਂ ਅੱਜ ਅਸੀਸ ਕਹਿੰਦੀ ਮੈਂ ਸਕੂਲ ਜਾਣਾ ਤੇ ਹਾਂ ਕਹਿੰਦੀ ਮੈਂ ਛੇਤੀ ਜਾਣਾ ਜਲਦੀ ਜਾਣਾ ਤੇ ਮੇਰੇ ਕੋਲ ਤੁਸੀਂ ਸੁਣ ਲਓ ਤੇ ਆਓ ਫਿਰ ਪਹਿਲਾਂ ਆਪਾਂ ਅਸੀਸ ਕੋਲ ਸੁਣ ਲੈਂਦੇ। ਸਤਿ ਸ੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖ ਆਂਟੀ ਜੀ,
0: ਸਤਿ ਸ੍ਰੀ ਅਕਾਲ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਮੈਂ ਟੀਚਰ ਬਣਨਾ ਚਾਹਤਾ।
1: ਕਿਉਂ?
2: ਕਿਉਂਕਿ ਕੋਈ ਮੈਂ ਕਦੇ ਕਦੇ ਸਕੂਲ ਅਰਲੀ ਜਾਂਦੀ
1: ਤੇ ਮੈਂ ਨੀ ਫਿਰ ਰੇਡੀਓ ਆਇਆ ਕਰਨਾ ਰਣਜੋਤ ਜੀ, ਮੈਂ ਤਾਂ ਮੈਂ ਬੰਦ ਕਰ ਦੇਣਾ, ਮੈਂ ਆਉਣਾ ਨੀ ਫਿਰ। ਜਦ ਮੈਂ ਤੂੰ ਮੈਨੂੰ ਕੁਛ ਸਿਖਾਉਣਾ ਹੀ ਨੀ ਕਿਸੇ ਨੇ, ਫਿਰ ਮੇਰੇ ਆਉਣ ਦਾ ਕੀ ਫਾਇਦਾ?
2: ਤੁਸੀਂ ਮਜ਼ਾਕ ਕਰਦੇ, ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਆਉਂਦਾ।
0: ਆਹੋ
1: ਮੈਂ ਨਾ ਬਸ ਨੈਕਸਟ ਵੀਕ ਦੇਣਾ ਸੀ ਇਸ ਨੂੰ।
2: ਮੇਰੇ ਤੋਂ ਹੋਰ ਤੂੰ ਸਾਰੇ ਅੰਕਲ ਆਂਟੀ ਮਜ਼ਾਕ ਹੀ ਕਰਦੇ ਆ।
0: ਹਾਂ ਮਜ਼ਾਕ ਨਹੀਂ ਕਰਦੇ,
1: ਸਾਨੂੰ ਕਿੱਥੇ ਆਉਂਦਾ ਕੁਛ।
0: ਅਸੀਸ ਨੂੰ ਨਾ
2: ਬਈ ਮਜ਼ਾਕ ਨਾ ਕਰੋ,
0: ਸਾਰਾ ਕੁਛ ਪਤਾ ਵਾ ਉਹਨੂੰ।
1: ਅਸੀਸ ਸੱਚੀ ਨਹੀਂ ਆਉਂਦਾ ਸੁਖ ਆਂਟੀ ਨੂੰ, ਆਹ ਤੁਹਾਡੇ ਕੋਲੋਂ ਕਹਿਣਾ ਸਿੱਖਿਆ ਆ। ਤੁਸੀਂ ਸੁਣਿਆ ਕਦੀ ਸੁਖ ਆਂਟੀ ਅੰਗਰੇਜ਼ੀ ਬੋਲਦੀ ਹੋਵੇ? ਸੁਣਿਆ ਕਦੀ?
0: ਅੰਗਰੇਜ਼ੀ ਤੇ ਅਸੀਸ ਨੂੰ ਵੱਧ ਆਉਂਦੀ ਆ, ਅੰਗਰੇਜ਼ੀ ਤੇ ਸਾਡੇ ਤੋਂ ਵੱਧ ਹੀ ਆਉਂਦੀ
1: ਤੇ ਹੋਰ ਕੀ। ਪਰ ਫਿਰ ਸੁਖ ਆਂਟੀ ਤਾਂ ਟਰਾਈ ਕਰਦੇ ਨਾ ਇੱਕ ਦਿਨ ਹਫਤੇ ਵਿੱਚ ਬੋਲਣ ਦੀ, ਉਹ ਵੀ ਅਸੀਸ ਦੇ ਨਾਲ ਇਕੱਲੇ। ਕਿੰਨੀ ਕੁ ਸਿੱਖ ਲਓਗੇ ਇੱਕ ਵਾਰ?
2: ਗੁੱਡ ਮਾਰਨਿੰਗ ਛੱਡ ਦੋ,
0: ਹਾਂ ਗਾਵਾਂ ਵਧੋ
1: ਤੇ ਹੁਣ ਤੇ ਮੈਨੂੰ ਗੁੱਡ ਮਾਰਨਿੰਗ ਵਸਿਆ ਆ, ਹੁਣ ਮੈਂ ਸਤਿ ਸ੍ਰੀ ਅਕਾਲ ਕਿੱਦਾਂ ਕਵਾਂ?
2: ਸਤਿ ਸ੍ਰੀ ਅਕਾਲ,
0: ਹਾਂ ਇਦਾਂ ਕਹੋ
1: ਕਿੱਦਾਂ?
0: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ,
0: ਹਾਂ
1: ਮੇਰਾ ਨਾਂ ਸੁਖ ਹੈ, ਇਦਾਂ ਨਹੀਂ? ਤੁਸੀਂ ਕਿੱਦਾਂ ਹੋ ਟੀਚਰ ਜੀ, ਇੱਦਾਂ ਹਾਓ ਆ ਯੂ ਤਾਂ ਇੱਦਾਂ ਹੀ ਸੀ ਨਾ, ਕਿੱਦਾਂ ਸੀ? ਉਹ ਲੈ ਦੇਖਿਆ ਹੁਣ ਮੈਂ ਮਿਕਸ ਹੋ ਜਾਣਾ, ਆ ਕੀ ਗੱਲ ਹੋਣੀ?
0: ਹਾਂ ਮੈਂ ਕਰ ਦੂੰਗਾ ਟੀਚ, ਮੈਂ ਕਰ ਦੂੰਗਾ
2: ਤੁਸੀਂ,
0: ਹਾਂ ਮੈਂ ਦੱਸ ਦੂੰਗਾ ਇਹਨਾਂ ਨੂੰ, ਕੋਈ ਨੀ ਮੈਂ ਸਿਖਾ ਦੂੰਗਾ ਹਨਾ
1: ਇਹਨਾਂ ਦੇ, ਮੈਂ ਨਹੀਂ ਹੋ ਇਹਨਾਂ ਨੂੰ ਨਹੀਂ ਆਉਂਦਾ।
2: ਨੈਕਸਟ ਟਿਊਜ਼ਡੇ ਮੈਂ ਆਪੇ ਸੁਣਨਾ ਉਹਨਾਂ।
0: ਹਾਂ ਚਲੋ ਠੀਕ ਆ, ਕੀ ਤੁਸੀਂ ਕੀ ਸੁਣਾਓਗੇ ਹੁਣ? ਮੈਂ ਟੀਚਰ ਬਣ ਜਾਊਗਾ। ਚਲੋ
2: ਮੈਂ ਸੁਣਾਉਂ ਜੀ ਵਿਚਾਰੇ ਤੇ ਪਹਿਲਾਂ, ਫੇਰ ਮੈਂ ਇੱਕ ਜਲਦੀ ਜਿਹੜੇ ਇੱਕ ਬੋਲੀ।
0: ਅੱਛਾ ਓਕੇ, ਇੱਕ ਚੀਜ਼ ਸੁਣਾਓ,
1: ਮਿਕਸ ਕਰਦੇ ਮਿਕਸ ਕਰਦੇ ਦੋਨੇ।
2: ਮੈਂ ਉਹ ਤਾਂ ਮੈਂ ਦੋਨੇ ਜਲਦੀ ਚੀਜ਼ਾਂ ਹੀ ਹੈ,
1: ਜਲਦੀ ਜਲਦੀ ਚਲੋ 1 2 3 ਗੋ।
2: ਉਹ ਕਿਹੜੀ ਚੀਜ਼ ਹੈ
1: ਹਾਂ
2: ਜਿਹੜੀ
0: ਨਿੰਬੂ ਨਿੰਬੂ
2: ਬੋਲੀ ਦੀ ਲਾਈਨ ਬੋਲੋ ਫਿਰ ਤੁਸੀਂ ਮੇਰੇ ਪਿੱਛੇ ਬੋਲਣਾ।
0: ਕੋਚ ਬਣ ਗਏ ਤੁਸੀਂ
2: ਚ ਜਦੋਂ ਮੈਂ ਐਂਡ ਚ ਆਉਂਗੀ ਨਾ ਤੁਸੀਂ ਮੇਰੇ ਮੈਥੋਂ ਬਾਹਰ ਨੀ ਬੋਲਣਾ ਬਸ ਮੇਰੇ ਨਾਲ ਬੋਲਣ ਹੀ ਲੱਗ ਜਾਣਾ
1: ਓਕੇ ਟੀਚਰ ਜੀ
2: ਛੁੱਟੀਆਂ ਵਿੱਚ ਨਾਨਕੇ ਜਾਈਏ
1: ਛੁੱਟੀਆਂ ਵਿੱਚ ਨਾਨਕੇ ਜਾਈਏ
2: ਮਾਮਾ ਮਾਮੀ ਖੂਬ ਤਪਾਈਏ
0: ਮਾਮਾ ਮਾਮੀ ਖੂਬ ਖਪਾਈਏ
1: ਖਪਾਈਏ ਛਮੇ ਕਰ
2: ਕੇ ਹੱਥ ਲਵਾ ਕੇ ਆਈਏ
0: ਕੰਨੀ ਹੱਥ ਲਵਾ ਕੇ ਆਈਏ
2: ਸਾਰੇ ਵਾਣੀ ਪਾਏ ਮਾਮੀ ਨੇ ਤਾਂ ਪੁੱਛਦੀ ਕਨੇਡਾ ਨਾਲੇ ਆਏ
0: ਮਾਮੀ ਨੇ ਤਾਂ ਪੁੱਛਦੀ
2: ਕਨੇਡਾ ਨਾਲੇ ਆਏ
0: ਮਾਮੀ ਨੇ ਤਾਂ ਪੁੱਛਦੀ ਪਤਾ ਨੀ ਲੱਗਾ ਕੌਣ ਆਏ ਮਾਮੀ
1: ਚੱਕਦੇ ਸੀ
0: ਸਾਰੇ ਨਾਰੇ ਨਾ ਨਾ ਨਾ ਨਾਰੇ ਨਾ ਜਦੋਂ ਅਗਲੀ ਵਾਰੀ ਮੰਮੀ ਨੇ ਪੁੱਛਿਆ ਬੱਚੇ ਆਉਣ ਛੁੱਟੀਆਂ ਦੇ ਵਿੱਚ ਤੇ ਮਾਮੀ ਕਹਿੰਦੀ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਆਉਣ ਇਹ ਨਾ ਨਾ ਨਾ ਨਾ ਆਉਣ ਇਹ ਘਰੇ ਹੀ ਚੰਗੇ
1: ਇਹਨੂੰ
0: ਲੈ ਜਾਓ ਭੈਣ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਤੇ ਨੈਕਸਟ ਸਾਡੇ ਨਾਲ ਤਾਜ ਐਂਡ ਸਿਬਲਿੰਗਸ ਤੁਸੀਂ ਰੈਡੀ ਤੇ ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਤਾਜ ਤੁਸੀਂ ਆਉਂਦੇ ਰਹੋ
1: ਇਹ ਤਾਂ ਗੁਰਬਾਜ ਨੀ ਲੱਗਦਾ
0: ਹਾਂਜੀ ਗੁਰਬਾਜ ਵੀ ਹੋ ਸਕਦਾ
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਅੰਤੀ ਜੀ
1: ਸਤਿ ਸ੍ਰੀ ਅਕਾਲ ਗੁਰਬਾਜ
0: ਕੀ ਹਾਲ ਹੈ
1: ਕਿੱਦਾਂ ਹਾਲ ਆ ਸਾਡਾ ਹਾਲ ਹੈਗਾ ਆ ਹਾਰ ਨੈਕਲੈਸ ਜੇ ਤੁਹਾਡਾ ਕੋਕਾ ਤੇ ਸਾਡਾ ਹਾਰ ਨੈਕਲੈਸ ਆ
0: ਪਿੰਨ ਪਿੰਨ ਪਿੰਨ ਕੀ ਲਿਆਓ ਫਿਰ
1: ਏਅਰਿੰਗਸ ਕਲਿੱਪ
0: ਹਾਂਜੀ ਫਨੀ ਬਾਤ
1: ਫਨੀ ਬਾਤ
2: ਉਤਰਨ ਤੋਂ ਬਾਅਦ ਬਸ
0: ਅਜੋਕੇ ਸਮੇ ਦੀ ਦਾਰਸ਼ਨਿਕ ਸਟੇਟਮੈਂਟ ਹੈ ਇਹ ਤੇ ਫਿਲੋਸਫੀਕਲ ਥਿੰਗ ਆ ਗੁਰਬਾਜ ਕੇ ਜਨਾਨੀ ਦਾ ਮੇਕਅਪ ਤੇ ਕਾਰਪੇਟ ਤੇ ਮਾਰੀ ਮਸ਼ੀਨ
1: ਦੱਸੋ
0: ਹਾਂ ਕੀ ਬਾਗੇ ਗੁਰਬਾਜ ਕਿਉਂਕਿ ਇਹਨੂੰ ਇਹਨੂੰ ਪਤਾ ਵਾ ਨਾ
1: ਚਲੇ ਗਿਆ
0: ਉਹ
1: ਉਹਨਾਂ ਦੇ ਪਾਪਾ ਦਾ ਕੰਮ ਹੈ ਉਹਨਾਂ ਨੂੰ ਤਾਂ ਪਤਾ ਹੈ
0: ਹੈਲੋ ਸਤਿ ਸ਼੍ਰੀ ਅਕਾਲ ਐਂਬਰ ਹੈਲੋ ਅੱਛਾ ਕੱਲੀ ਹੋ ਅੱਜ
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਸਾਸ਼ਾ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਸਾਸ਼ਾ ਆਂਟੀ ਜੀ
0: ਉਠੋ ਉਠੋ ਉਠੋ ਜਾਗੋ ਜਾਗੋ ਜਾਗੋ
1: ਸਤਿ ਸ਼੍ਰੀ ਅਕਾਲ ਐਂਬਰ ਕਿੱਦਾਂ ਹਾਲ ਚਾਲ
2: ਬਹੁਤ ਵਧੀਆ ਤੁਹਾਡਾ ਕੀ ਹਾਲ ਆ
1: ਸਦਾ ਹਾਲ ਬਹੁਤ ਵਧੀਆ ਆ ਸਾਸ਼ਾ ਆਂਟੀ ਵੱਲੋਂ ਸਤਿ ਸ਼੍ਰੀ ਅਕਾਲ ਤੁਸੀਂ ਯਾਸ਼ਾ ਆਂਟੀ ਨੂੰ ਸਾਸ਼ਾ ਆਂਟੀ ਕਹਿੰਦੇ ਆ ਹੈ
2: ਸੁਕਾਂਤੀ ਜੀ ਆ
1: ਕੱਲ ਕੌਣ ਆਇਆ ਸੀ
0: ਕੀ ਸੁਣਾਓਗੇ ਹਾਂਜੀ
1: ਆਉਣ ਦਿਓ ਫਿਰ
0: ਟਿੰਗੜੇ ਡਿੰਗੜੇ ਡਿੰਗੜੇ ਡਿੰਗੜੇ
1: ਥੈਂਕ ਯੂ ਅੰਬਰ
0: थैंक यू ते नेक्स्ट साडे नाल मन्नत पते
1: नरगिस दा फुल
2: उस तो जी नाल आंटी जी
1: सासरी काल मन्नत जी नाल पते जी मन्नत आज मैं ना तेनु गल दसनी है एक
0: केड़ी मेकअप वाली
1: मेनू कल इना मजा आया ना कल मेनू एस के टाइम इना मजा आया पहली बारी रणजोत अंकल नु फते ते फाइन दिता
0: फते ते मेनू फाइन बथेरी अरी दे चुका पर गलत दिता है वापस करता
1: है हमेशा मेनू ही फाइन दिंदा हो
0: नहीं उन्हें बाद चो वापस करता है
1: ओदे खुद री
2: करता सी ओदे
1: वापस करता सी
0: हां वापस करता है
1: हाय चंगा होया फिर उस वेले मैं गड्डी च उतर गई सी
0: वापस हो गए जो मैं क्या ना भी फतेह यार तुम तो भंगड़ा ही बड़ा वधिया पाया फिर फतेह ने वापस कर
1: ओ फतेह का भंगड़ा तो मैं भी देखा सी वाइट कपड़े पा के ओ माय गॉड
0: जगह डाकू बन के
1: हां इतना सोना लगदा सी
0: हैं मन्नत ने भी बड़ा सोना पाया
1: मन्नत दा भी बहुत सोना सी
0: मम्मी दा कसूर है मम्मी ने वीडियो इन्नी कु दूरों बनाई पी सानू पता ही नहीं लगा
1: कपड़े नहीं पता लगे बंदा सानू दिस गई सी
2: मम्मा तो तीजे रोज ही बैठे सीगे
0: आहो तो पर पता नहीं ना लगता
1: चलो यहाँ दी लड़ाई कराइए मम्मा ने ना फतेह दी वीडियो जूम कर करके बनाई ते मन्नत दी वीडियो दूरो दूरो बनाई
0: आहो फेस ही नहीं पता फेस ही नहीं पता लगा
2: मैं लगनू देनी है किसी कॉर्नर दे विच सी
1: नहीं ओ ता सी पछाण लिया सी सब तो रंग नहीं पछाण होए चिट्टा रंग ते दूरो दिसदा काला भी
0: बड़ी कोशिश कीती पर ओ तो फेस पता ही नहीं लगदे बच्चियां दे मासी दी एनक भेजो मम्मी नु कहो नेक्स्ट टाइम जदों वीडियो बनाउंदे ना तुहाडी
1: मासी दी एनक ला के बनाउण
0: नहीं सानू भेजदा करना
1: नहीं उदां भी ला के बनाउण तां शायद वधिया बना लोगे
0: हां इह वी गल सही है
1: मम्मी भी हुण साडे वर की आ
0: हां जी की सुनाओगे
2: आज मैं सुनाऊंगी एक चुटकुला
0: हां जी
1: ओके
2: इच जे कुड़ियां प्रायतन हुंदियां तां मुंडे की हुंदे आ पप्पू मैडम जी मुंडे चोर हुंदे आ टीचर अच्छा ओ किवें पप्पू ओहो
0: चोरी नहीं करदे ना लवा लेंदे आ
1: गल पा लेंदे आ हना पता
0: थैंक यू
2: ਨਾਲੇ ਤੁਸੀਂ ਉਹ ਦੇਖੀ ਸੀਗੀ ਫੋਟੋ ਮੇ ਵੀ ਤੁਸੀਂ ਨਾ ਦੇਖੀ ਹੋਵੇ ਪਰ ਮੈਂ ਸਵੇਰੇ ਭੇਜੀ ਸੀਗੀ ਉਹ ਮੋਤੀਆਂ ਨੂੰ ਮੈਲਟ ਕਰਕੇ ਬਣਾਇਆ ਸੀ
1: ਓ
0: ਅੱਛਾ ਮੋਤੀਆਂ ਨੂੰ ਮੈਲਟ ਕਰਕੇ
1: ਮੰਨਤ ਕੋ ਕਿੱਟ ਹੈਗੀ ਆ ਨਾ ਕੱਲ ਮੰਨਤ ਕਹਿੰਦੀ ਸੀ ਮੈਂ ਲਈ ਆ
0: ਤੇ ਬਹੁਤ ਕੁਛ ਆ ਤੇ ਮੈਂ ਵੇਖ ਲੈਣਾ ਮੰਨਤ ਜੀ ਲਿਆਓ ਕਰਾਓ ਫਤਿਹ ਨਾਲ ਗੱਲ ਮਾੜੀ ਜੀ ਕਿੱਥੇ ਆਈ ਆਈ ਨਹੀਂ ਮੰਨਤ ਆਈ ਨਹੀਂ ਫੋਟੋ
1: ਵਟਸਐਪ ਭੇਜੀ ਹੋਣੀ ਮੰਨਤ ਨੇ
0: ਨਹੀਂ ਆਈ
2: ਮੈਸੇਂਜਰ ਉੱਤੇ ਭੇਜੀ ਸੀਗੀ
0: मुसंजर नहीं मेरा चलता व्हाट्सएप करा करो चल लिया फतेह ना कराओ गल हाँ नहीं वेख ली मैं गुड गुड नाइस नाइस
2: अंकल जी नाल सुखांटी जी
1: सत श्री अकाल फतेह किदा हाल चाल
2: मैं वधिया तरीके में
1: वधिया वधिया घेंट घेंट भंगड़ा पाउण वाले हो
0: तुहानू की लगदा इदां फाइन नहीं दूंगा
1: मैं एक दिन तो माफ कराइए
0: इशारे कर दे
1: मैं इशारे किते
0: ਮੈਂ ਨਹੀਂ ਫਤਿਹ ਤੋਂ ਗੱਲ ਲਕਾ ਸਕਦਾ ਕੋਈ, ਮੇਰਾ
1: ਫਤਿਹ ਝੂਠ ਬੋਲਦੇ ਆ
0: ਇਹ, ਲੈ ਫਤਿਹ ਨੂੰ ਪਤਾ ਵਾ ਆਪਾਂ ਕੋਈ ਪੁਰਾਣਾ ਥੋੜੀ, ਫਤਿਹ ਤੋਂ ਉਦੋਂ ਜੰਮਿਆ ਵੀ ਨਹੀਂ ਜਦੋਂ ਦੇ ਜਾਣਦੇ ਆਪਾਂ,
1: ਚੋਖਾਂਡੀ ਦੀਆਂ ਅੱਖਾਂ ਤੋਂ ਉਦੇ ਦੁਖਣ ਲੱਗੀਆਂ ਸਵੇਰ ਦੀਆਂ,
0: ਕਿਉਂ ਫਤਿਹ ਫਤਿਹ ਨਿਕਾ ਜਾਂਦਾ ਸੀ ਫਤਿਹ ਜਦੋਂ ਪ੍ਰੇਮ ਦੇ ਵਿੱਚ ਜਦੋਂ ਦਾ ਆਪਾਂ ਜਾਣਦੇ ਜਦੋਂ ਦੀ ਸਾਡੀ ਯਾਰੀ ਆ, ਕਿਉਂ
1: ਮੈਂ ਤਾਂ ਇਹਦੇ ਮੰਮਾ ਨੂੰ ਉਦੋਂ ਦੀ ਜਾਣਦੀ ਜਦੋਂ ਸਕੂਲ ਪੜ੍ਹਦੇ ਸੀ, ਇਟ ਮੀਨਸ ਮੈਂ ਫਤਿਹ ਨੂੰ ਜਾਣਦੀ
0: ਹਾਂ, ਤੁਸੀਂ ਮੰਮਾ ਨੂੰ ਜਾਣਦੇ ਹੋ ਨਾ, ਮੇਰੀ ਫਤਿਹ ਨਾਲ ਯਾਰੀ ਆ, ਤੁਸੀਂ ਮੰਮਾ ਨਾਲ ਗੱਲ ਕਰੋ
1: ਫਤਿਹ,
2: ਕਿਉਂ ਫਤਿਹ
1: ਇੱਕ ਰਾਜੇ ਦੇ ਦੋ ਮੁੰਡੇ, ਇੱਕ ਦੇਖੇ ਇੱਕ ਨਾ ਦੇਖੇ,
2: ਹਾਂਜੀ
1: ਕੈਮਰਾ ਜਦੋਂ ਫੋਟੋ ਖਿੱਚਦੇ ਨਾ ਇੱਕ ਚ ਆਪਾਂ ਦੇਖਦੇ ਇੱਕ ਨੂੰ ਆਪਾਂ ਬੰਦ ਕਰ,
0: ਇਹ ਨੀ ਹੋ ਸਕਦਾ,
1: ਖਾਣ ਵਾਲੀ ਚੀਜ਼ ਆ, ਭੁੱਖ ਕਲੂ ਨੀ ਮਿਲਣਾ
0: ਇਹਦੇ ਚ, ਕੋਈ ਕਲੂ ਨੀ ਮਿਲਣਾ, ਸਿਰਫ ਇੰਨਾ ਪਤਾ ਲੱਗਣਾ ਵੀ ਇੱਕ ਰਾਜੇ ਦੇ ਦੋ ਮੁੰਡੇ ਆ,
1: ਇੱਕ ਨੂੰ ਦਿਖਦਾ ਇੱਕ ਨੂੰ ਨਹੀਂ,
0: ਇੱਕ ਨੂੰ ਦਿਖਦਾ, ਅੱਛਾ ਇੱਕ ਅੰਨਾ ਵਾ, ਮੈਨੂੰ ਪਤਾ ਹੀ ਨਹੀਂ ਯਾਰ, ਹੈਂ ਰਾਜਾ ਤੇ ਕੈਪਟਨ ਅਮਰਿੰਦਰ ਸਿੰਘ ਆ, ਕਿੰਨੇ ਮੁੰਡੇ ਉਹਦੇ
1: ਪਤਾ ਨੀ,
0: ਯਾਰ ਰਾਜੇ ਵੜਿੰਗ ਦੇ ਕਿੰਨੇ ਭਲਾ ਮਨ ਸਾਹਿਬ, ਮਨ ਸਾਹਿਬ ਹੈਲਪ ਕਰੋ
1: ਸਾਡੀ, ਕੋਈ
0: ਤੁਸੀਂ ਕਮਾਲ ਕਰੀ ਜਾਂਦੇ,
2: ਹੈਲਪ ਨਹੀਂ ਲੈ ਸਕਦੇ,
0: ਚਲੋ ਹਾਰ ਗਏ ਫਿਰ, ਹਾਰ
1: ਹੀ ਜਾਂਦੇ ਆ ਫਿਰ, ਹੋਰ ਕੀ ਆ,
2: ਇੱਕ ਆਨਸਰ ਹੈਗਾ ਅੱਖਾਂ,
1: ਲੈ ਉਹ ਮੈਂ ਵੀ ਤਾਂ ਉਹੀ ਕਿਹਾ ਸੀ,
0: ਉਹ ਕਿਦਾਂ
2: ਮੈਨੂੰ ਨਹੀਂ ਪਤਾ,
1: ਦੋਨੇ ਅੱਖਾਂ ਤੋਂ ਤਾਂ ਦੀਦਾ ਸਾਨੂੰ,
0: ਆਹੋ ਤੇਗ ਤੁਸੀਂ ਆਉਂਦੇ ਰਹੋ ਸ਼੍ਰੇਆ, ਉਸ ਤੋਂ ਬਾਅਦ ਰੈਡੀ ਰਹੋ ਤੁਸੀਂ,
2: ਸਤਿ
1: ਸ਼੍ਰੀ ਅਕਾਲ ਤੇਗ ਜੀ, ਕਿੱਦਾਂ ਹਾਲ ਚਾਲ, ਤੁਸੀਂ ਨਾ ਮੇਰਾ ਖਾਲੀ ਬੈਗ ਲੈ ਜਿਓ, ਠੀਕ ਆ, ਫਿਰ ਮੈਂ ਤੁਹਾਨੂੰ ਇੱਕ ਐਡਰੈਸ ਦਊਂਗੀ, ਉਹਦੇ ਉੱਤੇ ਉਹ ਬੈਗ ਫੜਾ ਦਿਓ, ਤੂੰ ਕਹਿ ਵੀ ਤੇਰੀ ਭੈਣ ਕਹਿੰਦੀ ਇਹਨੂੰ ਭਰ ਕੇ ਭੇਜ ਦੇ,
0: ਤੇ ਬੈਗ ਵੀ ਕੋਲ ਜਾਲਾ, ਬੈਗ ਭਲਾ ਤੁਸੀਂ ਭੇਜ ਦੋ ਇਧਰ ਸਿੰਗਲ ਯੂਜ, ਸੁੱਖ ਸੁੱਖ ਆਂਟੀ ਦੇ ਬ੍ਰਦਰ ਆ ਉੱਥੇ ਜਿੱਥੇ ਤੁਸੀਂ ਜਾਣਾ,
1: ਮੇਰੀ ਸਿਸਟਰ ਆ ਉੱਥੇ ਜਿੱਥੇ ਤੁਸੀਂ ਜਾਣਾ,
0: ਨਾਲੇ ਦੋਵਾਂ ਨੂੰ ਮਿਲਾ ਆਇਓ ਉੱਥੇ, ਹਨਾ ਇੱਕ ਦੂਸਰੇ ਨਾਲ ਚੁਗਲੀਆਂ ਕਰਦੀਆਂ ਰਿਹਾ ਕਰਨਗੇ, ਫਿਰ ਤੇ ਤੁਹਾਡੇ ਮਾਮਾ ਜੀ ਵੀ ਆ ਤੇ ਮਾਸੀ ਜੀ
1: ਵੀ ਆ ਸ਼ਾਇਦ, ਤੁਹਾਡੇ ਮਾਮਾ ਜੀ ਦਾ,
2: ਹਾਂਜੀ
1: ਦੇਖਿਆ ਮੈਨੂੰ ਪਤਾ ਆ, ਉੱਥੇ ਰਹਿੰਦੇ ਆ ਮੇਰੀ ਸਿਸਟਰ ਦੇ ਨੇੜੇ, ਬਸ ਹੁਣ ਫਿਰ ਤੁਸੀਂ ਲੈ ਕੇ ਆਉਣਾ ਮੇਰੇ ਲਈ,
0: ਕਿੰਨੇ ਲੱਕੀ ਜਾਣੇ ਆ ਨਾ, ਇਹ ਚੀਜ਼ ਨੂੰ ਅਸੀਂ ਹਮੇਸ਼ਾ ਤਰਸੇ ਆ, ਪਹਿਲਾਂ ਅਸੀਂ ਜਦੋਂ ਉੱਥੇ ਹੁੰਦੇ ਹਾਂ ਤੇ ਸਾਡੀ ਕੋਈ ਰਿਸ਼ਤੇਦਾਰੀ ਅੰਮ੍ਰਿਤਸਰ ਤੋਂ ਬਾਹਰ ਨਹੀਂ, ਵੱਧ ਤੋਂ ਵੱਧ ਗੁਰਦਾਸਪੁਰ ਤੱਕ, ਇੱਥੇ ਆਏ ਤੇ ਸਾਰੇ ਇੱਥੇ ਆ ਗਏ,
1: ਤੁਸੀਂ ਇਹ ਕਹਿੰਦੇ ਰੰਜੋਤ ਜੀ, ਮੇਰੇ ਤਾਂ ਨਾਨਕੇ ਇੰਨੀ ਭੂਆ ਮੇਰੀ ਕੋਈ ਹੈ ਨੀ, ਮੇਰੇ ਨਾਨਕੇ ਇੰਨੀ ਨੇੜੇ ਸੀਗੇ ਕਿ 10 ਪਿੰਡ ਗਾਂ ਵਾਲਿਆਂ ਨੂੰ ਲੱਗਦਾ ਸੀ ਇੱਕੋ ਹੀ ਪਿੰਡ ਆ,
0: ਵੰਡੇ ਆ,
1: ਉਹ ਕਹਿੰਦੇ ਸੀ ਇੱਕੋ ਹੀ ਪਿੰਡ ਆ, ਅੱਛਾ ਦੋ ਪਿੰਡ,
0: ਇਹੋ ਜਿਹੇ ਵੰਡੇ ਤੇ ਚੱਪਲ ਪਾ ਕੇ ਚੱਲ ਜਾਂਦਾ ਬੰਦਾ,
1: ਤੁਸੀਂ
0: ਤਾਂ ਬਹੁਤ ਲੱਕੀ ਤੇਗ,
1: ਸੱਚੀ ਤੇਗ, ਮੈਂ ਰੰਜੋਤ ਅੰਕਲ ਕੱਲ ਮੇਰਾ ਮੈਸੇਜ ਤੁਸੀਂ ਦੇਤਾ ਸੀ ਤੇਗ ਨੂੰ, ਮੈਂ ਕੀ ਮੰਗਾਉਣਾ, ਮੈਂ ਕੋਈ ਵੱਡੀ ਚੀਜ਼ ਨੀ ਮੰਗਾਉਣੀ,
0: ਇਹਨਾਂ ਵੱਡੀ ਚੀਜ਼ ਨੀ ਮੰਗਾਉਣੀ, ਕਹਿੰਦੇ ਮੇਰੇ ਲਈ ਐਲਵੀ ਦਾ ਪਰਸ ਲੈ ਆਇਓ, ਤੇ
1: ਐਲਵੀ ਉੱਥੇ ਸਸਤਾ ਉੱਥੇ ਬਣਦਾ ਹੈ ਨਾ,
2: ਤਾਂ ਹੀ ਮੈਂ ਰੰਜੋਤ ਅੰਕਲ ਨੇ ਕੀ ਲੈਣਾ,
0: ਮੈਂ ਨੀ ਪੁੱਤ ਕੁਛ ਲੈਣਾ,
1: ਤੁਸੀਂ ਸਭ ਗੱਲ ਦਾ ਗਿਫਟ ਲੈ ਕੇ, ਅਸੀਂ ਅੱਧਾ ਅੱਧਾ ਕਰ ਲਾਂਗੇ, ਦੇਖ ਲੈ ਐਗਰੀ ਕਰ ਲਿਆ ਉਹਨਾਂ ਨੇ, ਹੁਣ ਬਸ ਵੇ,
2: ਅੱਜ ਮੈਂ ਸੁਣਾਉਂਗੀ ਇੱਕ ਬਾਤ, ਜੇਕਰ ਨੱਕ ਤੇ ਮੈਂ ਚਲ ਜਾਵਾਂ, ਕੰਨਾਂ ਤੇ ਕੰਨ ਫੜ ਕੇ ਖੂਪੜਾਵਾਂ।
1: ਹਾਏ ਸੁੱਖ ਆਂਟੀ ਤੋਂ ਵਧੀਆ ਕੌਣ ਜਾਣ ਸਕਦਾ ਇਸ ਚੀਜ਼ ਨੂੰ ਅੱਜ ਕੱਲ੍ਹ।
0: ਇਹ ਤੇ ਲੱਗਦਾ ਕੋਈ ਹੇ ਫੀਵਰ ਜਿਹਾ, ਕੋਈ ਐਨਕ ਜੀ ਵਾਲਾ, ਮਹਾਤਮਾ ਗਾਂਧੀ ਜਿਹਾ ਕੁਛ। ਤਮਨੀਤ ਸਿਬਲਿੰਗ, ਮੈਨੂੰ ਲੱਗਦਾ ਵਾਪਿਸ ਸ਼੍ਰੇਆ ਦਾ ਤੇ ਟਾਈਮ ਹੋ ਗਿਆ ਸਕੂਲ ਦਾ, ਸੋਰੀ ਸ਼੍ਰੇਆ। ਤੇ ਤਮਨੀਤ ਤੁਸੀਂ ਆਉਂਦੇ ਰਹੋ। ਹੈਲੋ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਵੀਰ ਜੀ, ਵੀਰ ਜੀ।
2: ਨਹੀਂ
0: ਇਹਨਾਂ ਨੂੰ ਕਹੋ ਨਾ ਸੁੱਖ ਆਂਟੀ ਹੁਣ ਵੀਰ ਜੀ ਆ,
1: ਜਜ਼ਬਾਤ ਬਦਲ ਗਏ।
0: ਇਹਨਾਂ ਨੂੰ ਨਾ ਨਿਆਣਿਆਂ ਨੂੰ ਮੈਂ ਮਹਾਂ ਮਨਾਇਆ ਮਨੋਇਆ ਸੀ ਆ ਫਿਲਮ ਤੇ ਇਹਨਾਂ ਨੇ ਵੇਖ ਲਿਆ ਮੈਨੂੰ।
1: ਤੁਸੀਂ ਮਾਸਕ ਮਾਸਕ ਪਾ ਕੇ ਜਾਣਾ,
0: ਏਦਾਂ ਹੀ ਹੋਇਆ ਨਾ ਤਵਨੀਤ। ਫਿਲਮ ਜਦੋਂ ਜਿੰਨਾ ਚਿਰ ਮਿਲੇ ਨੀ ਨਾ ਮੈਨੂੰ, ਓਨਾ ਚਿਰ ਵਾਹਵਾ ਚੱਲਦਾ ਰਿਹਾ ਕੰਮ।
2: ਹਾਂ
0: ਨਹੀਂ ਵੀਰ ਜੀ ਵਾਲੀਆਂ ਤੇ ਸੱਚ ਦੂਸਰੀਆਂ ਨੇ ਤੇ ਆਪਣੀਆਂ। ਇੱਕ ਮਿੰਟ ਪੁੱਤੋ, ਇੱਕ ਮਿੰਟ ਤੁਸੀਂ ਹੋਲਡ ਰੱਖਿਓ, ਠੀਕ ਆ, ਮੈਂ ਨਾ ਥੋੜਾ ਜਿਹਾ
1: ਗੱਡੀ ਚ ਚੜਾ ਲਾ।
0: ਹਾਂਜੀ ਗੱਡੀ ਲੈ ਲੈ ਲੈ ਲੈ ਨੂੰ। ਹਾਂਜੀ ਮੈਂ ਤਵਨੀਤ
2: ਬੋਲਦੀ ਪਈ
0: ਜੇ
2: ਕਰਨ ਦੇ ਜੇ
1: ਅਸੀਂ ਤਵਨੀਤ ਨਾਲ ਗੱਲ ਕਰਨ ਪਏ ਡੇ ਜੇ
0: ਹੋਰ ਤੁਸੀਂ ਫੰਡੇ ਵਾਲੇ ਜੇ
1: ਫੰਡੇ
0: ਹੈ
2: ਕੀ ਕਿਆ
0: ਫੰਡੇ ਵਾਲੇ ਜੇ
2: ਹਾਂਜੀ
1: ਉਹ ਕੀ ਹੁੰਦੇ ਆ
2: ਫੰਡੇ ਵਾਲੇ ਜੇ
0: ਜੁੰਡੇ
2: ਚਾਟਾ
1: ਚਾਟਾ ਹਾਂ ਐਗਜ਼ੈਕਟਲੀ ਮੈਂ ਉਹ ਕਹਿਣ ਲੱਗੀ ਸੀ
2: ਦਾ ਕਹਿੰਦੇ ਹੋ ਤੁਸੀਂ ਚਾਟੇ ਕਿਵੇਂ ਖਿਲਾ ਰਹੇ ਹੋਏ
0: ਕੀ ਸੁਣਾਉਂਗੇ
2: ਮੰਮਾ ਨੂੰ ਕਹਿੰਦੇ
0: ਹਰ ਇੱਕ ਮੰਮੀ ਨੂੰ ਏਦਾਂ ਲੱਗਦਾ ਵੀ ਮੈਂ ਖਿਲਾਰ ਕੇ ਬਹੁਤ ਸੋਹਣੀ ਲੱਗੂਗੀ ਹੈ ਨਾ, ਹੈ ਨਾ ਤਮਨੀਤ।
1: ਟਾਈਮ ਨੀ ਹੈਗਾ ਉਹਨਾਂ ਕੋਲ ਵਿਚਾਰੀਆਂ ਕੋਲ, ਸਿਰ ਪਾਉਣ ਦਾ ਟਾਈਮ ਨੀ ਹੈਗਾ।
0: ਡੈਡਾ ਲੰਮੇ ਆ ਨਾ ਫਿਰ ਉਹਨਾਂ ਨੂੰ ਵੱਧ ਇੰਚ ਤਿਆਰ ਹੋਣਾ ਪੈਂਦਾ।
2: ਡੈਡਾ
0: ਨੇ ਜੂੰਡੇ ਪੁੱਟ ਦੇਣੇ ਤੁਹਾਡੇ
1: ਬੈਠ ਕੇ ਗੱਲ ਕਰਦੀ ਹੈ।
0: ਹਾਂ ਇਹ ਤੇ ਮੈਂ
2: ਨਹੀਂ, ਮੈਂ ਸੋਫੇ ਤੇ ਬੈਠੇ ਹੋਏ
1: ਤੇ ਮੰਮਾ ਡਰਾਈਵੇ ਤੇ
2: ਨੇ ਮੰਮਾ ਕੁਰਸੀ ਤੇ ਬੈਠੇ ਹੋਏ ਬੀਜ ਦਾ ਪਟਕਾ ਬਣ
0: ਰਿਹਾ
2: ਅੱਜ ਜਦੋਂ ਮੰਮਾ ਕੱਪੜੇ ਚੇਂਜ ਕਰਨ ਲੱਗੇ ਸੀ ਮੰਮਾ ਦਰਵਾਜੇ ਨੇ ਵੱਜੇ
0: ਦਰਵਾਜਾ ਠੀਕ ਦਰਵਾਜਾ ਨਾ ਤੋੜ ਦਿਓ ਕਿਤੇ ਫਿਰ ਪਾਪਾ ਨੇ ਫੇਰ ਗੁੱਸੇ ਹੋਣਾ ਦਰਵਾਜਾ ਟੁੱਟ ਗਿਆ
3: ਝਾਟਾ ਪੱਟੂ ਗਿਆ
0: ਹੋਰ ਕੀ
2: ਦਰਵਾਜ਼ਿਆਂ
0: ਚ ਵੱਜਦੇ ਫਿਰਦੇ
2: ਮੰਮਾ ਫਰੂਟ ਖਾਂਦੇ ਆਇਲ ਪੁਲਿੰਗ ਕਰਦੇ ਤੇ ਫਿਰ ਸਾਨੂੰ ਛੱਡ ਕੇ ਸਕੂਲੇ ਮੰਮਾ ਚਾਹ ਪੀਂਦੇ ਠੰਡਾ ਹੋ ਗਿਆ ਤੇ ਫਿਰ ਡੈਨੂ ਫੇਰ ਗਨ ਪੈਰਾ ਕਰਨਾ ਪੈਣਾ ਫਿਰ ਡੈਡਾ ਫਰਸਟ੍ਰੇਟਡ ਹੋ
3: ਗਏ ਐਗਜ਼ੈਕਟਲੀ ਡੈਡਾ ਇੱਦਾਂ ਦੇ ਹੁੰਦੇ ਆ ਥੋੜੀ ਜਿਹਾ ਹੋਰ ਗੱਲ ਦੱਸੋ ਅੱਗੇ
0: ਤੁਹਾਨੂੰ ਜਿਹੜੇ ਸਵਾਲ ਆਉਂਦੇ ਨਾ
2: ਮੰਮਾ ਮੰਮਾ ਜਦੋਂ ਡੈਡੀ ਨੂੰ ਕਹਿੰਦੇ ਭਾਂਡੇ ਟੋਲੋ ਤੁਸੀਂ ਵਿਹਲੇ ਬੈਠੇ ਸੋਫੇ ਚ
3: ਭਾਂਡੇ ਭਾਂਡੇ
0: ਭਾਂਡੇ ਭਾਂਡੇ
3: ਭਾਂਡੇ ਓਕੇ
2: ਤੇ ਫਿਰ ਮੰਮਾ ਕਹਿੰਦੇ ਡੈਡੀ ਨੂੰ ਭਾਂਡੇ ਟੋਲੋ ਤੁਸੀਂ ਟੀਵੀ ਦੇ ਹਮੇਸ਼ਾ ਦੁਆਲੇ ਪੈਦਲ ਜਾਂ ਫੋਨ ਤੇ ਤੁਸੀਂ ਸੋਫੇ ਤੇ ਵਿਹਲੇ ਬੈਠੇ ਹੋਏ ਤੇ ਫਿਰ ਤੁਸੀਂ ਅੱਧਾ ਘੰਟਾ ਸੋ ਲਿਆ ਤੁਸੀਂ ਮੇਰੇ ਲਈ ਇੱਕ ਕੱਪ ਚਾਹ ਬਣਾ ਦੋ ਉਹਦੇ ਵਿੱਚ ਗੁੜ ਪਾ ਕੇ ਚਾਹ ਪੱਤੀ ਪਾ ਕੇ ਖੰਡ ਪਾ ਕੇ ਤੇ ਫਿਰ ਖੰਡ ਨੀ ਖੰਡ ਨੀ
0: ਚੰਗੀ ਤਰ੍ਹਾਂ ਰਿੰਨ ਕੇ
2: ਸੌਫ
0: ਕਰਾਰੀ
2: ਇਲਾਚੀ ਤੇ ਫਿਰ ਡੈਡਾ ਕਹਿੰਦੇ ਮੇਰੇ ਕੋਲ ਨੀ ਬਣਦੀ ਤੁਹਾਡੇ ਕੋਲ ਸਵਾਦ ਬਣਦੀ
0: ਆਪੇ ਬਣਾ ਲੋ ਤੁਸੀਂ
2: ਹਾਂਜੀ ਤੇ ਫਿਰ ਮੰਮਾ
3: ਭਾਂਡੇ ਵਾਲੀ ਗੱਲ ਵਿੱਚ ਹੀ ਰਹਿ ਗਈ
0: ਲੈ ਉਹ ਸਾਰੀਆਂ ਨੀ ਦੱਸੀ ਦੀਆਂ ਕੁੜੀਏ ਉਹ ਬਸ ਬਸ
3: ਚਾਹ ਤਾਂ ਨਾਰਮਲ ਗੱਲ ਆ ਪੁੱਤ ਭਾਂਡੇ ਵਾਲੀ ਗੱਲ ਦੱਸੋ
0: ਬਸ ਬਸ ਉਹ ਸੀਕ੍ਰੇਟ ਸੀਕ੍ਰੇਟ
2: ਇੱਕ ਤੁਹਾਡੇ ਕੋਲ ਇੱਕ ਹੋਰ ਸੀਕ੍ਰੇਟ ਹੈ ਕ੍ਰਿਸ਼ਨਾ ਵੀ ਜੀ ਨੇ ਨੋਨੀਆ ਦੀ ਲਿਆ ਕੰਨਾ
0: ਹਾਂ ਅੱਛਾ ਉਹਨਾਂ ਲਿਆ ਓਕੇ ਉਹ
2: ਓਕੇ ਮੈਂ ਇੱਕ ਚੁਟਕਲਾ ਸਾਰ ਦੀ ਲਾਈਫ
0: ਹਾਂਜੀ
3: ਓਕੇ
2: ਇੱਕ ਦਿਨ ਮੰਮਾ ਕੱਪੜੇ ਸੁੱਕਣੇ ਪਾ ਰਹੇ ਸੀ ਤੇ ਵੀਰ ਜੀ ਹੋਮਵਰਕ ਕਰ ਰਿਹਾ ਸੀ ਤੇ ਡੈਡਾ ਵੀਰ ਜੀ ਪੜਾ ਰਹੇ ਸੀ ਵੀਰ ਜੀ ਕੁਛ ਸਮਝ ਨੀ ਲੱਗਣਾ ਸੀ ਤੇ ਮੈਂ ਤੇ ਐਸ਼ਰ ਵੀ ਹੋਮਵਰਕ ਕਰ ਰਹੀ ਸੀ ਤੇ ਇੱਕ ਵਰਡ ਸੀ ਬਿਊਟੀਫੁਲ
3: ਨਹੀਂ ਕੱਲਾ ਬਿਊਟੀਫੁਲ ਸੀ ਇੱਕ ਲੜਕੀ ਨੀ ਸੀ ਨਾਲ
2: ਕੱਲਾ ਬਿਊਟੀਫੁਲ ਬਿਊਟੀਫੁਲ ਸੀ ਵਰਡ ਤੇ ਫਿਰ ਵੀਰ ਉਹਦਾ ਸੈਂਟੈਂਸ ਲਿਖਣਾ ਸੀ ਤੇ ਫਿਰ ਡੈਡ ਨੇ ਇੱਕ ਐਗਜ਼ਾਮਪਲ ਦਿੱਤਾ ਸੀ ਕਹਿੰਦੇ ਤਾਜ ਇਸ ਟੀਚਰ ਇਜ਼ ਸੋ
0: ਬਿਊਟੀਫੁਲ
2: ਤੇ ਫਿਰ ਮੰਮਾ ਕਹਿੰਦੇ ਇਹ ਤੁਹਾਨੂੰ ਕਿਵੇਂ ਪਤਾ ਤਾਜ ਦੇ ਟੀਚਰ ਬਿਊਟੀਫੁਲ ਕਿਵੇਂ ਨੇ ਫਿਰ ਡੈਡ ਕਹਿੰਦੇ ਮੈਂ ਮਿਲਿਆ ਹੋਇਆ ਸੀ ਮੈਂ ਇੱਕ ਦਿਨ ਛੱਡਿਆ ਸੀ ਤਾਜ ਵੀਰ ਜੀ ਨੂੰ ਤੇ ਮਿਲ ਕੇ ਆਏ ਪੁੱਛ ਰਹੀ ਕੀ ਹਿਸਾਬ ਕਿਤਾਬ ਹੈ ਕਲਾਸ ਵੀ ਮੈਨੂੰ ਸੋਹਣੀ ਲੱਗੀ ਉਹ ਕੁੜੀ
3: ਮੰਮਾ ਨੇ ਏਦਾਂ ਨੀ ਕਿਹਾ ਮੰਮਾ ਕਹਿੰਦੇ ਖਸਮਾਂ ਨੂੰ ਖਾਣ ਕੱਪੜੇ ਹੋ ਕੇ ਪਹਿਲਾਂ ਇਸ ਬੰਦੇ ਨੂੰ ਵੱਡਾ ਬਣਾਵਾ ਹਨਾ
2: ਮੰਮਾ ਦੱਸੋ ਕੇਅਰ ਜੋ ਮਰਜ਼ੀ ਕਰੋ
3: ਉਹ ਪੁੱਤ ਮੰਮੀ ਏਦਾਂ ਹੀ ਕਹਿੰਦੀਆਂ ਹੁੰਦੀਆਂ
0: ਗੱਲਾਂ ਘੱਟ ਕਰਦੇ ਉਹ ਬੱਚਿਆਂ ਨੂੰ
3: ਟੀਚਰ ਤੇ
0: ਟਰਸਟ ਟਰੁਸਟ ਨਹੀਂ ਆ ਉਹਨਾਂ ਉਹ ਫਿਊਜ ਕੱਢ ਲਏ ਹੁੰਦੇ ਉਹਨਾਂ ਨੇ ਇੱਕ ਉਮਰ ਚ ਜਾ ਕੇ
3: ਸਾਰੀ ਕਹਾਣੀ ਸੁਣਾ ਕੇ ਕਦੋਂ
0: ਦੀਦੀ
3: ਨੇ ਸਾਰੀਆਂ ਗੱਲਾਂ ਦੱਸਦੀਆਂ ਤੋਂ ਤੁਸੀਂ ਹੋਰ ਕੀ ਦੱਸਣਾ
0: ਤੁਸੀਂ ਜੂੜਾ ਕਰਾਉਣ ਚ ਬਿਜ਼ੀ ਰਹਿ ਜਾਂਦੇ ਹੋ
3: ਹਾਂਜੀ ਤੁਸੀਂ ਜੂੜਾ ਪਹਿਲਾਂ ਕਰਾ ਲਿਆ ਕਰੋ ਇਹਨਾਂ ਦੇ ਉੱਠਣ ਤੋਂ
0: ਹਾਂ ਕੀ ਸੁਣਾਓਗੇ ਅੱਜ
2: ਅੱਜ ਮੰਗਲਵਾਰ ਹੈ ਚੂਹੇ ਨੂੰ ਬੁਖਾਰ ਹੈ ਚੂਹੇ ਗਿਆ ਡਾਕਟਰ ਕੋਲ ਡਾਕਟਰ ਨੇ
0: ਕੁਰਸੀ ਤੇ ਕਿਉਂ ਪਾਇਆ ਸੀ ਸਾਨੂੰ
2: ਬੱਲੇ ਬੱਲੇ
0: ਸਰਦਾਰ ਜੀ ਚੱਕ ਦੋ ਫਟੇ
3: ਤੁਸੀਂ ਤੁਰੇ ਫਿਰਦੇ ਇੱਧਰ ਉੱਧਰ ਤਾਂ ਬਹਿ ਕੇ ਸੁਣੋ ਮੇਰੀ ਗੱਲ
0: ਰੇਡੀਓ ਹਾਂਜੀ ਬੱਲੇ ਬੱਲੇ
3: ਮੈਂ ਟਾਈਮ ਸਮਝ ਲਿਆ ਮੈਂ
2: ਤੁਸੀਂ
3: ਬ੍ਰਿਜ ਤੇ ਗਏ ਸੀ ਉਦੋਂ ਦੇਖੀ ਸੀ ਉਹ
0: ਟੇਪਾਂ ਲਾ ਕੇ ਚਲਾਈ ਜਾਂਦੇ ਐਸ਼ਲੀਨ ਨਾ ਕਰਾਓ ਗੱਲ
2: ਸਕੂਲ ਚ ਦੇਖੀ ਸੀ
3: ਭੈਣ ਨਾਲ ਗੱਲ ਕਰਾ ਦੋ ਕਿੱਥੇ ਰਹਿ ਗਈ ਦੀਦੀ
0: ਨਿੱਕੀ ਦੀਦੀ ਕਿੱਥੇ ਆ
2: ਅੰਕਲ ਜੀ ਤੇ ਆਂਟੀ ਜੀ
3: ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਸਾਡਾ ਹਾਲ ਵਧੀਆ ਸਾਰਾ ਕੁਛ ਤਾਂ ਇਹਨਾਂ ਦੋਨਾਂ ਨੇ ਸੁਣਾ ਦਿੱਤਾ ਤੁਸੀਂ ਹੁਣ ਕੀ ਸੁਣਾਉਣਾ ਹੈ ਬੋਲੀ ਕੇ ਬੁਝਾਰਤ
2: ਗੁਲਾਬ ਜਾਮਨੂ
0: ਗੁਲਾਬ ਜਾਮਨੂ ਓਕੇ ਓਕੇ ਸੁਣਾਓ ਸੁਣਾਓ
2: ਮੇਰਾ ਸੀ ਗਲੀਆ ਤੇਰੀ ਤੇਰੇ ਗਲੇ ਫੁੱਲੀਆ ਜੀ ਕਰਿਆ ਤੈਨੂੰ ਖਾ ਲਿਆ ਤੇ ਟਿੱਡ ਵਿੱਚ ਪਾ ਲਾ ਟਿੱਡ ਜਾਂਦਾ ਗਰ
0: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਬੈ ਮੇਰੇ ਡੱਡੂ ਤੇ ਟਲੀਆਂ ਵਜਾਉਂਦਾ ਜਾਊ ਨੀ ਬੈ ਮੇਰੇ ਡੱਡੂ ਤੇ ਅੱਖ ਮਾਰ ਗਿਆ ਸਾਈਕਲ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਹਾਂਜੀ
3: ਭਾਂਡੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
0: Thank you, Ashley.
2: Sashikal.
3: Sashikal.
2: Didi. Didi Khadesi.
0: Acha, ki khare Didi? Okay. Didi Punjabi, huh? Thank you.
2: Didi Rasgulla Khadesi.
0: Acha, Didi Khande Rasgulla.
2: Didi Tami Grain Grain Gya.
0: Oh, Grain Grain. Aap pe Grain Grain karungi.
3: Aap pe karungi, swere swere inna mitha khake.
0: Sanu ki.
3: Haan, hor ki.
0: ਥੈਂਕ ਯੂ
2: ਸਾਨੂੰ
0: ਕੀ
3: ਸਾਨੂੰ ਕੀ ਬੀਬੀ ਸਾਨੂੰ ਕੀ ਜੀ ਸਾਨੂੰ ਕੀ ਬਾਏ ਬਾਏ ਬਾਏ ਬਾਏ
0: ਥੈਂਕ ਯੂ ਥੈਂਕ ਯੂ ਨੈਕਸਟ ਸਾਡੇ ਨਾਲ ਨੇ ਸੁਖਨ ਜੀ ਸਤਿ ਸ੍ਰੀ ਅਕਾਲ ਸੁਖਨ ਜੀ ਕੀ ਹਾਲ ਨੇ ਹੈਲੋ ਡਡਵਾਲ ਸਾਹਿਬ
3: ਡਰਾਇੰਗ ਸਵੇਰੇ ਸਵੇਰੇ ਤਿਆਰ ਹੋ ਕੇ ਡਰਾਇੰਗ ਵੀ ਕਰ ਲਈ ਕੀ ਬਣਾਉਂਦੇ ਆ ਕੀ ਡਰਾ ਕਰਦੇ ਆ ਸੋਨਿਕ
0: ਤੇ ਸੁਸਤੀ ਜੀ ਕਦੀ ਪਈ ਆ ਪਹਿਲਾਂ ਬੜਾ ਬੜਾ ਕਰ ਲਈਏ ਫਿਰ ਹੈ ਮੈਨੂੰ ਲੱਗਦਾ ਤੁਸੀਂ ਸੁੱਤੇ ਸੁੱਤੇ ਗੱਲ ਕਰੀ ਜਾਂਦੇ ਹੋ ਯਾਰ ਮੈਨੂੰ ਵੀ ਬੜੀ ਨੀਂਦ ਆਈ ਉਹ ਸੋਈਏ ਫਿਰ
3: ਸੱਚੀ ਨਾ ਸੋ ਜਿਓ
0: ਹੈਂ ਮੈਂ ਤੇ ਸੌ ਲਿਆ ਈ
3: ਉਹਨੂੰ ਕਹਿੰਦੀ ਹੋਇਆ ਕਿ ਸੱਚੀ ਨਾ ਸਲਾਹ ਦਿਓ ਉਹਨੂੰ ਬੇਚਾਰੇ ਨੂੰ ਸਕੂਲ ਜਾਣਾ ਉਹਨੇ
0: ਤੁਸੀਂ ਸੌ ਲਿਆ ਕਿ ਨਹੀਂ ਸੌ ਲਿਆ ਮੈਂ ਤੇ ਸੌ ਲਿਆ ਯਾਰ
3: ਚੱਲ ਕੋਈ ਗੱਲ ਨੀ ਕਿੰਨੇ ਦਿਨ ਰਹਿ ਗਏ ਤਿੰਨ ਕੁ ਦਿਨ ਰਹਿ ਗਏ ਆ
0: ਥੋੜਾ ਜਿਹਾ ਸੌ ਕੇ ਤੇ ਫਿਰ ਚੱਲ ਜਿਓ ਛੁੱਟੀ ਆ ਓਕੇ ਫਿਰ ਤੇ ਕੋਈ ਚੱਕਰ ਹੀ ਨਹੀਂ ਤੇ ਛੁੱਟੀ ਹੋਵੇ ਫਿਰ ਨੀਂਦ ਕਿੱਥੇ ਆਉਂਦੀ ਉਹ ਫੋਟੋਆਂ ਮਿਲ ਗਈਆਂ ਉਹ ਫੋਟੋਆਂ ਮਿਲ ਗਈਆਂ
2: ਹਾਂਜੀ
0: ਹੈਪੀ ਹੋਣ ਚਲੋ ਠੀਕ ਆ ਫਿਰ ਕੀ ਸੁਣਾਓਗੇ ਹੁਣ
2: ਗਾਣਾ ਵੀ ਬੜਾ ਸੋਹਣਾ ਸੀ ਜੀ ਚੁੰਦਾ
0: ਕਿਹੜਾ ਕਿਹੜਾ ਗਾਣਾ
2: ਤੇਰਾ ਤੇ ਦੂਸਰਾ ਭੇਜਿਆ ਸੀ
0: ਕਿਹੜਾ ਭਲਾ ਬੋਲ ਕੇ ਦੱਸੋ
2: ਮੇਰੇ ਬੱਚੇ ਦਾ
0: ਓਕੇ
3: ਕਿੰਨਾ ਸੋਹਣਾ ਗਾਣਾ ਸੀ
0: ਤੁਹਾਡਾ ਤੇ ਗਾਣਾ ਹੀ ਬੜਾ ਵਧੀਆ ਬਣਦਾ ਤੇ
2: ਦੋ
0: ਓਕੇ ਓਕੇ ਕੀ ਸੁਣਾਓਗੇ ਫਿਰ ਹੁਣ
2: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਪੈਟੇ ਲੱਗਿਆ ਹੋ ਗਏ ਕਿੱਲੇ ਮੀਂਹ ਆ ਗਿਆ ਬੱਲੇ ਬੱਲੇ
0: ਬੱਲੇ ਬੱਲੇ
2: ਡਿੱਗ ਗਈ
0: ਤਿਲਕ ਕੇ ਡਿੱਗ ਕੇ
2: ਮਜ਼ੇ ਕਰੀਆ
3: ਅੱਗੇ
2: ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ
0: ਖੇਡਣ ਚੱਲੇ
2: ਮੀਂਹ ਆ ਗਿਆ
0: ਬੱਲੇ ਬੱਲੇ
3: ਓ ਬੱਲੇ ਬੱਲੇ
0: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਮੀਂਹ
3: ਛਤਰੀ ਛਤਰੀ ਡਿੱਗੇ ਡਿੱਗੇ ਸੱਟ ਲੱਗੇ ਤਿਲਗੇ ਤਿਲਗੇ ਬੱਲੇ ਬੱਲੇ ਮੀਂਹ
0: ਟਿੰਗਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
3: ਡਿਡਵਾਲ ਸਾਹਿਬ ਅੱਜ ਸੁਸਤੀ ਆ ਗੱਲ ਜੇ ਬਣ ਨਹੀਂ ਰਹੀ ਕੀ ਚੱਕਰ ਕੀ ਹੈ
0: ਓਹੋ ਚੱਲ ਹੱਸ ਕੇ ਵਿਖਾ ਦੋ
3: ਹੱਸ ਕੇ ਦਿਖਾ ਦੋ ਚਲੋ ਹੱਸ ਕੇ ਵਿਖਾ ਤੇ ਬਾਏ ਕਰ ਦੇ
0: ਹਾਏ ਅੱਜ ਤੇ ਹਾ ਹਾ
3: ਹੱਸਾ ਵੀ ਨਹੀਂ ਆ ਰਿਹਾ ਅੱਜ ਤਾਂ ਇਹ ਕੰਮ ਖਰਾਬ ਲਾ ਦੇ ਛੁੱਟੀਆਂ ਤੋਂ ਪਹਿਲਾਂ ਵਿਖਾ ਰਿਹਾ
0: ਥੈਂਕ ਯੂ ਡਿਡਵਾਲ ਸਾਹਿਬ ਥੈਂਕ ਯੂ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਇੱਕ ਅੱਜ ਸਾਡੇ ਕੋਲ ਜਨਮ ਦਿਨ ਵੀ ਸੀ ਮੈਂ ਜਰਾ ਕੱਢ ਲਵਾਂ ਮਨ ਸਾਹਿਬ ਕਹਿੰਦੇ ਵੀ ਇੱਕ ਬੇਟਾ ਤੇ ਇੱਕ ਬੇਟੀ ਆ ਸ਼ਬਨਿੰਗ ਸਾਹਿਬ ਓਕੇ ਥੈਂਕ ਯੂ ਵੀ ਆਰ ਟਰੈਵਲਿੰਗ ਵਾਇਆ ਸਿੰਗਾਪੁਰ ਟੂ ਅੰਮ੍ਰਿਤਸਰ ਏਅਰਪੋਰਟ ਹੈਪੀ ਟੂ ਹੈਲਪ ਐਨੀ ਵਨ ਇਫ ਪੇਰੈਂਟ ਗੋਇੰਗ ਤੇ ਵੀ ਆਰ ਗੋਇੰਗ ਟੂ ਅੰਮ੍ਰਿਤਸਰ ਆਈ ਜ਼ੂਮ ਵੀ ਅੱਜ ਹੀ ਚੱਲੇ ਨੇ ਦੱਸਿਓ ਭਾਈ ਕਹਿੰਦੇ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤੇ ਕਰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਤਾਂ ਤੇ ਤੁਹਾਡਾ ਨਾਂ ਤਾਂ ਨਹੀਂ ਆਇਆ ਪਰ ਤੁਹਾਡੀ ਹੈਲਪ ਪਹੁੰਚੀ ਤੇ ਬਹੁਤ ਮਿਹਰਬਾਨੀ ਬਹੁਤ ਵਧੀਆ ਲੱਗਾ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਹੋ ਗਿਆ ਬਾਈ ਕੈਰਟ ਦਾ ਤੇ ਜਦੋਂ ਮਤਲਬ ਵਧਿਆ ਸੀ ਉਦੋਂ ਤੇ ਤੁਸੀਂ ਐਂ ਮਹਿਸੂਸ ਕਰਦੇ ਸੀ ਗੱਲਾਂ ਕਰਦੇ ਸੀ ਵੀ ਜਿੱਦਾਂ ਇਹ ਨਾਂ ਵਧਿਆ ਹੁੰਦਾ ਨਾ ਤੇ ਮੈਂ ਪਤਾ ਨਹੀਂ 2 ਕਿਲੋ ਲੈ ਲੈਣਾ ਸੀ ਲਓ ਹੁਣ ਹੋਇਆ ਜੇ ਸਸਤਾ ਫਿਰ
3: ਇੰਨਾ ਸਸਤਾ ਵੀ ਨਹੀਂ ਹੋਇਆ ਜਿੰਨਾ ਮੇਰੀ ਔਕਾਤ
0: ਨਹੀਂ ਤੇ ਹੁਣ ਤੁਹਾਨੂੰ ਉਹ 85 ਤਾਂ ਥੋੜੀ ਦੇਣ ਲੱਗੇ 100 ਥੋੜੀ ਲਾ ਦੇਣਗੇ ਤੁਹਾਡੇ ਲਾਣੋ
3: ਲਾਓਗੇ ਕਦੀ
0: ਵਾਹ ਇੱਕ ਜਨਮ ਦਿਨ ਆ, ਕਹਿੰਦੇ ਕਿ ਭਾਜੀ ਅੱਜ ਮੇਰੇ ਪੁੱਤਰ ਜੈਮਲ ਸਿੰਘ ਹੁੰਦਲ ਦਾ ਸੈਕੰਡ ਬਰਥਡੇ ਆ, ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ,
1: ਹੈਪੀ ਬਰਥਡੇ ਡੀਅਰ ਜੈਮਲ,
0: ਹੈਪੀ ਬਰਥਡੇ ਟੂ ਯੂ।
1: ਹਾਂਜੀ ਜੈਮਲ, ਤੁਹਾਨੂੰ ਤੁਹਾਡੇ ਸੈਕੰਡ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਤੇ ਤੁਹਾਡੇ ਪੇਰੈਂਟਸ ਨੂੰ ਵੀ, ਮੰਮੀ ਪਾਪਾ ਨੂੰ, ਨਾਨਕਾ ਦਾਦਕਾ ਪਰਿਵਾਰ ਨੂੰ, ਸਾਰਿਆਂ ਨੂੰ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ। ਹੈਪੀ ਬਰਥਡੇ ਟੂ ਯੂ।
0: ਬਹੁਤ ਬਹੁਤ ਵਧਾਈਆਂ ਜੀ। ਨਾਮ ਵੀ ਬੜਾ ਸੋਹਣਾ ਹੈ, ਜਿਹੜੇ ਪੁਰਾਣੇ ਪੁਰਾਣੇ ਨਾਮ ਨਾ, ਬੜੇ ਸੋਹਣੇ ਲੱਗਦੇ ਅੱਜ ਕੱਲ੍ਹ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਦੀ ਕਹਾਣੀ ਬਹੁਤ ਖੂਬਸੂਰਤ, ਤੇ ਸਭਨਾਂ ਦਾ ਦਿਨ ਵਧੀਆ ਵਧੀਆ ਰਹੇ, ਖੁਸ਼ੀਆਂ ਭਰਿਆ ਰਹੇ। ਤੇ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਜੀ, ਧੰਨਵਾਦ। ਕਹਿੰਦੇ ਨੇ ਕਿ ਅੱਜ ਦੀ ਕਹਾਣੀ ਇਹਨਾਂ ਨੂੰ ਵਧੀਆ ਲੱਗੀ, ਮਿਹਰਬਾਨੀ ਜੀ। ਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਨੂੰ ਰੱਬ ਚੜ੍ਹਦੀ ਕਲਾ ਤੰਦਰੁਸਤੀ ਦੇਵੇ, ਤੇ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ। ਗੁਰਦੀਪ ਦਿਓਲ ਜੀ ਬਲਕੂਲਕਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਸਤਿ ਸ਼੍ਰੀ ਅਕਾਲ। ਸੇਖੋਂ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਥੈਂਕ ਯੂ ਜੀ।
0: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਵਧੀਆ ਲੱਗੀ, ਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਪਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਬਹਿਣ ਜੀ
1: ਬਹਿਨੀਆਂ ਕਹਾਂ ਰਹਿ ਗਈ।
0: ਸੁਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਸਾਰੇ ਜਣੇ ਹੱਸਦੇ ਖੇਡਦੇ ਰਹੋ। ਰਾਜ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੂ ਐਵਰੀ ਵਨ। ਅਤੇ ਕਹਿੰਦੇ ਭਾਜੀ ਜਦੋਂ ਗੋਲਡ 150 'ਤੇ ਆ ਗਿਆ ਤਾਂ ਥੋੜਾ ਮੇਰੇ ਵੀ ਆਰਡਰ ਕਰ ਦੇਣਾ। ਬਿਲਕੁਲ ਜੀ ਬਿਲਕੁਲ, ਹੋ ਗਿਆ ਸਮਝੋ ਤੁਸੀਂ,
1: ਬਸ 175 'ਤੇ ਆ ਲੈਣ ਦਿਓ।
0: ਤੁਸੀਂ ਬਸ ਤੁਸੀਂ ਉਂਗਲ ਕੂਚ ਕੇ ਰੱਖੋ।
1: ਉਹ ਲੈ ਉਂਗਲ ਦਾ ਤਾਂ ਤੁਸੀਂ ਹੁਣ ਵੀ ਲੈ ਕੇ ਦੇ ਸਕਦੇ, ਏਦਾਂ ਕੋ ਗਲ ਗੁਲ ਕੂਚ ਕੇ ਰੱਖੋ।
0: ਗਲ ਬੁਰਾ ਲੱਗਦਾ ਨਾ ਬੰਦਾ ਕਵੇ ਵੀ ਲੈ ਗਲ ਮਾਂਜ ਕੇ ਰੱਖੋ, ਇਹ ਕੋਈ ਗੱਲ ਲੱਗਦੀ ਹੈ। ਉਂਗਲੀ ਹੁੰਦੀ ਆ ਕਹਿਣ ਨੂੰ, ਉਂਗਲੀ ਹੁੰਦੀ ਆ, ਗਲਾ ਰਗੜ ਕੇ ਰੱਖੋ, ਏਦਾਂ ਥੋੜੀ ਹੁੰਦਾ। ਥੈਂਕ ਯੂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
6: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ, ਔਰ ਆਪ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.
4: यार तू इतने इनी चेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमिग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 15 ਸਤੰਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਪ੍ਰੋਗਰਾਮ ਨਿਊਜ਼ ਰੂਮ ਦੇ। ਮੱਧ ਪੂਰਬ ਦੇ ਨਾਲ ਹੀ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ, ਔਰ ਸਭ ਤੋਂ ਪਹਿਲੇ ਇੰਟਰਨੈਸ਼ਨਲ ਨਿਊਜ਼ ਹੂਤੀ ਬਾਗੀਆਂ ਦਾ ਇੱਕ ਹੋਰ ਦਾਅਵਾ, ਜਿੱਥੇ ਸਾਊਦੀ ਅਰਬ ਨੇ ਪਿਛਲੇ 24 ਘੰਟਿਆਂ ਦੇ ਵਿੱਚ ਯਮਨ ਦੇ ਅਲੱਗ ਅਲੱਗ ਇਲਾਕਿਆਂ 'ਚ 54 ਹਵਾਈ ਹਮਲੇ ਕੀਤੇ ਨੇ। ਦਾਅਵਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹੂਤੀ ਲਾਲ ਸਾਗਰ ਦੇ ਤਟੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਨੇ। ਹੂਤੀ ਫੌਜ ਦੇ ਬੁਲਾਰੇ ਯਾਹਿਆ ਸਰੀ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਸਾਊਦੀ ਦੀ ਏਅਰਫੋਰਸ ਨੇ F-15 ਤੇ ਟਾਈਫੂਨ ਲੜਾਕੂ ਜਹਾਜ਼ਾਂ ਦੇ ਜ਼ਰੀਏ ਯਮਨ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦੇ ਮੁਤਾਬਕ ਇਹਨਾਂ ਹਵਾਈ ਹਮਲਿਆਂ 'ਚ ਤਾਈਜ਼, ਲਹਜ, ਜ਼ੌਫ, ਮਾਰਿਬ ਤੇ ਹੋਇਦਰਾ ਦੇ ਇਲਾਕੇ ਸ਼ਾਮਲ ਨੇ, ਜਿਨ੍ਹਾਂ ਨੂੰ ਸਾਊਦੀ ਅਰਬ ਨੇ ਹਮਲੇ ਕਰਕੇ ਆਪਣੇ ਨਿਸ਼ਾਨੇ 'ਚ ਲਿਆ। ਹੂਤੀਆਂ ਨੇ ਸੋਮਵਾਰ ਦੇ ਦਿਨ ਇਹ ਵੀ ਦਾਅਵਾ ਕੀਤਾ ਕਿ ਸਾਊਦੀ ਅਰਬ ਦੇ ਫੌਜੀ ਟਿਕਾਣਿਆਂ ਨੂੰ ਮਿਜ਼ਾਈਲ ਤੇ ਡਰੋਨ ਦੇ ਨਾਲ ਹਮਲਾ ਕਰਕੇ ਉਹਨਾਂ ਨੇ ਜਵਾਬ ਵੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹੂਤੀਆਂ ਦੇ ਮੁਤਾਬਕ ਹਾਲੀਆ ਦਿਨਾਂ ਦੇ ਵਿੱਚ ਲਾਲ ਸਾਗਰ ਦੇ ਤੱਟ ਤੇ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਕੰਟਰੋਲ ਉਹਨਾਂ ਨੇ ਹਾਸਲ ਕੀਤਾ, ਔਰ ਇਹ ਸਮੁੰਦਰੀ ਰਸਤਾ ਰਣਨੀਤਕ ਤਰੀਕੇ ਦੇ ਨਾਲ ਕਾਫ਼ੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੌਰਮੁਜ਼ ਸਟ੍ਰੇਟ ਤਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ। ਉੱਥੇ ਹੀ ਦੂਜੀ ਖਬਰ ਦੀ ਸਾਂਝ ਵੀ ਮੱਧ ਪੂਰਬ ਦੇ ਨਾਲ ਹੀ ਜੁੜੀ, ਜਿੱਥੇ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਗਜ਼ਾ ਦੇ ਵਿੱਚ ਇੱਕ ਫੌਜੀ ਮੁਹਿੰਮ ਦੇ ਦਰਮਿਆਨ ਹਮਾਸ ਦੇ 5 ਮੈਂਬਰਾਂ ਨੂੰ ਮਾਰ ਗਿਰਾਇਆ, ਜਿਸ ਦੇ ਵਿੱਚ ਇੱਕ ਕਮਾਂਡਰ ਵੀ ਸ਼ਾਮਲ ਸੀ। ਦ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਫੌਜ ਤੇ ਅੰਦਰੂਨੀ ਸੁਰੱਖਿਆ ਏਜੰਸੀ ਸ਼ਿਨਬੇਟ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਗਜ਼ਾ ਦੇ ਅੰਦਰ ਆਪਣੀ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਤੇਜ਼ ਕੀਤਾ ਹੈ। ਇਜ਼ਰਾਈਲੀ ਫੌਜ ਦੇ ਨਿਸ਼ਾਨੇ ਦੇ ਉੱਤੇ ਹਮਾਸ ਦੇ ਫੌਜੀ ਕਮਾਂਡਰ ਅਹਿਮਦ ਅਲ ਬਚਵੀ ਸੀ, ਜਿਸ ਨੇ ਅਬੂ ਅਸਾਮਾ ਦੇ ਨਾਮ ਦੇ ਨਾਲ ਜਿਸਨੂੰ ਜਾਣਿਆ ਜਾਂਦਾ ਸੀ, ਔਰ ਹਮਾਸ ਦੇ ਨਾਲ ਜੁੜੇ ਹੋਏ ਜਿਹੜੇ ਸਰੋਤ ਨੇ ਉਹ ਇਹ ਵੀ ਖਬਰਾਂ ਦੇ ਰਹੇ ਨੇ ਕਿ ਅਬੂ ਅਸਾਮਾ ਦੀ ਮੌਤ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਇਹ ਦੋਵੇਂ ਖਬਰਾਂ ਆਪਸ ਦੇ ਵਿੱਚ ਜੁੜਦੀਆਂ ਹਨ ਅਤੇ ਇਜ਼ਰਾਈਲ ਦੀ ਤਰਫ ਤੋਂ ਵਾਜਬ ਗੱਲ ਦੱਸੀ ਗਈ ਹੈ। ਇਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਸੋਮਵਾਰ ਰਾਤ ਗਜ਼ਾ ਅਲ ਆਨ ਦੇ ਹਵਾਲੇ ਦੇ ਨਾਲ ਦੱਸਿਆ ਸੀ ਕਿ ਅਹਿਮਦ ਅਲ ਬਚ ਹਮਾਸ ਦੀ ਫੌਜੀ ਯੂਨਿਟ ਇਜ਼ ਅਲ ਦਿਨ ਅਲ ਕਸਾਮ ਦਾ ਕਮਾਂਡਰ ਸੀ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲੇ ਦੇ ਵਿੱਚ ਹੀ ਉਸ ਦੀ ਮੌਤ ਹੋਈ ਹੈ, ਔਰ ਅਲ ਜਜ਼ੀਰਾ ਨੇ ਵੀ ਉਸ ਦੀ ਮੌਤ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਹੈ ਕਿ ਅਹਿਮਦ ਅਲ ਬਚ ਨੂੰ ਗਜ਼ਾ ਸਿਟੀ ਦੇ ਉੱਤਰ ਦੇ ਵਿੱਚ ਅਲ ਸਫਤਾਫੀ ਸਟਰੀਟ ਦੇ ਉੱਤੇ ਇੱਕ ਕਾਰ ਦੇ ਵਿੱਚ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਗਜ਼ਾ ਦੇ ਵਿੱਚ ਹਮਾਸ ਦੇ ਖਿਲਾਫ਼ ਉਸ ਦੀ ਮੁਹਿੰਮ ਲਗਾਤਾਰ ਜਾਰੀ ਹੈ, ਔਰ ਹਾਲੀਆ ਹਫ਼ਤਿਆਂ ਦੇ ਵਿੱਚ ਇਜ਼ਰਾਈਲ ਨੇ ਆਪਣੀ ਕਾਰਵਾਈ ਤੇਜ਼ ਕੀਤੀ ਹੈ, ਖਾਸ ਤੌਰ ਦੇ ਉੱਤੇ ਗਰਾਊਂਡ ਕਾਰਵਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ ਤੇ ਉਸ ਦੀ ਪਤਨੀ ਬੈਟੀਨਾ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਵਿਆਹ ਦਾ ਕੁਝ ਖਰਚ ਰੂਸ ਦੇ ਇੱਕ ਕਾਰੋਬਾਰੀ ਨੇ ਵੀ ਚੁੱਕਿਆ ਸੀ। ਇਸ ਕਾਰੋਬਾਰੀ ਦਾ ਨਾਮ ਉਮਰ ਕ੍ਰੇਮਲੇਵ ਹੈ, ਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਰੀਬੀ ਸੰਬੰਧੀ ਦੱਸਿਆ ਜਾਂਦਾ ਹੈ। ਡੋਨਾਲਡ ਟਰੰਪ ਜੂਨੀਅਰ ਤੇ ਬੈਟੀਨਾ ਦਾ ਵਿਆਹ ਮਈ ਮਹੀਨੇ ਦੇ ਵਿੱਚ ਹੋਇਆ ਸੀ। ਹੁਣ ਦੋਹਾਂ ਨੇ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਜ਼ਰੀਏ ਦੱਸਿਆ ਹੈ ਕਿ ਬਾਮਾਸ ਦੇ ਵਿੱਚ ਇੱਕ ਪ੍ਰਾਈਵੇਟ ਆਈਲੈਂਡ ਦੇ ਉੱਤੇ ਆਯੋਜਿਤ ਵਿਆਹ ਸਮਾਗਮ ਦੇ ਵਿੱਚ ਦੋ ਰਾਤਾਂ ਦੀ ਮੇਜ਼ਬਾਨੀ ਉਮਰ ਕ੍ਰੇਮਲੇਵ ਨੇ ਕੀਤੀ ਸੀ। ਉਮਰ ਕ੍ਰੇਮਲੇਵ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਯਾਨੀ IBA ਦਾ ਪ੍ਰਮੁੱਖ ਵੀ ਹੈ। ਜੋੜੇ ਨੇ ਆਪਣੇ ਬਿਆਨ ਦੇ ਵਿੱਚ ਕ੍ਰੇਮਲੇਵ ਨੂੰ ਆਪਣਾ ਕਰੀਬੀ ਦੋਸਤ ਦੱਸਿਆ। ਟਰੰਪ ਜੂਨੀਅਰ ਤੇ ਬੈਟੀਨਾ ਦੇ ਇੱਕ ਦੋਸਤ ਦੀ ਤਰਫ ਤੋਂ ਦਿੱਤਾ ਗਿਆ ਵਿਆਹ ਦਾ ਤੋਹਫ਼ਾ ਵੀ ਇਸ ਨੂੰ ਦੱਸਿਆ ਗਿਆ ਹੈ, ਔਰ ਇਸ ਦਾ ਉਹਨਾਂ ਨੇ ਧੰਨਵਾਦ ਜਤਾਇਆ। ਇਸ ਪੂਰੇ ਮਾਮਲੇ ਦੇ ਵਿੱਚ ਅਮਰੀਕੀ ਮੀਡੀਆ ਦੇ ਵਿੱਚ ਟਰੰਪ ਪਰਿਵਾਰ ਦੇ ਉੱਤੇ ਵਿਦੇਸ਼ੀ ਪ੍ਰਭਾਵ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਸਵਾਲ ਉੱਠੇ ਨੇ, ਔਰ ਇਹਨਾਂ ਖਰਚਿਆਂ ਦੀ ਜਾਣਕਾਰੀ ਪਹਿਲਾਂ ਪ੍ਰੋ ਪਬਲਿਕਾ ਦੀ ਇੱਕ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਈ ਸੀ। ਪ੍ਰੋ ਪਬਲਿਕਾ ਦੀ ਰਿਪੋਰਟ ਦੇ ਮੁਤਾਬਕ ਡੋਨਾਲਡ ਟਰੰਪ ਜੂਨੀਅਰ ਤੇ ਬੈਟੀਨਾ ਟਰੰਪ ਨੇ ਬਾਮਾਸ ਦੇ ਵਿੱਚ ਪ੍ਰਾਈਵੇਟ ਆਈਲੈਂਡ ਦੇ ਉੱਤੇ ਜਦੋਂ ਵਿਆਹ ਕੀਤਾ ਸੀ ਤਾਂ ਇਸ ਦਾ ਇੱਕ ਦੂਸਰਾ ਸਮਾਗਮ ਇੱਕ ਹੋਰ ਦੂਸਰੇ ਆਈਲੈਂਡ ਦੇ ਉੱਤੇ ਹੋਇਆ ਸੀ, ਜਿਸ ਦਾ ਇੱਕ ਰਾਤ ਦਾ ਕਿਰਾਇਆ ਕਰੀਬ $1,00,000 ਹੈ। ਰਿਪੋਰਟ ਦੇ ਮੁਤਾਬਕ ਇਸ ਸਮਾਗਮ ਦੇ ਨਾਲ ਜੁੜੇ ਕਈ ਖਰਚ ਕ੍ਰੇਮਲੇਵ ਨੇ ਹੀ ਚੱਕੇ ਸੀ, ਔਰ ਇਸ ਦੇ ਵਿੱਚ ਕਰੀਬ $70,000 ਦੀ ਆਤਿਸ਼ਬਾਜ਼ੀ ਦਾ
ਪ੍ਰਦਰਸ਼ਨ ਵੀ ਸ਼ਾਮਲ ਹੈ। ਪ੍ਰੋ ਪਬਲਿਕਾ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਆਧਾਰ ਬਣਾ ਕੇ ਦੱਸਿਆ ਹੈ ਕਿ ਕ੍ਰੈਮਲੇਵ ਨੇ ਵਿਆਹ ਸਮਾਗਮ ਦੇ ਉੱਤੇ ਲੱਖਾਂ ਡਾਲਰ ਖਰਚ ਕੀਤੇ ਸੀ। ਅਮਰੀਕੀ ਐਥਿਕਸ ਦੇ ਉੱਤੇ ਨਿਗਾਹ ਰੱਖਣ ਵਾਲੇ ਕਈ ਸੰਗਠਨਾਂ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਕਹਿਣਾ ਹੈ ਕਿ ਰਾਸ਼ਟਰਪਤੀ ਦੇ ਬੇਟੇ ਨੇ ਇੱਕ ਅਜਿਹੇ ਵਿਅਕਤੀ ਤੋਂ ਮਹਿੰਗੇ ਉਪਹਾਰ ਸਵੀਕਾਰ ਕੀਤੇ ਨੇ ਜਿਸ ਨੂੰ ਰੂਸੀ ਰਾਸ਼ਟਰਪਤੀ ਪੁਤੀਨ ਦਾ ਕਰੀਬੀ ਦੱਸਿਆ ਜਾਂਦਾ ਹੈ। ਬੇਸ਼ੱਕ ਟਰੰਪ ਜੂਨੀਅਰ ਸਰਕਾਰੀ ਅਹੁਦੇ 'ਤੇ ਨਾ ਹੋਣ ਪਰ ਇਹ ਹਿੱਤਾਂ ਦੇ ਟਕਰਾਅ ਵਾਲੀ ਸਥਿਤੀ ਜ਼ਰੂਰ ਪੈਦਾ ਕਰ ਦਿੰਦਾ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਸਾਂਝ ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਇੱਕ ਖਬਰ ਗੁਆਂਢ ਪਾਕਿਸਤਾਨ ਦੇ ਵਿੱਚ, ਜਿੱਥੇ ਇੱਕ ਵਾਰ ਫਿਰ ਤੋਂ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ। ਪੈਟਰੋਲੀਅਮ ਡਿਵੀਜ਼ਨ ਦੀ ਤਰਫ ਤੋਂ ਜਾਰੀ ਸੂਚਨਾ ਦੇ ਮੁਤਾਬਕ ਪੈਟਰੋਲ ਦੀ ਕੀਮਤ ਪਾਕਿਸਤਾਨ ਦੇ ਵਿੱਚ 4.42 ਰੁਪਏ ਪਾਕਿਸਤਾਨੀ ਕਰੰਸੀ ਦੀ ਗੱਲ ਕਰ ਰਹੇ ਹਾਂ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ। ਇਸ ਤੋਂ ਬਾਅਦ ਪੈਟਰੋਲ ਦੀਆਂ ਹੁਣ ਦੇਸ਼ ਦੇ ਵਿੱਚ ਨਵੀਆਂ ਕੀਮਤਾਂ 380 ਪਾਕਿਸਤਾਨੀ ਰੁਪਏ 24 ਪੈਸੇ ਪ੍ਰਤੀ ਲੀਟਰ ਹੋ ਗਈਆਂ ਨੇ। ਉੱਥੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਭਗ 6 ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ ਔਰ ਨਵੇਂ ਵਾਧੇ ਦੇ ਨਾਲ ਡੀਜ਼ਲ ਦੀ ਨਵੀਂ ਕੀਮਤ 409 ਰੁਪਏ 42 ਪੈਸੇ ਪ੍ਰਤੀ ਲੀਟਰ ਤੈਅ ਕਰ ਦਿੱਤੀ ਗਈ ਹੈ। ਸਰਕਾਰ ਦੀ ਤਰਫ ਤੋਂ ਨਵੀਆਂ ਕੀਮਤਾਂ ਨੂੰ 15 ਸਤੰਬਰ ਤੋਂ ਤੁਰੰਤ ਪ੍ਰਭਾਵ ਦੇ ਨਾਲ ਯਾਨੀ ਅੱਜ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਹਾਲੀਆ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 2-4 ਦਿਨ ਛੱਡ ਕੇ ਇਜ਼ਾਫਾ ਹੋ ਹੀ ਰਿਹਾ ਹੈ। ਉੱਥੇ ਕਾਂਗਰਸ ਦੀ ਤਰਫ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਜਨਤਾ ਦੇ UPI ਪੇਮੈਂਟ ਦੇ ਜ਼ਰੀਏ ਕੀਤੀ ਗਈ ਵਸੂਲੀ ਦੀ ਕੀਤੀ ਜਾਣ ਵਾਲੀ ਵਸੂਲੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ। ਪਾਰਟੀ ਨੇ ਅਸਲ 'ਚ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ 2,000 ਰੁਪਏ ਤੋਂ ਵੱਧ ਦੀ ਹਰ ਇੱਕ UPI ਪੇਮੈਂਟ ਦੇ ਉੱਤੇ 0.5% ਚਾਰਜ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਦਰਅਸਲ 14 ਸਤੰਬਰ ਯਾਨੀ ਲੰਘੀ ਕੱਲ੍ਹ ਨੂੰ ਜਾਰੀ ਇੱਕ ਸੂਚਨਾ ਦੇ ਮੁਤਾਬਕ 2,000 ਰੁਪਏ ਤੱਕ ਦੇ UPI ਪੇਮੈਂਟ 'ਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗੇਗਾ ਇਹ ਕਿਹਾ ਗਿਆ ਸੀ। ਪਰ ਕਾਂਗਰਸ ਪਾਰਟੀ ਦਾ ਹੁਣ ਕਹਿਣਾ ਹੈ ਕਿ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ 5,000 ਰੁਪਏ ਤੱਕ UPI ਪੇਮੈਂਟ ਦੇ ਉੱਤੇ 25 ਰੁਪਏ ਵਾਧੂ ਦੇਣੇ ਪੈ ਸਕਦੇ ਨੇ। ਕਾਂਗਰਸ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਨਰਿੰਦਰ ਮੋਦੀ ਜਨਤਾ ਨੂੰ ਵਸੂਲੀ ਦਾ ਹੁਣ ਨਵਾਂ ਪਲਾਨ ਲੈ ਕੇ ਆਏ ਨੇ। 2,000 ਰੁਪਏ ਤੋਂ ਉੱਪਰਲੀ ਹਰ ਇੱਕ ਪੇਮੈਂਟ ਦੇ ਉੱਤੇ 0.5% ਦਾ ਚਾਰਜ, ਜਿਸ ਦਾ ਮਤਲਬ ਇਹ ਕਿ ਜੇਕਰ ਤੁਸੀਂ 10,000 ਰੁਪਏ ਤੱਕ ਦੀ ਖਰੀਦਦਾਰੀ ਕੀਤੀ ਤਾਂ 50 ਰੁਪਏ ਸਰਕਾਰ ਵਸੂਲੇਗੀ। ਪਹਿਲਾਂ UPI ਪੇਮੈਂਟ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਸੀ, ਪਰ ਨਰਿੰਦਰ ਮੋਦੀ ਦੀ ਤਰਫ ਤੋਂ ਇਹ ਨਹੀਂ ਦੇਖਿਆ ਗਿਆ ਕਿ ਵਸੂਲੀ ਦਾ ਖੇਡ ਇਹ ਕਿਵੇਂ ਸ਼ੁਰੂ ਕਰਨਾ। ਮੋਦੀ ਦਾ ਫੰਡਾ ਸਾਫ਼ ਹੈ ਕਿ ਜਿੰਨਾ ਹੋ ਸਕੇ ਜਨਤਾ ਨੂੰ ਲੁੱਟ ਲਵੋ ਅਤੇ ਆਪਣੇ ਮਿੱਤਰਾਂ ਦੀ ਤਜੋਰੀ ਭਰੋ। ਕਾਂਗਰਸ ਨੇ ਇਹ ਵੀ ਲਿਖਿਆ ਹੈ ਕਿ ਇਹ ਸਰਕਾਰ ਜਨਤਾ ਦੀ ਸਰਕਾਰ ਨਹੀਂ ਹੈ ਬਲਕਿ ਕੁਝ ਇੱਕ ਉਦਯੋਗਪਤੀਆਂ ਦੀ ਸਰਕਾਰ ਹੈ ਔਰ ਮੋਦੀ ਉਹਨਾਂ ਦੇ ਏਜੰਟ ਨੇ। ਉੱਥੇ ਗੁਰੂਗ੍ਰਾਮ ਤੋਂ ਅਗਲੀ ਖਬਰ, ਜਿੱਥੇ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਔਰ ਮਹਿਲਾ ਬਾਈਕ ਰਾਈਡਰ ਸੀਆ ਚੌਹਾਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਕਥਿਤ ਦੋਸ਼ੀ ਕਲਿਆਣ ਬੈਸਲਾ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਤਹਿਤ FIR ਜੋੜ ਦਿੱਤੀ ਗਈ ਹੈ। ਟੱਕਰ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖਾਸੀ ਵਾਇਰਲ ਹੋਈ ਸੀ ਔਰ ਇਹ ਮਾਮਲਾ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦਕਿ ਮੰਗਲਵਾਰ ਦੀ ਸਵੇਰ ਸੀਆ ਚੌਹਾਨ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਦਿੱਤੀ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ਦਾ ਆਪ ਹੀ ਨੋਟਿਸ ਲੈਂਦਿਆਂ ਸੈਕਟਰ 56 ਦੇ ਵਿੱਚ FIR ਦਰਜ ਕੀਤੀ। ਜਾਂਚ ਤੋਂ ਬਾਅਦ CCTV ਫੁਟੇਜ ਦੇ ਵਿੱਚ ਵੀ ਪਾਇਆ ਗਿਆ ਕਿ ਕਥਿਤ ਵਿਅਕਤੀ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਬਾਈਕ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਸੀ ਔਰ ਇਸੇ ਦੇ ਤਹਿਤ ਧਾਰਾ 109 BNS ਵੀ ਜੋੜ ਦਿੱਤੀ ਗਈ ਹੈ, ਜਿਸ ਦਾ ਮਤਲਬ ਇਹ ਹੈ ਕਿ 10 ਸਾਲ ਤੱਕ ਦੀ ਸਜ਼ਾ ਤਾਂ ਕਥਿਤ ਦੋਸ਼ੀ ਨੂੰ ਹੋ ਸਕਦੀ ਹੈ ਜੇਕਰ ਉਸ ਦੀ ਇਹ ਸਜ਼ਾ ਅਦਾਲਤ ਦੇ ਵਿੱਚ ਸਾਬਤ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਬਾਈਕ ਰਾਈਡਰ ਸੀਆ ਨੇ ਪੂਰੀ ਘਟਨਾ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਉਸਨੇ ਦੱਸਿਆ ਕਿ ਉਸਨੂੰ ਜਾਣ ਬੁੱਝ ਕੇ ਟੱਕਰ ਮਾਰੀ ਗਈ। ਪਹਿਲਾਂ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਇਹ ਕਰਦਾ ਰਿਹਾ, ਜਦੋਂ ਨਹੀਂ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ, ਜਦਕਿ ਉਹ ਆਪਣੀ ਲੇਨ ਦੇ ਵਿੱਚ ਚੱਲ ਰਹੀ ਸੀ। ਦਰਅਸਲ ਇਹ ਘਟਨਾ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ਦੀ ਹੈ, ਜਿਸ ਦਾ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਖਾਸਾ ਵਾਇਰਲ ਹੋ ਰਿਹਾ ਹੈ। ਬਾਈਕ ਰਾਈਡਰ ਸੀਆ ਚੌਹਾਨ ਆਪਣੇ ਇੱਕ ਗਰੁੱਪ ਅਪ੍ਰੀਲੀਆ RS 457 ਸਪੋਰਟਸ ਦੇ ਨਾਲ ਸਪੋਰਟਸ ਬਾਈਕ ਚਲਾ ਰਹੀ ਸੀ, ਪਰ ਜਦੋਂ ਉਸਦਾ ਇਹ ਕਾਰ ਪਿੱਛਾ ਕਰਨ ਲੱਗੀ ਜਿਸ ਨੂੰ ਕਲਿਆਣ ਬੈਸਲਾ ਚਲਾ ਰਿਹਾ ਸੀ, ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਬਾਈਕਰ ਨਾ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ
ਫੈਡਰਲ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਹੈਲਥ ਕਵਰ ਰਿਬੇਟ ਦਾ ਬਿੱਲ ਜਿਹੜਾ ਉਸ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ। ਜਿਹੜੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਬਿੱਲ ਸੀ। ਹੁਣ ਗ੍ਰੀਨਜ਼ ਦੀ ਹਮਾਇਤ ਦੇ ਨਾਲ ਮੁੜ ਤੋਂ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ। ਉੱਥੇ ਗ੍ਰੀਨਜ਼ ਪਾਰਟੀ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਓਪਨ AI ਤੋਂ ਪੈਦਾ ਹੋਏ ਖਤਰਿਆਂ ਨੂੰ ਨਜਿੱਠਣ ਦੇ ਲਈ ਆਸਟ੍ਰੇਲੀਆ ਸਰਕਾਰ ਨਾਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਵਧੇਰੇ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਾਰਾ ਹੈਂਸਨ ਯੰਗ ਜਿਹੜੇ ਗ੍ਰੀਨ ਪਾਰਟੀ ਦੇ ਸੈਨੇਟਰ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਸਰਕਾਰ ਕਾਪੀਰਾਈਟ ਲਾਅਸ ਨੂੰ ਲੈ ਕੇ ਵੀ ਲਿਆ ਰਹੀ ਜਿਹੜਾ ਲਾਅ ਲਿਆ ਰਹੀ ਹੈ ਉਹ ਵੀ ਬੇਹੱਦ ਕਮਜ਼ੋਰ ਹੈ। ਐਂਥਨੀ ਐਲਬਨੀ ਸਰਕਾਰ ਨੂੰ ਇਹ ਸਮਝਣਾ ਹੋਏਗਾ ਕਿ AI ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਹਾਵੀ ਹੋ ਸਕਦਾ ਹੈ। ਅਸਲ 'ਚ ਸਾਰਾ ਕੁਝ ਡਿਜੀਟਲ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਪੌਲਿਨ ਹੈਂਸਨ ਦੀ ਤਰਫ ਤੋਂ ਆਖਿਰਕਾਰ ਆਪਣੀ ਪੁਰਾਣੀ ਟਿੱਪਣੀ ਦੇ ਲਈ ਇੱਕ ਵਾਰ ਫਿਰ ਮਾਫ਼ੀ ਮੰਗ ਲਈ ਗਈ ਹੈ। ਪੌਲਿਨ ਹੈਂਸਨ ਅਕਸਰ ਬਿਆਨ ਦਿੰਦੇ ਰਹਿੰਦੇ ਸੀ ਪਰ ਹੁਣ ਜਦੋਂ ਵੱਡੀ ਨੇਤਾ ਬਣ ਚੁੱਕੀ ਹੈ ਇੱਕ ਫੈਡਰਲ ਪੱਧਰ ਦੀ ਤਾਂ ਉਹਨਾਂ ਦੇ ਪੁਰਾਣੇ ਬਿਆਨ ਨਿਕਲ ਨਿਕਲ ਕੇ ਸਾਹਮਣੇ ਆ ਰਹੇ ਨੇ। ਅਜਿਹੇ ਦੇ ਵਿੱਚ ਐਬੋਰੀਜਨਲ ਇੰਡੀਜਨਸ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਮੋਸਟ ਪ੍ਰਿਮਿਟਿਵ ਰੇਸ ਔਨ ਦੀ ਅਰਥ ਯਾਨੀ ਕਿ ਧਰਤੀ ਦੇ ਉੱਤੇ ਸਭ ਤੋਂ ਪੁਰਾਣੇ ਜੀਵ ਕਰਾਰ ਦੇਣ ਵਾਲੀ ਪੌਲਿਨ ਹੈਂਸਨ ਦੀ ਟਿੱਪਣੀ ਐਬੋਰੀਜਨਲ ਭਾਈਚਾਰੇ ਨੂੰ ਨਾਗਵਾਰ ਗੁਜ਼ਰੀ ਜਿਸ ਦੇ ਉੱਤੇ ਸੈਨੇਟਰ ਹੈਂਸਨ ਨੇ ਹੁਣ ਆਖਿਰਕਾਰ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਇਹ ਇੱਕ ਪੁਰਾਣੀ ਵੀਡੀਓ ਹੈ ਦੀ JJ ਪੋਡਕਾਸਟ ਯਾਨੀ ਜੈਮੀ ਜੇ ਪੋਡਕਾਸਟ ਸਾਲ 2025 ਦੇ ਵਿੱਚ ਹੋਇਆ ਸੀ। ਉਦੋਂ ਪੌਲਿਨ ਹੈਂਸਨ ਨੇ ਇਹ ਟਿੱਪਣੀ ਦਿੱਤੀ ਸੀ ਕਿ ਆਖਿਰਕਾਰ ਐਬੋਰੀਜਨਲ ਲੋਕਾਂ ਨੇ ਆਸਟ੍ਰੇਲੀਆ ਨੂੰ ਦਿੱਤਾ ਹੀ ਕੀ ਹੈ। ਗੁਫਾਵਾਂ ਦੇ ਵਿੱਚ ਕੰਧਾਂ ਦੇ ਉੱਤੇ ਪੇਂਟਿੰਗਾਂ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਡਰਨ ਤਾਂ ਨਹੀਂ ਮੰਨਿਆ ਜਾ ਸਕਦਾ। ਪੌਲਿਨ ਹੈਂਸਨ ਦਾ ਇਹ ਬਿਆਨ ਸੀ ਕਿ ਉਸ ਤੋਂ ਬਾਅਦ ਇੰਡੀਜਨਸ ਆਸਟ੍ਰੇਲੀਅਨ ਮਿਨਿਸਟਰ ਮਲਿੰਡਰੀ ਮੈਕਾਰਥੀ ਨੇ ਉਹਨਾਂ ਦੇ ਇਸ ਬਿਆਨ ਨੂੰ ਡੈਰੋਗੇਟਰੀ ਯਾਨੀ ਕਿ ਮੰਦਭਾਗਾ ਅਤੇ ਕੰਪਲੀਟਲੀ ਰੇਸਿਸਟ ਯਾਨੀ ਕਿ ਪੂਰਨ ਤਰੀਕੇ ਦੇ ਨਾਲ ਨਸਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨਫ਼ਰਤ ਦੇ ਵਿੱਚ ਲਿਬੜੀ ਹੋਈ ਇਹ ਬਿਆਨਬਾਜ਼ੀ ਪੌਲਿਨ ਹੈਂਸਨ ਹੀ ਕਰ ਸਕਦੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਤਰਫ ਤੋਂ ਹੁਣ ਮਾਫ਼ੀ ਮੰਗ ਲਈ ਗਈ। ਉੱਥੇ ਹੀ ਵਿਕਟੋਰੀਆ ਸੂਬੇ ਦੇ ਵਿੱਚ ਬੈਨ ਕੈਰਲ ਸਰਕਾਰ ਦਾ ਹੁਣ ਜਿਹੜਾ ਵਰਕ ਫਰੋਮ ਹੋਮ ਲਾਜ਼ ਆ ਉਸਦਾ ਸੁਪਨਾ ਘੱਟੋ ਘੱਟ ਇਸ ਸਰਕਾਰ ਦੇ ਵਿੱਚ ਤਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਬੈਨ ਕੈਰਲ ਦੀ ਤਰਫ ਤੋਂ ਕੈਬਨਿਟ ਦੀ ਬੈਠਕ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਕਾਰਵਾਈ ਆ ਉਸਨੂੰ 2 ਹਫ਼ਤੇ ਹੋਰ ਵਧਾਉਣ ਦੇ ਲਈ ਅਪੀਲ ਕੀਤੀ ਗਈ ਸੀ ਜਿਸ ਨੂੰ ਉਹਨਾਂ ਦੇ ਹੀ ਕੈਬਨਿਟ ਮੰਤਰੀਆਂ ਨੇ ਨਕਾਰ ਦਿੱਤਾ। ਦੱਸ ਦਈਏ ਕਿ ਇਹ ਲਾਅ ਜਿਸ ਦੇ ਤਹਿਤ ਘੱਟੋ ਘੱਟ 2 ਦਿਨ ਅਦਾਰੇ ਜਿਹੜੇ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇਣ। ਇਸ ਨੂੰ ਸਭ ਤੋਂ ਪਹਿਲਾਂ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਨੇ ਮਈ 2025 ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਲੈ ਕੇ ਆਉਣਗੇ। ਇਸ ਸਾਲ ਜੂਨ ਮਹੀਨੇ ਤੱਕ ਤਾਂ ਉਹ ਲੈ ਕੇ ਨਹੀਂ ਆ ਸਕੇ। ਉਸ ਤੋਂ ਬਾਅਦ ਜਸਿੰਟਾ ਐਲਨ ਹੀ ਕੁਰਸੀ ਤੋਂ ਲੱਥ ਗਈ। ਸਾਲ ਤੋਂ ਵੀ ਵੱਧ ਹੋ ਚੁੱਕਿਆ ਅਤੇ ਉਦੋਂ ਤੋਂ ਹੀ ਇਹ ਮਸਲਾ ਜਿਹੜਾ ਇਹ ਵਿਚਾਰ ਅਧੀਨ ਹੈ। ਵਿਕਟੋਰੀਆ ਦੇ ਬਿਜ਼ਨਸ ਅਤੇ ਇੰਡਸਟਰੀ ਕਮਿਊਨਿਟੀ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਿਤਾਏ ਗਏ ਸੀ ਜਿਸ ਤੋਂ ਬਾਅਦ ਇਸ ਨੂੰ ਪਿਛਲੀ ਪਾਰਲੀਮੈਂਟਰੀ ਮੀਟਿੰਗ ਦੇ ਵਿੱਚ ਲਿਆਂਦਾ ਵੀ ਗਿਆ ਪਰ ਉਹਨਾਂ ਇਤਰਾਜ਼ਾਂ ਦੇ ਚੱਲਦਿਆਂ ਪਾਰਲੀਮੈਂਟ ਦੀ ਇੱਕ ਸਬ ਕਮੇਟੀ ਦੇ ਕੋਲ ਰਿਵਿਊ ਦੇ ਲਈ ਭੇਜ ਦਿੱਤਾ ਗਿਆ। ਹੁਣ ਜਦ ਤੱਕ ਇਹ ਕਮੇਟੀ ਆਪਣਾ ਰਿਵਿਊ ਨਹੀਂ ਦਿੰਦੀ ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਨਹੀਂ ਜਾ ਸਕਦਾ। ਇਸੇ ਦੇ ਲਈ ਇਹ ਕਮੇਟੀ ਨੇ ਆਖਰੀ ਤਰੀਕ 20 ਅਕਤੂਬਰ ਤੈਅ ਕੀਤੀ ਹੈ ਯਾਨੀ ਕਿ ਪਾਰਲੀਮੈਂਟ ਦੀ ਕਾਰਵਾਈ ਦਾ ਉਦੋਂ ਆਖਰੀ ਸਿਟਿੰਗ ਡੇ ਹੋਏਗਾ। ਉਸ ਤੋਂ ਬਾਅਦ ਤਾਂ ਕੋਈ ਵੀ ਪਾਰਲੀਮੈਂਟਰੀ ਕਾਰਵਾਈ ਸੂਬਾਈ ਪਾਰਲੀਮੈਂਟਰੀ ਕਾਰਵਾਈ ਨਹੀਂ ਹੋਣੀ ਕਿਉਂਕਿ ਵਿਕਟੋਰੀਆ ਦੇ ਵਿੱਚ 28 ਨਵੰਬਰ ਨੂੰ ਚੋਣਾਂ ਵੀ ਹੋਣੀਆਂ ਨੇ। ਇਸੇ ਕਰਕੇ ਪ੍ਰੀਮੀਅਰ ਬੈਨ ਕੈਰਲ ਇਹ ਚਾਹੁੰਦੇ ਸੀ ਕਿ ਘੱਟੋ ਘੱਟ 20 ਅਕਤੂਬਰ ਤੋਂ 2 ਹਫ਼ਤੇ ਹੋਰ ਵਧਾ ਕੇ ਪਾਰਲੀਮੈਂਟ ਦੀ ਕਾਰਵਾਈ ਜੋੜ ਦਿੱਤੀ ਜਾਵੇ ਤਾਂ ਕਿ ਇਸ ਬਿੱਲ ਨੂੰ ਤਾਂ ਘੱਟੋ ਘੱਟ ਉਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਲਿਆਂਦਾ ਜਾ ਸਕੇ ਅਤੇ ਸੂਬਾਈ ਸੰਸਦ ਦੇ ਵਿੱਚ ਪਾਸ ਕਰ ਦਿੱਤਾ ਜਾਵੇ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਨ ਕੈਰਲ ਆਪਣੀ ਇਸ ਕੋਸ਼ਿਸ਼ ਦੇ ਵਿੱਚ ਨਾਕਾਮ ਰਹੇ ਨੇ। ਵੈਸੇ ਇਸ ਦਰਮਿਆਨ ਹੁਣ ਵੈਸਟਰਨ ਰਿਨਿਊਬਲ ਲਿੰਕ ਟਰਾਂਸਮਿਸ਼ਨ ਪ੍ਰੋਜੈਕਟ ਦੇ ਤਹਿਤ ਵਿਕਟੋਰੀਆ ਦੇ ਵਿੱਚ ਕਿੱਥੋਂ ਕਿੱਥੋਂ ਖਰਚੇ ਬਚਾਏ ਜਾਣ ਇਸ ਨੂੰ ਲੈ ਕੇ ਵੀ ਪ੍ਰੀਮੀਅਰ ਨੇ ਇੱਕ ਐਲਾਨ ਅੱਜ ਦੇ ਦਿਨ ਕੀਤਾ। ਕਿਹਾ ਜਾ ਰਿਹਾ ਹੈ ਕਿ ਅਗਲੇ 10 ਸਾਲਾਂ ਦੇ ਦਰਮਿਆਨ ਇਸ ਬਿਜਲੀ ਦੀ ਲਾਈਨ ਜਿਹਦੇ ਰਿਨਿਊਬਲ ਟਰਾਂਸਮਿਸ਼ਨ ਲਿੰਕ ਜਿਹਨੂੰ ਕਿਹਾ ਜਾ ਰਿਹਾ ਯਾਨੀ ਕਿ ਨਵਿਆਨਯੋਗ ਊਰਜਾ ਦੇ ਸਰੋਤ ਜਿਹੜੇ ਨੇ ਉਹਨਾਂ ਦੇ ਜ਼ਰੀਏ ਬਿਜਲੀ ਦੀ ਲਾਈਨ ਜਿਹੜੀ ਵਿਛਾਈ ਜਾ ਰਹੀ ਹੈ ਉਸ ਦੇ ਵਿੱਚ 190 ਕਿਲੋਮੀਟਰ ਦੀ ਇਹ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਨੂੰ ਲੈ ਕੇ ਲੇਬਰ ਪਾਰਟੀ ਦੀ ਇਸ ਯੋਜਨਾ ਦੇ ਵਿੱਚ ਪ੍ਰੀਮੀਅਰ ਬੈਨ ਕੈਰਲ ਨੇ ਹੁਣ ਕੁਝ ਤਬਦੀਲੀਆਂ ਕੀਤੀਆਂ ਨੇ।
2025 ਦੇ ਵਿੱਚ ਇਸ ਲਾਈਨ ਨੂੰ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ। 1.53 ਬਿਲੀਅਨ ਡਾਲਰ ਇਸ ਦੇ ਉੱਤੇ ਖਰਚ ਹੁੰਦੇ ਦੱਸੇ ਜਾ ਰਹੇ ਨੇ। ਹਾਲਾਂਕਿ ਸ਼ੁਰੂਆਤ ਜਦੋਂ ਇਸ ਪ੍ਰੋਜੈਕਟ ਦੀ ਮਿਥੀ ਗਈ ਸੀ 2019 'ਚ, ਉਦੋਂ 479 ਮਿਲੀਅਨ ਇਸ ਦੇ ਉੱਤੇ ਖਰਚ ਆਉਣਾ ਦੱਸਿਆ ਗਿਆ ਸੀ। ਬੈਨ ਕੈਰਲ ਨੇ ਹੁਣ ਇਸ਼ਾਰਾ ਕੀਤਾ ਹੈ ਕਿ ਉਹ ਇਸ ਲਾਈਨ ਨੂੰ ਆਪਣੇ ਇਸ ਪ੍ਰੀਮੀਅਰ ਕਾਰਜਕਾਲੀ ਦੇ ਦਰਮਿਆਨ ਹੀ ਇਸ ਦੇ ਵਿੱਚੋਂ ਕੁਝ ਖਰਚੇ ਕਟੌਤੀਆਂ ਕਰਨ ਦੇ ਲਈ ਇੱਕ ਸਮੀਖਿਆ ਕਰਵਾਉਣਗੇ ਤਾਂ ਕਿ ਇਸ ਖਰਚ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਬਅਰਬਨ ਰੇਲ ਲੂਪ ਦੇ ਉੱਤੇ ਵੀ ਹੋ ਰਹੇ ਖਰਚ ਨੂੰ ਘੱਟ ਕਰਨ ਦੇ ਲਈ ਇੱਕ ਸਮੀਖਿਆ ਰਿਪੋਰਟ ਉਸਦੇ ਬਾਬਤ ਵੀ ਬਿਠਾਈ ਗਈ ਸੀ। ਉੱਥੇ ਆਸਟ੍ਰੇਲੀਅਨ ਲੋਕਾਂ ਨੂੰ ਜਿਹੜੇ ਕਿ ਆਈਫੋਨ ਦਾ ਇਸਤੇਮਾਲ ਕਰ ਰਹੇ ਨੇ, ਜਿਹੜੇ 18 ਸਾਲ ਜਾਂ ਵੱਧ ਉਮਰ ਦੇ ਨੇ, ਉਹਨਾਂ ਦੇ ਲਈ ਠੀਕ ਹੈ, ਪਰ ਬਹੁਤ ਸਾਰੀਆਂ ਐਡਲਟਰੇਟਿਡ ਐਪਸ ਹੁਣ ਐਪਲ ਡਿਵਾਈਸ ਤੋਂ ਡਾਊਨਲੋਡ ਕਰਨ ਲੱਗਿਆਂ ਉਮਰ ਦੀ ਜਾਣਕਾਰੀ ਸਾਂਝੀ ਕਰਨੀ ਹੋਏਗੀ ਔਰ ਇਸ ਦੇ ਸਬੂਤ ਦੇਣੇ ਹੋਣਗੇ। ਐਪਲ ਦੀ ਤਰਫ ਤੋਂ ਅੱਜ ਯਾਨੀ ਮੰਗਲਵਾਰ ਦੇ ਦਿਨ ਤੋਂ ਆਪਣੇ ਸਾਰੇ ਡਿਵਾਈਸਿਸ ਦੇ ਵਿੱਚ ਇਹ ਫੀਚਰ ਜਿਹੜਾ ਸੈੱਟ ਕਰ ਦਿੱਤਾ ਗਿਆ। ਨਵੇਂ ਡਿਵਾਈਸਿਸ ਦੇ ਵਿੱਚ ਵੀ ਇਹ ਫੀਚਰ ਪਹਿਲਾਂ ਤੋਂ ਹੀ ਸੈੱਟ ਹੋ ਕੇ ਆਏਗਾ। ਇਸ ਦਾ ਮਤਲਬ ਇਹ ਹੈ ਕਿ ਆਪਣੀ ਉਮਰ ਦਾ ਸਬੂਤ ਦੇਣ ਦੇ ਲਈ ਤੁਹਾਨੂੰ ਆਸਟ੍ਰੇਲੀਅਨ ਪਾਸਪੋਰਟ ਜਾਂ ਕਿਸੇ ਵੀ ਮੁਲਕ ਦਾ ਪਾਸਪੋਰਟ, ਜੇਕਰ ਆਸਟ੍ਰੇਲੀਅਨ ਟੈਰੀਟਰੀ 'ਚ ਰਹਿ ਕੇ ਤੁਸੀਂ ਆਈਫੋਨ ਦਾ ਇਸਤੇਮਾਲ ਕਰ ਰਹੇ ਹੋ, ਆਪਣਾ ਡਰਾਈਵਰ ਲਾਇਸੈਂਸ ਜਾਂ ਫਿਰ ਸਰਕਾਰ ਦੀ ਤਰਫ ਤੋਂ ਜਾਰੀ ਕੋਈ ਵੀ ID ਸਾਂਝੀ ਕਰਨੀ ਹੋਏਗੀ, ਤਾਂ ਹੀ ਤੁਸੀਂ ਆਪਣੀ ਉਮਰ ਦਾ ਸਬੂਤ ਦੇ ਕੇ ਇਸ ਕਿਸਮ ਦੀਆਂ ਐਪਸ ਡਾਊਨਲੋਡ ਕਰ ਸਕੋਗੇ। ਐਪਲ ਦੀ ਤਰਫ ਤੋਂ ਆਈਫੋਨਸ, ਆਈਪੈਡਸ ਅਤੇ ਘੜੀਆਂ ਦੇ ਵਿੱਚ ਜਿਹੜੀ ਇਸ ਕਿਸਮ ਦੀ ਇਹ ਉਮਰ ਨੂੰ ਸਾਬਤ ਕਰਨ ਦੀ ਇੱਕ ਫੀਚਰ ਹੈ, ਇਹ ਐਡ ਕਰ ਦਿੱਤਾ ਗਿਆ। ਹਾਲਾਂਕਿ ਐਪਲ ਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਕਹਿਣ ਦੇ ਬਾਵਜੂਦ ਇਸ ਨੂੰ ਨਕਾਰ ਦਿੱਤਾ ਸੀ, ਬਾਅਦ ਦੇ ਵਿੱਚ ਇਹ ਨਿਯਮ ਹੁਣ ਸਵੀਕਾਰ ਕਰ ਲਿਆ ਗਿਆ। ਆਸਟ੍ਰੇਲੀਆ ਦੇ ਵਿੱਚ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਐਪਲ ਦੇ ਉੱਤੇ ਆਪਣਾ ਅਕਾਊਂਟ ਵੀ ਨਹੀਂ ਬਣਾ ਸਕਣਗੇ, ਇਹ ਵੀ ਜਿਹੜਾ ਜ਼ਰੂਰੀ ਕਰ ਦਿੱਤਾ ਗਿਆ। ਵੈਸੇ ਵੀ ਸਰਕਾਰ ਦੀ ਤਰਫ ਤੋਂ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਭਰ ਦੇ ਵਿੱਚ ਲਗਾਈਆਂ ਹੀ ਗਈਆਂ, ਭਾਵੇਂ ਕਿ ਉਹ ਐਪਲ ਦੇ ਡਿਵਾਈਸ ਹੋਣ ਚਾਹੇ ਐਂਡਰਾਇਡ ਦੇ ਹੋਣ, ਪਾਬੰਦੀਆਂ ਸੋਸ਼ਲ ਮੀਡੀਆ ਦੇ ਖਾਤਰ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਨਵੇਂ ਨਿਯਮ ਜਿਹੜੇ ਨੇ ਉਮਰ ਦੇ ਨਾਲ ਜੁੜੇ ਹੋਏ, ਇਹ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਤਾਂ ਨਹੀਂ ਹੋ ਰਿਹਾ। ਸਿੰਗਾਪੁਰ, ਸਾਊਥ ਕੋਰੀਆ, ਅਮਰੀਕਾ, ਬਰਤਾਨੀਆ ਇਸ ਕਿਸਮ ਦੇ ਨਿਯਮ ਪਹਿਲਾਂ ਹੀ ਲਾਗੂ ਕਰ ਚੁੱਕੇ ਨੇ, ਜਿੱਥੇ ਐਪਲ ਡਿਵਾਈਸਿਸ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਐਡਲਟਰੇਟਿਡ ਐਪਸ ਨੇ ਉਹਨਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੀ ਉਮਰ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸੀਟ ਬੈਲਟ ਫਾਈਨਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ NSW ਦੇ ਵਿੱਚ ਹੁਣ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। NRMA ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਅੱਜ ਮੰਗਲਵਾਰ ਦੇ ਦਿਨ ਕਿ 1,32,000 ਇੰਡੀਵਿਜੁਅਲਸ ਐਸੇ ਨੇ ਜਿਨ੍ਹਾਂ ਨੂੰ $400 ਦਾ ਫਾਈਨ ਅਤੇ 3 ਡਿਮੈਰਿਟ ਪੁਆਇੰਟਸ ਜਿਹੜੇ ਨੇ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਇਹਨਾਂ ਦੀ ਕੈਮਰਿਆਂ ਦੀ ਗ੍ਰਿਫਤ 'ਚ ਆਏ ਨੇ ਜਿਨ੍ਹਾਂ ਨੇ ਸੀਟ ਬੈਲਟਸ ਨਹੀਂ ਪਹਿਨੀਆਂ ਹੋਈਆਂ। 88% ਨੇ ਸੀਟ ਬੈਲਟ ਸਹੀ ਢੰਗ ਦੇ ਨਾਲ ਨਹੀਂ ਪਾਈਆਂ ਹੋਈਆਂ, 12% ਨੇ ਸੀਟ ਬੈਲਟ ਬਿਲਕੁਲ ਹੀ ਨਹੀਂ ਪਹਿਨੀ ਹੋਈ। ਇਹਦੇ ਵਿੱਚ ਕੁਝ ਔਰਤਾਂ ਉਹ ਵੀ ਨੇ ਜਿਹੜੀਆਂ ਕਿ ਪ੍ਰੈਗਨੈਂਟ ਨੇ, ਉਹ ਵੀ ਸੀਟ ਬੈਲਟ ਦਾ ਇਸਤੇਮਾਲ ਨਹੀਂ ਕਰਦੀਆਂ। ਦੱਸ ਦਈਏ ਕਿ NSW ਦੇ ਵਿੱਚ ਹੁਣ ਇਸ ਕਿਸਮ ਦੇ ਕੈਮਰਾ ਜਿਹੜੇ ਨੇ ਉਹ AI ਦੀ ਵਰਤੋਂ ਦੇ ਨਾਲ ਚੱਲ ਰਹੇ ਨੇ। ਨਾ ਸਿਰਫ ਸੀਟ ਬੈਲਟ ਬਲਕਿ ਗੱਡੀ ਚਲਾਉਂਦਿਆਂ ਹੋਇਆਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੇ ਫਾਈਨਸ ਜਿਹੜੇ ਨੇ ਉਹ ਕਈ ਸਾਲਾਂ ਤੋਂ NSW ਦੇ ਵਿੱਚ ਆਉਂਦੇ ਜਾ ਰਹੇ ਨੇ ਅਤੇ ਹੁਣ AI ਦੇ ਨਾਲ ਜੁੜੇ ਹੋਏ ਇਹ ਕੈਮਰੇ ਜਿਹੜੇ ਨੇ ਇਹ ਹਰ ਇੱਕ ਕਿਸਮ ਦੀ ਕਾਰਵਾਈ ਦੇ ਉੱਤੇ ਨਿਗਾਹ ਰੱਖਣਗੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਜਾਣ ਤੋਂ ਪਹਿਲਾਂ ਤਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਰਫ ਤੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਦਾ ਮਸਲਾ ਹੁਣ ਸਿਆਸੀ ਰੂਪ ਧਾਰਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਭਾਰਤ ਦੇ ਅੰਦਰ ਕ੍ਰਿਕਟ ਦਾ ਕੰਟਰੋਲ ਬੋਰਡ ਯਾਨੀ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਟਰਾਫੀ ਨਕਵੀ ਤੋਂ ਨਾ ਲੈਣ ਦਾ ਫੈਸਲਾ ਟੀਮ ਅਤੇ ਅਧਿਕਾਰੀਆਂ ਦੀ ਆਪਸੀ ਚਰਚਾ ਤੋਂ ਬਾਅਦ ਹੀ ਸਮੂਹਕ ਰੂਪ ਦੇ ਵਿੱਚ ਲਿਆ ਗਿਆ ਸੀ। ਰਾਜੀਵ ਸ਼ੁਕਲਾ ਨੇ ਸੋਮਵਾਰ ਦੇ ਦਿਨ ਕਿਹਾ ਕਿ ਟਰਾਫੀ ਨੂੰ ਲੈ ਕੇ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਅਸੀਂ ਨਕਵੀ ਤੋਂ ਟਰਾਫੀ ਨਹੀਂ ਲਵਾਂਗੇ, ਇਸ ਦੇ ਵਿੱਚ ਕੋਈ ਵੱਡਾ ਝਗੜਾ ਜਾਂ ਕੋਈ ਵੱਡਾ ਵਿਵਾਦ ਤਾਂ ਨਹੀਂ ਹੋਇਆ, ਆਪਸ ਦੇ ਵਿੱਚ ਸਹਿਮਤ ਹੋ ਗਏ।
ਉਹਨਾਂ ਕਿਹਾ ਕਿ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਦੀ ਡਾਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਸ ਘਟਨਾਕ੍ਰਮ ਦੇ ਉੱਤੇ ਜਿਹੜੀਆਂ ਟਿੱਪਣੀਆਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਨੇ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝ ਪਾ ਰਹੀ ਹੈ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਟਰਾਫੀ ਲੈਣ ਤੋਂ ਇਨਕਾਰ ਕਰਨਾ ਬੇਹੱਦ ਮੰਦਭਾਗੀ ਗੱਲ ਹੈ। ਜੀਓ ਨਿਊਜ਼ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਭਾਰਤ ਦੀ ਕੂਟਨੀਤੀ ਅਤੇ ਫੌਜੀ ਹਾਰ ਇਸ ਦੇ ਨਾਲ ਮਿਟ ਨਹੀਂ ਸਕਦੀ। ਉੱਧਰ ਇਸੇ ਮਾਮਲੇ ਦੇ ਉੱਤੇ ਭਾਰਤ ਦੇ ਵਿੱਚ ਇੰਡੀਆ ਮਜਲਿਸ ਏ ਇਤਿਹਾਦ ਉਲ ਮੁਸਲਮਦੀਨ ਯਾਨੀ AIMIM ਦੇ ਪ੍ਰਮੁੱਖ ਅਸੂਦੀਨ ਓਵੈਸੀ ਨੇ ਟਿੱਪਣੀ ਦਿੱਤੀ ਹੈ। ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਨੇ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਯਾਨੀ PCP ਦੇ ਪ੍ਰਮੁੱਖ ਵੀ ਨੇ ਅਤੇ ਏਸ਼ੀਅਨ ਕ੍ਰਿਕਟ ਬੋਰਡ ਦੇ ਵੀ ਪ੍ਰਮੁੱਖ ਨੇ। ਅਸੂਦੀਨ ਓਵੈਸੀ ਨੇ ਸਵਾਲ ਚੁੱਕਿਆ ਕਿ ਭਾਰਤ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਹੀ ਕਿਉਂ ਰਿਹਾ? ਤੁਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਰਹੇ ਹੋ, ਸਿੰਧੂ ਜਲ ਸਮਝੌਤਾ ਰੋਕ ਦਿੱਤਾ ਅਤੇ ICC ਦਾ ਕੰਟਰੈਕਟ ਕਿਵੇਂ ਜ਼ਰੂਰੀ ਹੋ ਸਕਦਾ? BCCI ਨੂੰ TV ਰਾਈਟਸ ਦੇ ਜ਼ਰੀਏ ਪੈਸਾ ਕਮਾ ਕੇ ਦੇ ਰਹੇ ਨੇ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਦੇ ਪ੍ਰਤੀ ਆਪਣਾ ਆਦਰ ਸਤਿਕਾਰ ਕਿਉਂ ਨਹੀਂ ਦਿਖਾਉਂਦੀ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਆਪਣੇ ਮੈਂਬਰ ਖੋ ਦਿੱਤੇ ਸੀ? ਤੁਸੀਂ ਉਸ ਦੇਸ਼ ਦੇ ਨਾਲ ਖੇਡ ਕਿਵੇਂ ਰਹੇ ਹੋ ਜੋ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੋਵੇ? ਦੂਸਰੇ ਪਾਸੇ ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ BCCI ਨੇ ਜੋ ਰੁੱਖ ਅਪਣਾਇਆ ਉਸ ਦੇ ਉੱਤੇ ਉਹ ਵੀ ਕਾਇਮ ਨੇ ਅਤੇ ਉਹਨਾਂ ਦੀ ਉਹ ਹਮਾਇਤ ਕਰਦੇ ਨੇ। ਮਜੂਮਦਾਰ ਨੇ ਕਿਹਾ ਕਿ ਟੂਰਨਾਮੈਂਟ ਹੁਣ ਖਤਮ ਹੋ ਚੁੱਕਿਆ, ਭਾਰਤੀ ਟੀਮ ਚੈਂਪੀਅਨ ਹੈ, ਉਹਨਾਂ ਦੇ ਲਈ ਇੰਨਾ ਹੀ ਕਾਫੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.
2: Thank you.

Twitter los de Tosis Sonreo Radio, allí, ahí

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਹੈ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਊ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.70 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਈਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਵਾਪਸ ਨਾਮ ਦੀ ਜਿਹੜੀ ਸੰਸਥਾ ਹੈ, ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ। ਉਹਨਾਂ ਨੇ ਖ਼ਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕੈਂਡ ਦੇ ਦਰਮਿਆਨ ਤਣਾਅ ਵਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCTE ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਹੀ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦਵਿੰਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਅਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਦਵਿੰਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਦਵਿੰਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ। ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਵੀਂ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ ਹੈ। ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਦਵਿੰਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ 2 ਦਿਨ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਪਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ 18 ਸਪਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦਿ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ, ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ। ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਜੀਅਨ ਤੇ ਅਦਾਰੇ ABC ਨੂੰ एक बार फिर तो वन नेशन की प्रैस कॉन्फ्रेंस तो दूर रखा गया। दस दिए कि वन नेशन के विक्टोरिया के नेता वारन पिकरिंग की तरफ तो सूबे दे विच एक मीडिया मीट की गई। इस दरम्यान उन्होंने उत्ते लगे जिहड़े ड्रग्स के इल्जाम से उन्हां दी एक्स पार्टनर के उत्ते उस दे बारे उन्होंने स्पष्टीकरण देना सी। पर रिपोर्टां दे मुताबक इस प्रैस कॉन्फ्रेंस तों जिहनूं क्राउन मेलबर्न दे विच आयोजित किया गया सी, होटल स्टाफ नूं इह पहलां कह दिता गया कि गार्जियन आस्ट्रेलिया ते अदारे ABC दे किसी भी पत्रकार कैमरामैन नूं अंदर ना दाखिल होण दिता जावे। पिकरिंग ने इस मामले दे विच कोई भी बयान देण तों इनकार किया और उन्होंने यह गल जरूर कही कि उन्हां दी एक्स पार्टनर ते उह लगातार इह कहिंदे आ रहे ने कि उन्हां नूं इस मामले दे विच फसाया जा रहा है। अज फैडरल पार्लीमेंट दे विच भी प्रश्नकाल है, बड़े सारे सवाल पूछे जा रहे हैं सत्ताधारी धिर लेबर पार्टी की तरफ तो। इस दरम्यान घर दियां जिहड़ियां ब्याज दर ने अलग अलग बैंकों या दूसरिया वित्तीय अदारियां दे उल्ट उन्हां दे वधन दे आसार नज़र आ रहे हैं, इस किस्म की खबर भी सामने आई है। वैसपैक दे हैड की तरफ तो फोरकास्ट किया गया है कि जिहड़े ब्याज दर ने उन्हां दे विच इजाफा इस बैठक के दरम्यान RBI कर देगा। मैथ्यू हैसन जिहड़े कि वैसपैक के हैड ने उन्हें कहा कि पेट्रोल दियां कीमतां भी $2.10 तो पार हो चुकियां ने। मॉर्टगेज नूं भी हुण एक टाइट प्लैन के तौर के उत्ते देखना होगा। वैसपैक की तरफ तो ये अंदाजे ये कयास लगाए गए ने कि RBI इस बैठक के इजाफा कर सकता है, जबकि नवंबर महीने की बैठक च ब्याज दर स्थिर रखियां जाणगियां। उत्थे फैडरल ट्रेजर जिम चाम्स अज दे दिन आउंदी 21 सितंबर नूं इंटरजनरेशनल रिपोर्ट जिहड़ी उह जारी करन जा रहे ने। इस दरम्यान यह गल कही जा रही है आस्ट्रेलिया च कि इस कानून दे अंदर बड़ियां तब्दीलियां कर दित्तियां जाणगियां। इंटरजनरेशनल वैल्थ यानी एक पीढ़ी तो दूसरी पीढ़ी नूं मिलदी जिहड़ी सरमाया उस दे उत्ते लगदा आस्ट्रेलिया दे विच टैक्स, उस नूं रीडिफाइन किते जाण दीआं गल्लां कहीआं जा रहीआं ने। उधर दूसरे पासे लिबरल पार्टी दे MP ग्राथ हैमिल्टन ने प्रधानमंत्री एंथनी अल्बनीज़ तो पुछया कि की उह अलाइड हैल्थ सर्विसिज़ जिहड़ियां वैटरनस दे लई दित्तियां जांदियां उहदे ते लगी हुई $5,000 दी कैप जिहड़ी उह हटा लैणगे ते इस दी बजाए $150 million ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ। ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ। ਉਦਾਹਰਨ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ, ਕਿਹਾ ਕਿ ਆਖਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਉਸ ਦੇ ਉਲਟ ਕਿਉਂ ਨਹੀਂ ਖੜੇ ਹੁੰਦੇ, ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਟਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਟਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ, ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ। ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ੍ਹ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ, ਕਿਹਾ ਗਿਆ ਕਿ ਆਖਿਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤੰਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ। ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪੋਲਿਸੀ ਨੂੰ ਅਪਣਾ ਰਹੇ ਨੇ। ਐਂਗਸ ਟੇਲਰ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪੋਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ, ਬਲਕਿ ਤੰਬਾਕੂ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ। ਮੈਲਬਰਨ ਤੋਂ ਅਗਲੀ ਖਬਰ ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ, ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ, ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ। ਅਜੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਰਬਸ ਤੋਂ ਹੋ ਕੇ ਗੁਜ਼ਰੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਰਬਸ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਜਾਂ ਇੱਕ ਟੋਲ ਲੱਗਦਾ, ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਰਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ। ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਾਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਜ਼ੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ, ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 acres ਲੈਂਡ ਦੇ ਵਿੱਚ ਵਲੂਰਾ ਐਜਕਲਿਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 meters ਦੇ ਦਾਇਰੇ ਦੇ ਵਿੱਚ ਬਣਾਉਣੇ। ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 hectares ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ, ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 million ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 square meters ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕੋਟਨ ਆਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ, ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ, ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150th ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿੱਗ ਬੈਸ਼ ਦੀ ਤਰਫ ਤੋਂ ਮਾਫ ਕਰਨਾ ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਰਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ ਟੀ ਟਵੈਂਟੀ ਲੀਗ ਤੋਂ ਪਹਿਲਾਂ ਇਸ ਟੀ ਟਵੈਂਟੀ ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 492, 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।
2: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਨ ਰਹੇ ਹੈਂ ਰੇਡੀਓ ਹਾਂਜੀ 1674 AM।

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲੋ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲੋ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ। ਆਸ ਕਰਦੇ ਹਾਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮੂੰਹ ਹਨੇਰੇ ਨਹਾ ਧੋ ਕੇ ਹੱਥਾਂ ਦੇ ਵਿੱਚ ਆਟੇ ਦੀ ਕੌਲੀ ਅਤੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਸਿਮਰੋ ਹਰ ਰੋਜ਼ ਦੀ ਤਰ੍ਹਾਂ ਗੁਰੂ ਘਰ ਦਰਸ਼ਨ ਦੀਦਾਰੇ ਕਰਨ ਦੇ ਲਈ ਜਾ ਰਹੀ। ਨਾਲ ਦੀ ਨਾਲ ਉਹ ਝਾੜੂ ਪੋਚੇ ਦੀ ਸੇਵਾ ਵੀ ਕਾਫੀ ਅਰਸੇ ਤੋਂ ਨਿਭਾ ਰਹੀ ਹੈ। ਭਾਵੇਂ ਘਰ ਪਰਿਵਾਰ ਦੇ ਵਿੱਚ ਵਾਹਿਗੁਰੂ ਨੇ ਬਹੁਤ ਖੁਸ਼ੀਆਂ ਦਿੱਤੀਆਂ ਨੇ, ਪਰ ਫਿਰ ਵੀ ਇੱਕ ਕਮੀ ਰੜਕਦੀ ਹੈ। ਚਾਹੇ ਕਿ ਕਾਰੋਬਾਰ ਵੀ ਚੰਗਾ, ਪਤੀ ਵੀ ਚੰਗਾ, ਘਰ ਦੇ ਵਿੱਚ ਨੌਕਰ ਚਾਕਰ ਵੀ ਨੇ, ਇੱਕ ਤੋਂ ਇੱਕ ਵਧੀਆ ਗੱਡੀ ਘਰ ਦੇ ਵਿੱਚ ਖੜੀ ਹੈ। ਵਾਹਿਗੁਰੂ ਨੇ ਬਹੁਤ ਹੀ ਪਿਆਰੀਆਂ ਦੋ ਧੀਆਂ ਤੇ ਦਿੱਤੀਆਂ ਨੇ, ਪਰ ਪੁੱਤ ਦੀ ਘਾਟ ਰੜਕਦੀ ਹੈ। ਵੈਸੇ ਵੇਖਿਆ ਜਾਵੇ ਤਾਂ ਪਤੀ ਨੂੰ, ਸੱਸ ਨੂੰ, ਸਹੁਰੇ ਨੂੰ ਕਿਸੇ ਨੂੰ ਕੋਈ ਸ਼ਿਕਵਾ ਨਹੀਂ। ਸਾਰਾ ਪਰਿਵਾਰ ਬੜੀ ਸੋਹਣੀ ਸੋਚ ਰੱਖਦਾ, ਅਗਾਂਹ ਵਧੂ ਸੋਚ। ਘਰ ਦੇ ਸਾਰੇ ਪਰਿਵਾਰ ਬੱਚੀਆਂ ਨੂੰ ਬਹੁਤ ਪਿਆਰ ਕਰਦੇ ਨੇ, ਪਰ ਫਿਰ ਵੀ ਪਤਾ ਨਹੀਂ ਕਿਉਂ ਸਿਮਰੋ ਦੇ ਦਿਲ ਦੇ ਵਿੱਚ ਇੱਕ ਲਾਲਸਾ ਦਾ ਚਿਰਾਗ ਲਗਾਤਾਰ ਬਲਦਾ ਰਹਿੰਦਾ। ਉਹ ਚਿਰਾਗ ਆ ਪੁੱਤ ਦੀ ਲਾਲਸਾ ਦਾ। ਉਹ ਨਿੱਤ ਗੁਰੂ ਘਰ ਜਾਂਦੀ ਹੈ, ਦਰਸ਼ਨ ਦੀਦਾਰੇ ਕਰਦੀ ਆ, ਸੇਵਾ ਕਰਦੀ ਆ, ਅਤੇ ਹਰ ਰੋਜ਼ ਸੇਵਾ ਕਰਨ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਨਾਲ ਗਿਲਾ ਸ਼ਿਕਵਾ ਕਰਦੀ ਹੈ। ਹਾਲਾਂਕਿ ਉਹਦੇ ਪਤੀ ਨੇ ਬਹੁਤ ਵਾਰ ਸਮਝਾਇਆ, ਦੇਖ ਸਿਮਰ ਸਾਡੀਆਂ ਦੋ ਧੀਆਂ ਨੇ, ਇਹ ਬਹੁਤ ਬਹਾਦਰ ਬਣਨਗੀਆਂ, ਸਾਡਾ ਆਪਣਾ ਇੰਨਾ ਵੱਡਾ ਕਾਰੋਬਾਰ ਆ, ਇਹ ਪੁੱਤਾਂ ਤੋਂ ਘੱਟ ਨਹੀਂ ਹੋਣਗੀਆਂ, ਮੇਰਾ ਯਕੀਨ ਰੱਖ। ਕਿਸੇ ਪ੍ਰਕਾਰ ਦੀ ਚਿੰਤਾ ਤੈਨੂੰ ਹੋਣੀ ਨਹੀਂ ਚਾਹੀਦੀ। ਵੈਸੇ ਫਿਰ ਵੀ ਸਿਮਰੋ ਹਮੇਸ਼ਾ ਦਿਲ ਦੇ ਵਿੱਚ ਇਹ ਲਾਲਸਾ ਬਾਲ ਕੇ ਰੱਖਦੀ ਆ, ਬੁੱਝਣ ਨਹੀਂ ਦਿੰਦੀ। ਕਾਲਪੁਰਖ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ। ਉਹਦੀਆਂ ਅਰਦਾਸਾਂ ਕਬੂਲ ਹੋਈਆਂ ਨੇ। ਛੋਟੀ ਪੁੱਤਰੀ ਤੋਂ 10 ਸਾਲ ਬਾਅਦ ਸਿਮਰੋ ਦੀ ਕੁੱਖ ਤੋਂ ਇੱਕ ਪੁੱਤ ਹੋਇਆ। ਬੜੇ ਲੰਮੇ ਇੰਤਜ਼ਾਰ ਤੋਂ ਬਾਅਦ ਸਿਮਰੋ ਵਾਕਈ ਖੁਸ਼ ਹੋਈ ਸੀ। ਘਰ ਪਰਿਵਾਰ ਸਮਾਜ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਲਈ ਵੱਡੇ ਪੱਧਰ ਦੇ ਉੱਤੇ ਜਸ਼ਨ ਮਨਾਏ ਗਏ। ਪੁੱਤ ਦਾ ਨਾਂ ਰੱਖਿਆ ਗਿਆ ਗੁਰਤਿੱਤ ਸਿੰਘ। ਇਸੇ ਦੇ ਨਾਲ ਹੀ ਸਿਮਰੋ ਦੀ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੋਰ ਵੀ ਜ਼ਿਆਦਾ ਗੂੜੀ ਹੋ ਗਈ। ਮੂੰਹ ਦੇ ਵਿੱਚੋਂ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁਣ ਹਰ ਵੇਰੇ ਚੱਲਦਾ ਰਹਿੰਦਾ। ਗੁਰਤਿੱਤ ਸਿੰਘ ਦੇ ਜਨਮ ਤੋਂ ਬਾਅਦ ਘਰ ਦਾ ਮਾਹੌਲ ਹੁਣ ਹੋਰ ਵੀ ਜ਼ਿਆਦਾ ਰੰਗੀਲਾ ਜਿਹਾ ਲੱਗਣ ਲੱਗ ਪਿਆ। ਖੈਰ ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਪਰਿਵਾਰ ਨੇ ਬਹੁਤ ਖੁਸ਼ੀਆਂ ਦੇ ਪਲ ਹੰਡਾਏ। ਕਿਸੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਹੀਂ ਸੀ ਛੱਡੀ। ਉਸ ਰੱਬ ਨੇ ਵੀ ਅਤੇ ਸਿਮਰੋ ਨੇ ਵੀ ਪਿਆਰ ਕਰਨ ਵਾਲੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਆਪਣੇ ਪੁੱਤ ਨੂੰ। ਬਹੁਤ ਵਧੀਆ ਸਕੂਲ ਦੇ ਵਿੱਚ ਆਪਣੇ ਪੁੱਤ ਨੂੰ ਪੜ੍ਹਾਇਆ। ਵਧੀਆ ਵਧੀਆ ਕਾਰੋਬਾਰੀਆਂ ਦੇ ਨਾਲ ਸੰਗਤ ਕਰਨ ਦੇ ਲਈ ਬਿਠਾਇਆ ਜਾਂਦਾ ਉਹਨੂੰ। ਪਰ ਬਹੁਤ ਜ਼ਿਆਦਾ ਐਸ਼ੋ ਆਰਾਮ ਦੇ ਜੀਵਨ ਕਰਕੇ ਗੁਰਦਿੱਤ ਦੀਆਂ ਆਦਤਾਂ ਦਿਨੋਂ ਦਿਨ ਵਿਗੜਦੀਆਂ ਜਾਂਦੀਆਂ। ਬਿਜ਼ਨਸ ਵੱਲ ਤਾਂ ਉਹ ਬਿਲਕੁਲ ਵੀ ਧਿਆਨ ਨਾ ਦਿੰਦਾ। ਗੁਰਦਿੱਤ ਦੀ ਹਰ ਰੋਜ਼ ਦੀ ਜਿੱਦ ਸਾਹਮਣੇ ਪਰਿਵਾਰ ਦਾ ਹਰ ਇੱਕ ਮੈਂਬਰ ਆਖਰ ਹਾਰ ਜਾਂਦਾ। ਹੌਲੀ ਹੌਲੀ ਤਾਂ ਸਾਰੇ ਕਹਿਣ ਲੱਗ ਪਏ ਇਹਦੀ ਜਿੱਦ ਬੜੀ ਮਾੜੀ ਹੈ। ਹੁਣੇ ਮੰਨ ਲਓ ਜਾਂ ਕੱਲ੍ਹ ਮੰਨ ਲਓ, ਘੜੀ ਨੂੰ ਮੰਨ ਲਓ,
ਇਹਦੀ ਜਿੱਦ ਸਾਹਮਣੇ ਤੁਹਾਨੂੰ ਹਾਰਨਾ ਹੀ ਪੈਣਾ। ਇਸੇ ਤਰ੍ਹਾਂ ਦੀ ਜਿੱਦ ਗੁਰਦਿੱਤ ਨੇ ਇੱਕ ਦਿਨ ਕੀਤੀ, ਜਿਹੜੀ ਮਾਂ ਨੂੰ ਨਹੀਂ ਸੀ ਪਸੰਦ। ਕਹਿਣ ਲੱਗਾ ਮੈਂ ਵੀ ਬਾਹਰ ਪੜ੍ਹਨ ਜਾਣਾ, ਮੇਰੇ ਸਾਰੇ ਯਾਰ ਦੋਸਤ ਵਿਦੇਸ਼ਾਂ ਦੇ ਵਿੱਚ ਪੜ੍ਹਨ ਗਏ ਨੇ, ਮੈਂ ਵੀ ਉਹਨਾਂ ਦੇ ਕੋਲ ਜਾਣਾ, ਉਹਨਾਂ ਤੋਂ ਬਗੈਰ ਮੇਰਾ ਹੁਣ ਮਨ ਨਹੀਂ ਲੱਗਦਾ। ਸਾਰੇ ਪਰਿਵਾਰ ਨੇ ਮਨਾ ਕੀਤਾ, ਅੰਦਰੋਂ ਨਾ ਚਾਹੁੰਦੀ ਹੋਈ ਵੀ ਸਿਮਰੋ ਫੇਰ ਪੁੱਤ ਦੇ ਹੱਕ 'ਚ ਖੜ ਗਈ। ਨਾ ਜੀ ਕਹਿੰਦਾ ਆ ਤੇ ਜਾ ਲੈਣ ਦਿਓ, ਪਤਾ ਨਹੀਂ ਕਿਹੜੇ ਮਨੋਂ ਕਹਿਣ ਰਹੀ ਸੀ। ਆਖਰ ਗੁਰਦਿੱਤ ਸਿੰਘ ਕਨੇਡਾ ਪੜ੍ਹਨ ਦੇ ਲਈ ਚਲਾ ਗਿਆ। ਪੜ੍ਹਨ ਦੇ ਲਈ ਕਾਹਦਾ ਗਿਆ, ਉੱਥੋਂ ਦੇ ਰੰਗੀਨੀਆਂ ਭਰੇ ਮਾਹੌਲ ਦੇ ਵਿੱਚ ਐਸਾ ਗਲਤਾਨ ਹੋਇਆ ਮਾਂ ਨੂੰ ਫੋਨ ਵੀ ਨਾ ਕਰਦਾ। ਪਿਛਲੇ ਪਰਿਵਾਰ ਦੀ ਤਾਂ ਯਾਦ ਹੀ ਭੁੱਲ ਗਿਆ। ਮਾਂ ਪਿਓ ਹਰ ਵਕਤ ਫੋਨ ਦਾ ਇੰਤਜ਼ਾਰ ਕਰਦਾ ਰਹਿੰਦਾ, ਪਲ ਪਲ ਗਿਣਦਾ ਰਹਿੰਦਾ, ਪਰ ਉਹਦਾ ਕਦੀ ਫੋਨ ਨਹੀਂ ਆਉਂਦਾ। ਆਉਂਦਾ ਵੀ ਤਾਂ ਬਹੁਤ ਥੋੜ੍ਹੇ ਸਮੇਂ ਦੇ ਲਈ, ਜਾਂ ਫਿਰ ਉਦੋਂ ਆਉਂਦਾ ਜਦੋਂ ਉਹਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ, ਵਰਨਾ ਮਹੀਨਾ ਮਹੀਨਾ ਫੋਨ ਨਾ ਕਰਦਾ। ਜਿੱਥੇ ਹੋਰ ਬੱਚੇ ਕੰਮ ਕਾਰ ਕਰਕੇ ਆਪਣਾ ਗੁਜ਼ਾਰਾ ਆਪ ਕਰਦੇ, ਉੱਥੇ ਸਾਰੇ ਪੈਸੇ ਸ਼ਾਇਦ ਮੰਗਾਉਂਦਾ ਵੀ ਉਹ ਘਰੋਂ। ਸਿਮਰੋ ਨੇ ਸ਼ਾਇਦ ਕਹਿ ਜੂ ਛੱਡਿਆ ਸੀ, ਮੇਰਾ ਪੁੱਤ ਚਿੰਤਾ ਨਾ ਕਰੀ, ਘਰ ਬਹੁਤ ਕੁਛ ਹੈ, ਤੂੰ ਪੜ੍ਹਾਈ 'ਤੇ ਧਿਆਨ ਦੇਈਂ। ਪਰ ਨਤੀਜਾ ਮਾੜਾ ਨਿਕਲਿਆ। ਮਾਂ ਹੁਣ ਪੁੱਤ ਦੇ ਵਿਯੋਗ 'ਚ ਬਿਮਾਰ ਪੈ ਗਈ। ਪਿਓ ਨੇ ਕਈ ਵਾਰ ਫੋਨ ਕੀਤਾ, ਪੁੱਤਰਾ ਵਾਪਸ ਜਾ, ਆਪਣੇ ਘਰ ਕੋਈ ਰੋਟੀ ਦੀ ਘਾਟ ਥੋੜ੍ਹੀ ਹੈ, ਤੇਰੀ ਮਾਂ ਮੰਜੇ 'ਤੇ ਪਈ ਤੈਨੂੰ ਯਾਦ ਕਰਦੀ ਰਹਿੰਦੀ ਹੈ, ਇੱਥੇ ਬਹਿ ਕੇ ਸਰਦਾਰੀ ਕਰ, ਤੂੰ ਖੁਸ਼ ਨਾ ਕਰੀ, ਤੂੰ ਕੁਰਸੀ 'ਤੇ ਬੈਠਾ ਰਹੀਂ, ਘਰੇ ਬੈਠਾ ਰਹੀਂ, ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਸਿਰਫ ਘਰ ਆ ਜਾ, ਵਾਪਸ ਆ ਜਾ। ਪਰ ਗੁਰਦਿੱਤ ਦੇ ਕੰਨ ਦੇ ਉੱਤੇ ਜੂ ਨਾ ਸਰਕੀ। ਮਾਂ ਹੌਲੀ ਹੌਲੀ ਬਿਮਾਰ ਵੱਧਦੀ ਵੱਧਦੀ ਇੰਨੀ ਕੁ ਬਿਮਾਰ ਹੋ ਗਈ ਕਿ ਹੁਣ ਮੰਜੇ 'ਤੇ ਉੱਠਣੋਂ ਵੀ ਗਈ, ਪੁੱਤ ਦਾ ਇੰਤਜ਼ਾਰ ਪਲ ਪਲ ਕਰਦੀ ਰਹਿੰਦੀ। ਬਹੁਤ ਕੁਛ ਉਹ ਕਹਿੰਦੀ, ਪਰ ਜੋ ਮਨ ਦੇ ਵਿੱਚ ਚੱਲਦਾ ਸਾਰਾ ਕੁਛ ਕਿਸੇ ਨੂੰ ਕਹਿ ਵੀ ਨਾ ਪਾਉਂਦੀ। ਹੌਲੀ ਹੌਲੀ ਮੌਤ ਦੇ ਕਾਫ਼ੀ ਕਰੀਬ ਜਾ ਪਹੁੰਚੀ। ਸਾਰੇ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਬੜੀ ਕੋਸ਼ਿਸ਼ ਕੀਤੀ, ਕਨੇਡਾ ਤੋਂ ਕੁਛ ਲੋਕ ਲੱਭ ਕੇ ਵੀ ਗੁਰਦਿੱਤ ਦੇ ਕੋਲ ਭੇਜੇ, ਇੱਕ ਵਾਰੀ ਮਾਂ ਨੂੰ ਮਿਲੀ ਆ, ਪਰ ਪਤਾ ਨਹੀਂ ਕੈਸੀਆਂ ਦੁਆਵਾਂ ਦਾ ਜੰਮਿਆ ਸੀ, ਉਹਦਾ ਦਿਲ ਮਾਸਾ ਨਾ ਪਿਘਲਿਆ। ਇੱਕ ਦਿਨ ਅਚਾਨਕ ਉਹੀ ਭਾਣਾ ਵਾਪਰ ਗਿਆ ਜਿਸ ਭਾਣੇ ਦਾ ਪਰਿਵਾਰ ਨੂੰ ਹਮੇਸ਼ਾ ਤੋਂ ਡਰ ਸਤਾਉਂਦਾ ਸੀ। ਪੁੱਤਰ ਦਾ ਇੰਤਜ਼ਾਰ ਕਰਦੀ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਕਹਿ ਗਈ ਉਹਦੀ ਮਾਂ।

ਪਿਤਾ ਨੇ ਬੜੇ ਦੁਖੀ ਹਿਰਦੇ ਦੇ ਨਾਲ ਗੁਰਦਿੱਤ ਨੂੰ ਫੋਨ ਕੀਤਾ, ਜਾਣਕਾਰੀ ਦਿੱਤੀ, ਆਉਣ ਦੇ ਲਈ ਕਿਹਾ। ਰੱਬ ਦਾ ਵਾਸਤਾ, ਹੁਣ ਤੇ ਆ ਜਾ। ਉਹ ਦੁਨੀਆਂ ਦੇ ਰੀਤੀ ਰਿਵਾਜ ਤੇ ਨਿਭਾ ਜਾ, ਫੇਰ ਚੱਲਿਆ ਜਾਈ। ਪਤਾ ਨਹੀਂ ਕੀ ਮਨ ਦੇ ਵਿੱਚ ਆਈ, ਕਹਿਣ ਲੱਗਾ ਮੇਰਾ ਇੰਤਜ਼ਾਰ ਕਰਕੇ ਫੇਰ ਸੰਸਕਾਰ ਕਰਿਓ, ਮੈਂ ਮਾਂ ਦਾ ਮੂੰਹ ਵੇਖਣਾ। ਸਿਮਰੋ ਦੀ ਲਾਸ਼ ਫਰਿੱਜ ਦੇ ਵਿੱਚ ਲਾ ਦਿੱਤੀ, ਚਾਰ ਦਿਨ ਫਰਿੱਜ 'ਚ ਰੁਲਦੀ ਰਹੀ, ਜਿਉਂਦੇ ਜੀ ਜਿਹੜੀ ਪੁੱਤ ਦਾ ਇੰਤਜ਼ਾਰ ਕਰਦੀ ਰਹੀ। ਪਤਾ ਨਹੀਂ ਕੈਸਾ ਇੰਤਜ਼ਾਰ ਲਿਖਿਆ ਸੀ ਉਹਦੇ ਕਰਮਾਂ ਦੇ ਵਿੱਚ, ਅੱਜ ਉਹ ਮਰੀ ਵੀ ਇੰਤਜ਼ਾਰ ਕਰੀ ਜਾਂਦੀ। ਕੁੱਲ ਮਿਲਾ ਕੇ 8 ਦਿਨਾਂ ਬਾਅਦ ਸੰਸਕਾਰ ਹੋਇਆ, ਪੁੱਤ ਦੇ ਲੰਮੇ ਇੰਤਜ਼ਾਰ ਤੋਂ ਬਾਅਦ। ਸਾਰੇ ਸਮਾਜ, ਰਿਸ਼ਤੇਦਾਰ ਇਹੀ ਗੱਲਾਂ ਕਰ ਰਹੇ ਸੀ ਕਿ ਉਹ ਮਰਨ ਵਾਲੀ ਨਹੀਂ ਸੀ ਹਲੇ। ਪੁੱਤ ਦੇ ਇੰਤਜ਼ਾਰ ਨੇ, ਪੁੱਤ ਦੇ ਵਿਯੋਗ ਨੇ ਉਹਨੂੰ ਮੁਕਾ ਤਾ। ਪੁੱਤ ਨਜ਼ਰੋਂ ਦੂਰ ਕੀ ਹੋਇਆ, ਉਹਦੇ ਲਈ ਜਿੱਦਾਂ ਕੋਈ ਸਹਾਰਾ ਹੀ ਨਹੀਂ ਸੀ ਬਚਿਆ। ਜਿਹੜੇ ਗਿਲੇ ਸ਼ਿਕਵੇ ਉਹ ਰੱਬ ਦੇ ਉੱਤੇ ਕਰਦੀ ਰਹੀ, ਉਹ ਇੱਕ ਵਾਰੀ ਫਿਰ ਤੋਂ ਹੋਣੇ ਸ਼ੁਰੂ ਹੋ ਗਏ। ਉਹ ਪੁੱਤ ਨੂੰ ਵੇਖਣ ਦੇ ਲਈ ਤਰਸਦੀ ਇਸ ਜਹਾਨ ਨੂੰ ਚਲੀ ਗਈ। ਕਹਾਣੀ ਦਾ ਨਾਂ ਸੀ ਇੰਤਜ਼ਾਰ, ਲਿਖੀ ਸੀ ਸਰਦਾਰ ਕਸ਼ਮੀਰ ਸਿੰਘ ਪਲਾਥੋਰਾ ਨੇ, ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਐਸੀ ਭੁੱਖ ਜਿਹੜੀ ਹਰ ਇੱਕ ਪਰਿਵਾਰ ਦੇ ਵਿੱਚ ਰਹਿੰਦੀ, ਪੁੱਤ ਦੀ ਭੁੱਖ। ਪਰ ਸ਼ਾਇਦ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲੀ ਹੁੰਦੀ ਹੈ ਉਹਨੂੰ ਆਪਾਂ ਓਨਾ ਹੀ ਵਿਗਾੜ ਦਿੰਦੇ ਹਾਂ। ਜਿਹੜੀ ਚੀਜ਼ ਜਿੰਨੀ ਸਾਂਭ ਕੇ ਵਰਤੀ ਜਾਂਦੀ ਹੈ, ਜਿੰਨੇ ਵੱਧ ਪਿਆਰ ਦੇ ਨਾਲ ਪਾਲੀ ਜਾਂਦੀ ਹੈ, ਉਹਦੇ ਵਿੱਚ ਓਨਾ ਹੀ ਵੱਧ ਵਿਗਾੜ ਆਪਾਂ ਆਪਣੇ ਹੱਥੀਂ ਪਾ ਦਿੰਦੇ। ਸਿਆਣੇ ਕਹਿੰਦੇ ਨੇ ਰੰਬਾ ਤੇ ਔਲਾਦ, ਜਿੰਨੀ ਚੰਡ ਕੇ ਰੱਖੋ ਓਨੀ ਵਧੀਆ। ਪਰ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲਦੀ ਹੈ ਉਹਨੂੰ ਆਪਾਂ ਓਨੀਆਂ ਮਨਮਾਨੀਆਂ ਦੀ ਖੁੱਲ੍ਹ ਦੇ ਦਿੰਦੇ। ਯਾਦ ਰਵੇ, ਜਿਹੜੀ ਚੀਜ਼ ਨੂੰ ਜਿੰਨੀ ਮਨਮਾਨੀ ਦੀ ਖੁੱਲ੍ਹ ਮਿਲ ਗਈ ਉਹ ਓਨੀ ਖਰਾਬ ਹੋਊਗੀ, ਉਹ ਓਨੀ ਵਿਗੜੂਗੀ। ਚਾਹੀਦਾ ਤੇ ਆ ਕਿ ਜਿਹਨੂੰ ਆਪਾਂ ਵੱਧ ਪਿਆਰ ਕਰਦੇ ਹਾਂ ਉਹਨੂੰ ਆਪਾਂ ਵੱਧ ਚੰਡ ਕੇ ਰੱਖੀਏ, ਅਤੇ ਪਹਿਲਾਂ ਹੁੰਦਾ ਵੀ ਇੱਦਾਂ ਹੈ। ਪਰ ਅੱਜ ਕੱਲ੍ਹ ਦੀ ਪਰਵਰਿਸ਼ ਦੇ ਵਿੱਚ ਇਹ ਗਲਤੀ ਬਹੁਤ ਆਤ ਮਾਪੇ ਕਰਦੇ ਨੇ। ਇੰਨੇ ਕੁ ਲਾਡ ਪਿਆਰ ਔਲਾਦਾਂ ਨੂੰ ਦੇ ਦਿੰਦੇ ਕਿ ਫਿਰ ਇੱਕ ਦਿਨ ਆਉਂਦਾ ਹੈ ਸਭ ਤੋਂ ਵੱਧ ਪਿਆਰ ਕਰਨ ਵਾਲਾ ਫਿਰ ਸਭ ਤੋਂ ਵੱਧ ਦੁਖੀ ਹੁੰਦਾ। ਜਿੱਥੇ ਪਿਆਰ ਬਣਦਾ ਲਾਡ ਬਣਦਾ ਉੱਥੇ ਆਪਾਂ ਲਾਡ ਕਰੀਏ, ਜਿੱਥੇ ਝਿੜਕ ਬਣਦੀ ਆ ਉੱਥੇ ਝਿੜਕ ਵੀ ਮਾਰੀਏ, ਜਿੱਥੇ ਕਿਸੇ ਗਲਤ ਕਰਨ ਤੋਂ ਵਰਜਣਾ ਉੱਥੇ ਆਪਾਂ ਵਰਜੀਏ ਵੀ। ਜ਼ਰੂਰੀ ਨਹੀਂ ਕਿ ਹਰ ਇੱਕ ਜਾਇਜ਼ ਨਜਾਇਜ਼ ਬੱਚੇ ਦੀ ਕਹੀ ਆਪਾਂ ਪੂਰੀ ਕਰਨੀ। ਇਹੋ ਹੀ ਮੌਕਾ ਹੁੰਦਾ ਬੱਚੇ ਨੂੰ ਇਹ ਦੱਸਣ ਦਾ, ਸਮਝਾਉਣ ਦਾ, ਪੜ੍ਹਾਉਣ ਦਾ ਕਿ ਕੀ ਗਲਤ ਹੈ ਜ਼ਿੰਦਗੀ 'ਚ, ਕੀ ਚੰਗਾ। ਹਰ ਕੋਈ ਜੰਮਦਾ ਸਿਆਣਾ ਨਹੀਂ ਹੁੰਦਾ। ਇਹ ਮਾਂ ਪਿਓ ਦਾ ਫਰਜ਼ ਹੈ ਉਹਨੂੰ ਉਸ ਚੰਗੇ ਮਾੜੇ ਦਾ ਫਰਕ ਦੱਸਣਾ, ਆਪਣੇ ਤਜਰਬੇ ਤੋਂ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਣਾ। ਅਤੇ ਜੇਕਰ ਕੋਈ ਇਹਦੇ ਵਿੱਚ ਕਾਮਯਾਬ ਨਹੀਂ ਹੈ ਉਹ ਜ਼ਰੂਰ ਸਜ਼ਾ ਭੁਗਤੂਗਾ, ਉਹਨੂੰ ਜ਼ਰੂਰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Hanji 1674.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁੰਮ ਰਹੇ ਹੈਂ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सदाखर कीने राम नाम एक अखर
1: जिनकै जीव सावै ताकी महिमा गनी न आवै
0: कांखी एक है दर्श तुहारो नानक कुन संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भव न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हरंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगाह मानी
0: प्रभ कै सिमरन होय सो भला प्रभ कै सिमरन सो फल फला
1: श्री सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाहीं जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै से सुखवासी प्रभ को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभ को सिमरै से पर उपकारी प्रभ को सिमरै तिन सद बलिहारी
1: प्रभ को सिमरै से मुख सुहावै प्रभ को सिमरै तिन सुख बिहावै
0: प्रभ को सिमरै तिन आत्म जीता प्रभ को सिमरै तिन निर्मल रीता
1: प्रभ को सिमरै तिन अंध घनेरे प्रभ को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभ कै सिमरन कारज पूरै प्रभ कै सिमरन कबू न जूरै
0: प्रभ कै सिमरन हर गुण बानी प्रभ कै सिमरन सह समानी
1: प्रभ कै सिमरन निचल आसन प्रभ कै सिमरन कमल विगासन
0: प्रभ कै सिमरन अनहर चुनकार सुख प्रभ सिमरन का अंत न पार
1: सिमरै से जन जिन को रूप मैया नानक तिन जन सरनी पया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हरे
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिखना बुझावै हर का नाम जपत आगावै
1: ये मार्ग हो जात गीला ते हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघारै हर का नाम तत्काल उधारै
1: अनक जून जन्मै मर जाम नाम जोत पावै विश्राम
0: हौ मैला मल कबहु ना धोवै हर का नाम कूट पाप होवै
1: ऐसा नाम जपो मन रंग नानक पाइए साधकै संग
0: जिह मार के गन जाहे न पूसा हर का नाम उहा संग तोसा
1: जै पैंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोग्राम ते हर के नाम की तू ऊपर छाम
0: जहां तिरखा मन तुझ आ करखै तह नानक हर हर अमृत बरखै
1: भगत जना की बरतन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेकै
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात इहो हर को नाम काम तीन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुख मनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇ ਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगंत साहू अपनी दे रास, खात पीत बरतै आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूवे, बहुर उसका विश्वास न होवे।
1: जिसकी बस सागे राखे, पप की आज्ञा माने माथे।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिरह की छाया सो रंग लावे, ओ बिन सह ओ मन पछतावे।
1: ज्योति सह सो चालन हार, लपट होते अंध अंधार।
0: बटाऊ सो जो लावे, नेहे ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार दाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन पर जाता, नानक उंजन चन पराता।
0: करो बेनती पार ब्रह्म सब जाने, अपना किया आप मानै।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावे तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनि सुख अमृत पब नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रशर नागती कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याय त्यावन जोग।
0: जय प्रसाद पाठ पटम्बर हंडावे, तिसे त्याका तब लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद ते रहता धर्म, मन सदा त्याय केवल पार ब्रह्म।
0: रब जी जपत दर गय मान, पावे नानक पत सेती घर जावे।
1: जय प्रसाद और कंचन देही, लिवलाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाकै, मन सनी प्रभ ठाकर प्रभ ताकै।
0: जय प्रसाद तुझ को न पहुंचै, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलख तना, राख पुरो प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहां उहां नानक तेरी रख है।
1: जय प्रसाद करे पुन बहुदान, मन आठ पैर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सुसह समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाई जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हु लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत पब नाम, भगत जना कै मन विश्राम। अठ छे श्लोक।
0: आगम अगाद पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग महूजल होत सत्संग मल सगली को
0: साधक संग मिटै अभिमान साधक संग प्रगटै सो ज्ञान
1: साधक संग बुझे परनेरा सत्संग सुबहुत नबेरा
0: साधक संग पाए नाम रतन साधक संग कूपर जतन
1: साहब की महिमा बरने कौन पुरानी नानक साध की शोभा ब्रह्म है समानी
0: साधक संग अगोचर मिलै साधक संग सदा प्रफुल
1: साधक संग आवे बस पंचा साध संग अमृत रस पुंचा
0: साध संग होए सब की रेन साधक संग मनोहर बैन
1: साधक संग न कतहु धावे साध संग अस्तित्व मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बींगा पैर
1: साधक संग नहीं को मंदा सत्संग जाने परमानंदा
0: साधक संग नहीं होताप साधक संग तजै सा बाप
1: आपे जाने साध वडाई नानक साध प्रभु बनियाई
0: साधक संग न साधक संग सदा सुख पावे
1: साध संग बस अगोचर लह साधु के संग अजर सह
0: साधक संग बसै थानुचे साधु के संग महल पहुचे
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीठ कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुरदेवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साधक संग नहीं कछ काल दर्शन भेट होत निहाल
1: साधक संग कुलूकत हरै साधक संग नर पर हरै
0: साधक संग इहां उहां सुहिला साध संग बिछड़त हर मेला
1: जो इच्छा सोई फल पावै साधक संग न बिरथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तरै
1: साधक संग लगे प्रभु मीठा साधु कै संग गड़गड़ डीठा
0: साध संग पै आज्ञाकार साध संगत भई हमारी
1: साधक संग मेटे सब रोग नानक साध भेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूज ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अबर न पेख एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व कौ सोख
1: दम ज्ञानी कै दिस समान जैसे राज रंग को लागे तुल पवान
0: ब्रह्म ज्ञानी कै तीर जेक ज्यो बसदा को खोदै को चंदन ले
1: ब्रह्म ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रभु आप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा संदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभु संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अहबुत त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाई है ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकर
0: ब्रह्म ज्ञानी कीमत कौन ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤੁਰ ਉਧਾਰੇ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस्तिन को मिलियो प्रभ बिनास
1: कई कोट मा गए सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरे उपासार सदा सदा एक एक अंकार
0: कई कोट कीने बहु भांत प्रभु ते होए ब्रह्मा हे समात
1: ताका अंत न जाने कोई आपे आप नानक प्रभु सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे उसको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास मारे नानक कोई परमेश्वर के प्यारे
1: सुखमनि सुख अमृत प्रभु नाम भगत जना कै मन विश्राम अठ दस श्लोक
0: कारण कारण प्रभु एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस भावै सोई होग
0: किन मै थापो थाप नहारा अंत नहीं किछ पारा वारा
1: हुक्मे तार अतर रहावै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावै मन नत पावै प्रभावै ता पाथर त्रावै
1: प्रभावै बिन शास्ति राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: हो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीश ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बंत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुनथियो
1: कबहू ऊंच नीच में बसै कबू सोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बो पांत कबहू सोई रह दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभु राखै तिवही रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस्त पतंग होए जिया अनक जोन भर में भरमिया
0: नाना रूप जो स्वांगी दिखावै ज्यो प्रा भावै तिवै नचावै
1: ज्यो तिस भावै सोई होए नानक दूजा अवर न कोए
0: कबहू साध संगत ए हो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नाम ते करंग सदा विसै पार ब्रह्म कै संग
1: ज्यो जल मैं जल आए खटाना त्यों ज्योति संग ज्योत समाना
0: मिट गए गमन पाए विश्राम नानक प्रभ कै सद कुरबान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूम गा जो करे गुमान सो मूर्ख अंधा अज्ञान
1: कर कृपा जिसके हृदय गरीबी वसावै नानक इहा मुक्त आगे सुख पावै
0: धनवंता होए कर गुर बावै तरन समान कछ संग न जावै
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे ना बदे आप अहंकारी तरमराए तिस करे खुआरी
0: गुर प्रसाद जाका मिटै बिमान सो जन नानक दर गै परवान
1: कोट करम करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुको जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिरदा
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सपन मनोत बितै सब काजै
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाव
0: करन करावन ਪਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦੁਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛੁ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਓਹੋ ਕਰਨੈ ਹਾਰ।
1: ਤੇ ਬਿਨ ਕਹੋ ਕਿਛੁ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੁਛ ਹਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ।
0: ਸੰਤ ਕੀ ਨਿੰਦਕ ਕੋ ਸਰਬ ਰੋਗ, ਸੰਤ ਕੀ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਬਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਿਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਓਹੋ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਣੋ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨੀ ਡੁਲਾਵੈ।
0: ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋਤਾ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਤਾਰੀ ਤਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
0: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇਗਾ ਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਂਵਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੇ ਜਾਕੀ ਬਾਣੀ ਸਤਪੁਰਖ ਸੋ ਮੈ ਸੁਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੁ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨਾ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਚਾਚੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਠ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪਰਸ प्रसाद ऐसा प्रभु जपने
0: एहो हर रस पावे जन कोए अमृत पीवे अमर सो होए
1: पुरका नाहीं कदे विनाश जाके मन पटे गुणतास
0: आठ पहर हर का नाम ले सच उपदेश सेवक औदे
1: मोह माया के संग न लेप मन में रखे हर हर एक
0: अंधकार दीपक परगासे नानक पर मोह दुख तहते नासे
1: तपत माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल व्याध मन ते खै नसे
0: जिसका सातन कृपा धारी साध संग जप नाम मुरारी
1: चित पाई चुके भौं गवन सुन नानक हर हर जस सवन
0: निर्गुण आप सर गुण पी ओही कला धार जिन सगली मोही
1: अपने चित बाबा बनाए अपनी कीमते आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनि सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करण कारण सुप्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ है मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दर गै परवान
1: मन पर बोध हर के नाए दर्द स्थावत आवे ठाए
0: ताको बिघन न लागे कोए जा कै हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जम फासी
0: तत विचार कह जन साचा जन्म मरै सो काचो काचा
1: आवा गुण मिटे प्रभ सेव आप त्याग शरण गुरुदेव
0: यों रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंफ झूठ पासारी
1: जिन दिए तस बुझे ना बिगाना नाम विसार नानक पछताना
0: गुर की मातू लेहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिन जाए हो मैं बिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजताना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जा कै मस्त कलेख
0: एको जाप एको साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राभ्याप
1: अनक विस्तार एक ते भय एक अराध पराचित गए
0: मन तन अंतर एक प्रभ राता गुर प्रसाद नानक एक जाता
1: सुख मनि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल से लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: इसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपुरै ताते है बुझाया प्रभ अपना नानक जन ते आया
1: साजन संत करो हो काम अंत आग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनाश नानक नाम जपो गुण तास
0: उपजी प्रीत प्रेम रसचाओ मन तन अंतर एही सुआओ
1: नेत्रो पेक तरस सुख होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ क्षण दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूरन गुरुमंत
0: साध संग प्राप्त हो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब कार कुछ न दृष्टि पुन तब कहते होता
0: जब तारी आपन सुन समाध तब बैर विरोध के संग कमात
1: जब इसका वरण चिहिना जापत तब हर सो को किसे व्यापत
0: जब आपन आप अपार ब्रह्म तब हो कहां किस होवत परम
1: आपन खेले आप वर्ती जा नानक करने हार न दूजा
0: जब होवत प्राव केवल तानी तब बंद मुक्त कहो किसको गनी
1: जब एक हर गम अपार तब नरक सुरु को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्रभ सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसे भू कौन तृप्तावै
0: कर्ण करावन करने हार नानक करते का नाही सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब अपने आप उतार है तो सगन अपसगन कहां विचार है
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आपा पति आरा तह कौन कथै कौन सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंछावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार कियो बखियान
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: पाक का आपै धनी उनकी शोभा उन्हों बनी
0: आप है कौत करै आनंद चोज आप है रस भोगन निर्जोग
1: जिस भावै तुसी अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस भावे ता सृष्टो पाए अपने भाणे लय समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखै तिस कोए न मारे सो मुआ जिस मनो बिसारै
0: तिस्ता जबर कहां को जाए सब सरेक निरंजन राय
1: जी की जुग जा

0: ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕ੍ਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਵਚੀਤ
0: ਨਮਰਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮਰਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਆ ਚੁੱਕਾ ਅਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ ਚੁਟਕਲੇ ਸੁਣਾਉਂਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ ਅਤੇ ਆਓ ਫਿਰ ਆਪਾਂ ਹੱਸਦੇ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਸ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਲਈ ਬੱਚੇ ਸਾਨੂੰ ਆ ਚੁੱਕੇ ਸਾਡੇ ਕੋਲ ਤੇ ਲਾ ਚੁੱਕਿਆ ਲਾਈਨਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਅੱਜ ਕੌਣ ਖੜਾ ਆ ਤੇ ਦੇਖਦੇ ਹਾਂ ਇੱਕ ਵਾਰ ਕਹੇ ਤੇ ਕੌਣ ਬੋਲਦਾ ਆ ਅੱਜ।
0: ਚਲੋ ਆਓ ਫਿਰ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਉਂਦਾ। ਸਭ ਤੋਂ ਪਹਿਲਾਂ ਅੱਜ ਅਸੀਸ ਕਹਿੰਦੀ ਮੈਂ ਸਕੂਲ ਜਾਣਾ ਤੇ ਹਾਂ ਕਹਿੰਦੀ ਮੈਂ ਛੇਤੀ ਜਾਣਾ ਜਲਦੀ ਜਾਣਾ ਤੇ ਮੇਰੇ ਕੋਲ ਤੁਸੀਂ ਸੁਣ ਲਓ ਤੇ ਆਓ ਫਿਰ ਪਹਿਲਾਂ ਆਪਾਂ ਅਸੀਸ ਕੋਲ ਹੀ ਸੁਣ ਲੈਂਦੇ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖ ਆਂਟੀ ਜੀ,
0: ਸਤਿ ਸ੍ਰੀ ਅਕਾਲ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਮੈਂ ਟੀਚਰ ਬਣਨਾ ਚਾਹਤਾ।
1: ਕਿਉਂ?
2: ਕਿਉਂਕਿ ਕੋਈ ਮੈਂ ਕਦੇ ਕਦੇ ਸਕੂਲ ਅਰਲੀ ਜਾਣੀ
1: ਤੇ ਮੈਂ ਨੀ ਫਿਰ ਰੇਡੀਓ ਆਇਆ ਕਰਨਾ ਰਣਜੋਤ ਜੀ, ਮੈਂ ਤਾਂ ਮੈਂ ਬੰਦ ਕਰ ਦੇਣਾ, ਮੈਂ ਆਉਣਾ ਨੀ ਫਿਰ। ਜਦ ਮੈਂ ਤੂੰ ਮੈਨੂੰ ਕੁਛ ਸਿਖਾਉਣਾ ਹੀ ਨੀ ਕਿਸੇ ਨੇ, ਫਿਰ ਮੇਰੇ ਆਉਣ ਦਾ ਕੀ ਫਾਇਦਾ? ਮੈਂ ਨਾ ਬਸ ਨੈਕਸਟ ਵੀਕ ਦੇਣਾ ਸੀ ਇਸ ਨੂੰ।
2: ਸਾਰੇ ਅੰਕਲ ਆਂਟੀ ਮਜ਼ਾਕ ਹੀ ਕਰਦੇ ਆ।
0: ਮਜ਼ਾਕ ਨੀ ਕਰਦੇ,
1: ਸਾਨੂੰ ਕਿੱਥੇ ਆਉਂਦਾ ਕੁਛ।
0: ਅਸੀਸ ਨੂੰ ਨਾ
2: ਬਈ ਮਜ਼ਾਕ ਨਾ ਕਰੋ,
0: ਸਾਰਾ ਕੁਛ ਪਤਾ ਵਾ ਉਹਨੂੰ।
1: ਅਸੀਸ ਸੱਚੀ ਨੀ ਆਉਂਦਾ ਸੁਖ ਆਂਟੀ ਨੂੰ, ਆਹ ਤੁਹਾਡੇ ਕੋਲੋਂ ਕਹਿਣਾ ਸਿੱਖਿਆ ਆ। ਤੁਸੀਂ ਸੁਣਿਆ ਕਦੀ ਸੁਖ ਆਂਟੀ ਅੰਗਰੇਜ਼ੀ ਬੋਲਦੀ ਹੋਵੇ? ਸੁਣਿਆ ਕਦੀ?
0: ਅੰਗਰੇਜ਼ੀ ਤੇ ਅਸੀਸ ਨੂੰ ਵੱਧ ਆਉਂਦੀ ਆ, ਅੰਗਰੇਜ਼ੀ ਤੇ ਸਾਡੇ ਤੋਂ ਵੱਧ ਹੀ ਆਉਂਦੀ
1: ਤੇ ਹੋਰ ਕੀ। ਪਰ ਫਿਰ ਸੁਖ ਆਂਟੀ ਤਾਂ ਟਰਾਈ ਕਰਦੇ ਨਾ ਇੱਕ ਦਿਨ ਹਫਤੇ ਵਿੱਚ ਬੋਲਣ ਦੀ, ਉਹ ਵੀ ਅਸੀਸ ਦੇ ਨਾਲ ਇਕੱਲੇ। ਕਿੰਨੀ ਕੁ ਸਿੱਖ ਲੋਗੇ ਇੱਕ ਵਾਰ?
2: ਗੁੱਡ ਮਾਰਨਿੰਗ ਛੱਡ ਦੋ,
0: ਗਾਵਾਂ ਵਧੋ।
1: ਤੇ ਹੁਣ ਤੇ ਮੈਨੂੰ ਗੁੱਡ ਮਾਰਨਿੰਗ ਵਸਿਆ ਆ, ਹੁਣ ਮੈਂ ਸਤਿ ਸ੍ਰੀ ਅਕਾਲ ਕਿੱਦਾਂ ਕਵਾਂ?
2: ਸਤਿ ਸ੍ਰੀ ਅਕਾਲ,
0: ਹਾਂ ਇਦਾਂ ਕਹੋ।
1: ਕਿੱਦਾਂ?
0: ਸਤਿ ਸ੍ਰੀ ਅਕਾਲ,
1: ਮੇਰਾ ਨਾਂ ਸੁਖ ਹੈ, ਇਦਾਂ ਨਹੀਂ? ਤੁਸੀਂ ਕਿੱਦਾਂ ਹੋ ਟੀਚਰ ਜੀ, ਇੱਦਾਂ ਹਾਉ ਆ ਯੂ? ਤਾਂ ਇੱਦਾਂ ਹੀ ਸੀ ਨਾ, ਕਿੱਦਾਂ ਸੀ? ਉਹ ਲੈ ਦੇਖਿਆ, ਹੁਣ ਮੈਂ ਮਿਕਸ ਹੋ ਜਾਣਾ, ਆ ਕੀ ਗੱਲ ਬਣੀ?
0: ਹਾਂ ਮੈਂ ਕਰ ਦੂੰਗਾ ਟੀਚਰ, ਮੈਂ ਕਰ ਦੂੰਗਾ
2: ਤੁਸੀਂ,
0: ਹਾਂ ਮੈਂ ਦੱਸ ਦੂੰਗਾ ਇਹਨਾਂ ਨੂੰ, ਕੋਈ ਨੀ ਮੈਂ ਸਿਖਾ ਦੂੰਗਾ ਹਨਾ।
2: ਨਿੰਬੂ
0: ਕੋਚ ਬਣ ਗਏ ਤੁਸੀਂ?
2: ਜਦੋਂ ਮੈਂ ਐਂਡ ਚ ਆਉਂਗੀ ਨਾ ਤੁਸੀਂ ਮੇਰੇ ਮੈਥੋਂ ਬਾਹਰ ਨੀ ਬੋਲਣਾ, ਬਸ ਮੇਰੇ ਨਾਲ ਬੋਲਣ ਹੀ ਲੱਗ ਜਾਣਾ।
1: ਸਾਰੇ
2: ਵਾਣੀ ਪਾਏ ਮਾਮੀ ਨੇ ਤਾਂ ਪੁੱਛਦੀ ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ
2: ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ ਪਤਾ ਨੀ ਲੱਗਾ ਕੌਣ ਆਏ, ਮਾਮੀ
1: ਚੱਕਦੇ ਸੀ
0: ਜਦੋਂ ਅਗਲੀ ਵਾਰੀ ਮੰਮੀ ਨੇ ਪੁੱਛਿਆ ਬੱਚੇ ਆਉਣ ਛੁੱਟੀਆਂ ਦੇ ਵਿੱਚ ਤੇ ਮਾਮੀ ਕਹਿੰਦੀ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਆਉਣ ਏ ਨਾ ਨਾ ਨਾ ਨਾ ਆਉਣ ਏ ਇਹ ਘਰੇ ਹੀ ਚੰਗੇ
1: ਇਹਨੂੰ
0: ਲੈ ਜਾਓ ਭੈਣ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ ਥੈਂਕ ਯੂ
0: ਤੇ ਨੈਕਸਟ ਸਾਡੇ ਨਾਲ ਤਾਜ ਐਂਡ ਸਿਬਲਿੰਗਸ ਤੁਸੀਂ ਰੈਡੀ ਤੇ ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਉਂਦੇ ਰਹੋ।
1: ਇਹ ਤਾਂ ਗੁਰਬਾਜ ਨੀ ਲੱਗਦਾ?
0: ਹਾਂਜੀ ਗੁਰਬਾਜ ਵੀ ਹੋ ਸਕਦਾ।
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ, ਹੰਤੀ ਜੀ।
1: ਸਤਿ ਸ੍ਰੀ ਅਕਾਲ ਗੁਰਬਾਜ,
0: ਕੀ ਹਾਲ ਹੈ?
1: ਕਿੱਦਾਂ ਹਾਲ ਆ? ਸਾਡਾ ਹਾਲ ਹੈਗਾ ਆ ਹਾਰ ਨੈਕਲੈਸ। ਜੇ ਤੁਹਾਡਾ ਕੋਕਾ ਤੇ ਸਾਡਾ ਹਾਰ ਨੈਕਲੈਸ ਆ।
0: ਪਿੰਨ ਪਿੰਨ ਪਿੰਨ ਕੀ ਲਿਆਓ ਫਿਰ?
1: ਏਅਰਿੰਗਸ ਕਲਿੱਪ।
0: ਹਾਂਜੀ ਫਨੀ ਬਾਤ,
1: ਫਨੀ ਬਾਤ
2: ਉਤਰਨ ਤੋਂ ਬਾਅਦ ਬਸ
0: ਅਜੋਕੇ ਸਮੇ ਦੀ ਦਾਰਸ਼ਨਿਕ ਸਟੇਟਮੈਂਟ ਹੈ,
1: ਦਾਰਸ਼ਨਿਕ
0: ਇਹ ਤੇ ਫਿਲੋਸਫੀਕਲ ਥਿੰਗ ਆ। ਗੁਰਬਾਜ ਕੇ ਜਨਾਨੀ ਦਾ ਮੇਕਅਪ ਤੇ ਕਾਰਪੇਟ ਤੇ ਮਾਰੀ ਮਸ਼ੀਨ
1: ਦੱਸੋ।
0: ਹਾਂ ਕੀ ਬਾਗੇ ਗੁਰਬਾਜ,
1: ਸਦਾ ਹਾਲ ਬਹੁਤ ਵਧੀਆ ਆ। ਸਾਸ਼ਾ ਆਂਟੀ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ ਯਾਸ਼ਾ ਆਂਟੀ ਨੂੰ ਸਾਸ਼ਾ ਆਂਟੀ ਕਹਿੰਦੇ ਆ?
2: ਸੁਕਾਂਤੀ ਜੀ ਆ।
1: ਕੱਲ ਕੌਣ ਆਇਆ ਸੀ?
0: ਕੀ ਸੁਣਾਓਗੇ?
2: ਹਾਂਜੀ
1: ਆਉਣ ਦਿਓ ਫਿਰ।
0: ਥੈਂਕ
1: ਯੂ ਅੰਬਰ,
2: ਥੈਂਕ ਯੂ,
1: ਬਾਏ ਬਾਏ।
0: ਬੜਾ ਸੋਹਣਾ।
1: bye.
0: I done narcissus. Thank you. The next Saturday night, Manat Pate.
1: Narcissus, Nargis the full.
2: ਸਾਸਰੀਕਾਲ
1: ਮੰਨਤ ਜੀ ਨਾਲ ਫਤਿਹ ਜੀ ਮੰਨਤ ਅੱਜ ਮੈਂ ਨਾ ਤੈਨੂੰ ਗੱਲ ਦੱਸਣੀ ਆ ਇੱਕ
0: ਕਿਹੜੀ ਮੇਕਅਪ ਵਾਲੀ
2: ਠੀਕ ਆ
1: ਮੈਨੂੰ ਕੱਲ ਇੰਨਾ ਮਜ਼ਾ ਆਇਆ ਨਾ ਕੱਲ ਮੈਨੂੰ ਇਸ ਟਾਈਮ ਇੰਨਾ ਮਜ਼ਾ ਆਇਆ ਪਹਿਲੀ ਵਾਰੀ ਰਣਜੋਧ ਅੰਕਲ ਨੂੰ ਫਤਿਹ ਨੇ ਫਾਈਨ ਦਿੱਤਾ
0: ਫਤਿਹ ਤੇ ਮੈਨੂੰ ਫਾਈਨ ਬਥੇਰੀ ਅਰੀ ਦੇ ਚੁੱਕਾ ਪਰ ਗਲਤ ਦਿੱਤਾ ਹੈ ਵਾਪਸ ਕਰਤਾ
1: ਹੈ ਹਮੇਸ਼ਾ ਮੈਨੂੰ ਹੀ ਫਾਈਨ ਦਿੰਦਾ ਉਹ
0: ਨਹੀਂ ਉਹਨੇ ਬਾਅਦ ਚ ਵਾਪਸ ਕਰਤਾ ਹੈ
1: ਉਹ ਦੇਖੋ ਦਰੀ
2: ਕਰਤਾ ਸੀ ਉਹਨੇ
1: ਵਾਪਸ ਕਰਤਾ ਸੀ
0: ਹਾਂ ਵਾਪਸ ਕਰਤਾ ਹੈ
1: ਹਾਏ ਚੰਗਾ ਹੋਇਆ ਫਿਰ ਉਸ ਵੇਲੇ ਮੈਂ ਗੱਡੀ ਚ ਉਤਰ ਗਈ ਸੀ
0: ਵਾਪਸ ਹੋ ਗਿਆ ਹੈ ਵਾਪਸ ਹੋ ਗਿਆ ਹੈ ਜਦੋਂ ਮੈਂ ਕਿਹਾ ਨਾ ਵੀ ਫਤਿਹ ਯਾਰ ਤੁਸੀਂ ਤਾਂ ਭੰਗੜਾ ਹੀ ਬੜਾ ਵਧੀਆ ਪਾਇਆ ਫਿਰ ਫਤਿਹ ਨੇ ਵਾਪਸ ਕਰਤਾ
1: ਉਹ ਫਤਿਹ ਦਾ ਭੰਗੜਾ ਤਾਂ ਮੈਂ ਵੀ ਦੇਖਿਆ ਸੀ ਵਾਈਟ ਕੱਪੜੇ ਪਾ ਕੇ ਓ ਮਾਈ ਗੋਡ
0: ਜਗਾ ਡਾਕੂ ਬਣ ਕੇ
1: ਹਾਂ ਇੰਨਾ ਸੋਹਣਾ ਲੱਗਦਾ ਸੀ
0: ਹੈ ਮੰਨਤ ਨੇ ਵੀ ਬੜਾ ਸੋਹਣਾ ਪਾਇਆ
1: ਮੰਨਤ ਦਾ ਵੀ ਬਹੁਤ ਸੋਹਣਾ ਸੀ
2: ਕਿਹੜੇ ਕੱਪੜੇ ਪਾਏ ਕਿਹੜੇ ਰੰਗ ਦੇ ਕੱਪੜੇ ਪਾਏ ਸੀਗੇ
1: ਮੰਮੀ ਨੂੰ ਪੁੱਛਿਓ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਸੌਖਾ ਆਂਟੀ ਕਲਰ ਬਲਾਈਂਡ ਆ ਪਤਾ ਤੁਹਾਨੂੰ ਆਂਟੀ ਨੂੰ ਬਲੈਕ ਤੇ ਵਾਈਟ ਹੀ ਦੀਦਾ ਆ
0: ਹਾਂ
1: ਨਹੀਂ ਨਹੀਂ ਸੱਚੀ
0: ਮੰਮੀ ਦਾ ਕਸੂਰ ਹੈ ਮੰਮੀ ਨੇ ਵੀਡੀਓ ਇੰਨੀ ਕੁ ਦੂਰੋਂ ਬਣਾਈ ਵੀ ਸਾਨੂੰ ਪਤਾ ਹੀ ਨਹੀਂ ਲੱਗਾ
1: ਕੱਪੜੇ ਨਹੀਂ ਪਤਾ ਲੱਗੇ ਬੰਨੋ ਸਾਨੂੰ ਦਿਸ ਗਈ ਸੀ
2: ਮੰਮਾ ਤਾਂ ਤੀਜੇ ਰੋ ਚ ਬੈਠੇ ਸੀਗੇ
0: ਆਹੋ ਤੇ ਪਰ ਉਹ ਪਤਾ ਨਹੀਂ ਨਾ ਲੱਗਦਾ
1: ਚਲੋ ਇਹਨਾਂ ਦੀ ਲੜਾਈ ਕਰਾਈਏ ਮੰਮਾ ਨੇ ਨਾ ਫਤਿਹ ਦੀ ਵੀਡੀਓ ਜ਼ੂਮ ਕਰ ਕਰਕੇ ਬਣਾਈ ਤੇ ਮੰਨਤ ਦੀ ਵੀਡੀਓ ਦੂਰੋਂ ਦੂਰੋਂ ਬਣਾਈ
0: ਆਹੋ ਉਹ ਫੇਸ ਹੀ ਨਹੀਂ ਪਤਾ ਫੇਸ ਹੀ ਨਹੀਂ ਪਤਾ ਲੱਗਾ
2: ਮੈਂ ਲਗਨੂ ਦੇਣੀ ਆ ਕਿ
0: ਬੜੀ ਕੋਸ਼ਿਸ਼ ਕੀਤੀ ਪਰ ਉਹ ਤਾਂ ਫੇਸ ਪਤਾ ਹੀ ਨਹੀਂ ਲੱਗਦੇ ਬੱਚਿਆਂ ਦੇ ਸਾਨੂੰ ਨਾ ਮਾਸੀ ਦੀ ਐਨਕ ਭੇਜੋ ਮੰਮੀ ਨੂੰ ਕਹੋ ਨੈਕਸਟ ਟਾਈਮ ਜਦੋਂ ਵੀਡੀਓ ਬਣਾਉਂਦੇ ਨਾ ਤੁਹਾਡੀ
1: ਮਾਸੀ ਦੀ ਐਨਕ ਲਾ ਕੇ ਬਣਾਉਣ
0: ਨਹੀਂ ਸਾਨੂੰ ਭੇਜਦਾ ਕਰਨਾ
1: ਉਦਾਂ ਵੀ ਲਾ ਕੇ ਬਣਾਉਣ ਤਾਂ ਸ਼ਾਇਦ ਵਧੀਆ ਬਣਾ ਲੋਗੇ
0: ਹਾਂ ਇਹ ਵੀ ਗੱਲ ਸਹੀ ਆ
1: ਮੰਮੀ ਵੀ ਹੁਣ ਸਾਡੇ ਵਰਗੀ ਆ
0: ਹਾਂਜੀ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
1: ਓਕੇ
2: ਇਚ ਜੇ ਕੁੜੀਆਂ ਪਰਾਇਆ ਤਾਂ ਹੁੰਦੀਆਂ ਤਾਂ ਮੁੰਡੇ ਕੀ ਹੁੰਦੇ ਆ ਪੱਪੂ ਮੈਡਮ ਜੀ ਮੁੰਡੇ ਚੋਰ ਹੁੰਦੇ ਆ ਟੀਚਰ ਅੱਛਾ ਉਹ ਕਿਵੇਂ ਪੱਪੂ ਉਹ ਪਰਾਇਆ ਧਨ ਨੂੰ ਚੋਰੀ ਕਰ ਲੈਂਦੇ ਆ
1: ਮੁੰਡੇ ਚੋਰ ਹੁੰਦੇ ਮੁੰਡੇ ਚੋਰ ਹੁੰਦੇ ਬੱਲੇ ਬੱਲੇ ਬੱਲੇ
0: ਚੋਰੀ ਨੀ ਕਰਦੇ ਨਾਂ ਲਵਾ ਲੈਂਦੇ ਆ
1: ਗਲ ਪਾ ਲੈਂਦੇ ਆ ਹਨਾ ਫਤਿਹ
0: ਥੈਂਕ ਯੂ
2: ਨਾਲੇ ਤੁਸੀਂ ਉਹ ਦੇਖੀ ਸੀਗੀ ਫੋਟੋ ਮੇਬੀ ਤੁਸੀਂ ਨਾ ਦੇਖੀ ਹੋਵੇ ਪਰ ਮੈਂ ਸਵੇਰੇ ਭੇਜੀ ਸੀਗੀ ਉਹ ਮੈਂ ਮੋਤੀਆਂ ਨੂੰ ਮੈਲਟ ਕਰਕੇ ਬਣਾਇਆ ਸੀਗੀ
1: ਓ
0: ਅੱਛਾ ਮੋਤੀਆਂ ਨੂੰ ਮੈਲਟ ਕਰਕੇ ਓਕੇ
1: ਮੰਨਤ ਕੋ ਕਿੱਟ ਹੈਗੀ ਆ ਨਾ ਕੱਲ ਮੰਨਤ ਕਹਿੰਦੀ ਸੀ ਮੈਂ ਲਈ ਆ
0: ਮੰਨਤ ਕੋ ਤੇ ਬਹੁਤ ਕੁਛ ਆ ਤੇ ਮੈਂ ਵੇਖ ਲੈਣਾ ਮੰਨਤ ਜੀ ਲਿਆਓ ਕਰਾਓ ਫਤਿਹ ਨਾਲ ਗੱਲ ਮਾੜੀ ਜੀ ਕਿੱਥੇ ਆਈ ਆਈ ਨਹੀਂ ਮੰਨਤ ਆਈ ਨਹੀਂ ਫੋਟੋ
1: ਵਟਸਐਪ ਭੇਜੀ ਹੋਣੀ ਮੰਨਤ ਨੇ
0: ਨਹੀਂ ਆਈ
2: ਮੈਸੇਂਜਰ ਉੱਤੇ ਭੇਜੀ ਸੀਗੀ
0: ਮੈਸੇਂਜਰ ਨਹੀਂ ਮੇਰਾ ਚੱਲਦਾ ਵਟਸਐਪ ਕਰਿਆ ਕਰੋ ਚੱਲ ਲਿਆਓ ਫਤਿਹ ਨਾਲ ਕਰਾਓ ਗੱਲ ਹਾਂ ਨਹੀਂ ਵੇਖ ਲਈ ਮੈਂ ਗੁੱਡ ਗੁੱਡ ਨਾਈਸ ਨਾਈਸ ਸਤਿ ਸ੍ਰੀ
2: ਅਕਾਲ ਅੰਕਲ ਜੀ ਨਾਲ ਸੁਖਾਂਟੀ ਜੀ
1: ਸਤਿ ਸ੍ਰੀ ਅਕਾਲ ਫਤਿਹ ਕਿੱਦਾਂ ਹਾਲ ਚਾਲ
2: ਮੈਂ ਵਧੀਆ ਤੁਸੀਂ ਕਿਵੇਂ ਹੋ
1: ਵਧੀਆ ਵਧੀਆ ਘੈਂਟ ਘੈਂਟ ਭੰਗੜਾ ਪਾਉਣ ਵਾਲੇ ਹੋ
0: ਤੁਹਾਨੂੰ ਕੀ ਲੱਗਦਾ ਇਦਾਂ ਫਾਈਨ ਨਹੀਂ ਦਊਗਾ
1: ਤੁਹਾਨੂੰ ਮੈਂ ਇੱਕ ਦਿਨ ਤਾਂ ਮਾਫ ਕਰਾਈਏ
0: ਫਤਿਹ
1: ਧਰਮਰਾਜ ਨੂੰ ਜਾ ਕੇ ਕੁਛ ਤਾਂ ਕਹੀਏ ਇੱਕ ਹੋਰ ਫਾਈਨ ਨਹੀਂ ਜੀ
2: ਇਨਫਿਨਿਟੀ ਦਾ ਫਾਈਨ ਸਖਾਂਟੀ
1: ਕਾਤੇ ਕਿਹੜੇ ਕਿਹੜੀ ਖੁਸ਼ੀ
0: ਕਿਉਂਕਿ ਤੁਸੀਂ ਨਾਲੇ ਕਹਿੰਦੇ ਵਧੀਆ ਵਧੀਆ ਭੰਗੜਾ ਤੇ ਨਾਲੇ ਮੈਨੂੰ ਇਦਾਂ ਇਦਾਂ ਇਸ਼ਾਰੇ ਕਰਦੇ ਹੋ ਤੁਸੀਂ
1: ਮੈਂ ਕਦੋਂ ਇਸ਼ਾਰੇ ਕੀਤੇ ਕਿਹੜੇ ਇਦਾਂ ਇਦਾਂ ਕੀ
0: ਮੈਂ ਨਹੀਂ ਫਤਿਹ ਤੋਂ ਗੱਲ ਲਕਾ ਸਕਦਾ ਕੋਈ ਮੇਰਾ
1: ਫਤਿਹ ਝੂਠ ਬੋਲਦੇ ਆ ਇਹ
0: ਲੈ ਫਤਿਹ ਨੂੰ ਪਤਾ ਵਾ ਆਪਾਂ ਕੋਈ ਪੁਰਾਣਾ ਥੋੜੀ, ਫਤਿਹ ਤੋਂ ਜੰਮਿਆ ਵੀ ਨਹੀਂ ਜਦੋਂ ਦੇ ਜਾਣਦੇ ਆਪਾਂ।
1: ਚੁੱਕ ਆਂਡੀ ਦੀਆਂ ਅੱਖਾਂ ਦੁੱਧੇ ਦੁਖਣ ਲੱਗੀਆਂ ਸਵੇਰ ਦੀਆਂ।
0: ਕਿਉਂ ਫਤਿਹ, ਫਤਿਹ ਨਿਕਾ ਜਿਹਾ ਹੁੰਦਾ ਸੀ ਫਤਿਹ ਜਦੋਂ ਪ੍ਰੇਮ ਦੇ ਵਿੱਚ ਜਦੋਂ ਦਾ ਆਪਾਂ ਜਾਣਦੇ ਜਦੋਂ ਦੀ ਸਾਡੀ ਯਾਰੀ ਆ। ਕਿਉਂ
1: ਮੈਂ ਤਾਂ ਇਹਦੇ ਮੰਮਾ ਨੂੰ ਉਦੋਂ ਦੀ ਜਾਣਦੀ ਜਦੋਂ ਸਕੂਲ ਪੜ੍ਹਦੇ ਸੀ। ਇਟ ਮੀਨਸ ਮੈਂ ਫਤਿਹ ਨੂੰ ਜਾਣਦੀ ਹਾਂ।
0: ਤੁਸੀਂ ਮੰਮਾ ਨੂੰ ਜਾਣਦੇ ਹੋ ਨਾ, ਮੇਰੀ ਫਤਿਹ ਨਾਲ ਯਾਰੀ ਆ, ਤੁਸੀਂ ਮੰਮਾ ਨਾਲ ਗੱਲ ਕਰੋ।
1: ਫਤਿਹ
0: ਕਿਉਂ ਫਤਿਹ
2: ਇੱਕ
1: ਰਾਜੇ ਦੇ ਦੋ ਮੁੰਡੇ, ਇੱਕ ਦੇਖੇ ਇੱਕ ਨਾ ਦੇਖੇ।
2: ਹਾਂਜੀ,
1: ਕੈਮਰਾ ਜਦੋਂ ਫੋਟੋ ਖਿੱਚਦੇ ਨਾ, ਇੱਕ ਆਪਾਂ ਦੇਖਦੇ ਇੱਕ ਨੂੰ ਆਪਾਂ ਬੰਦ ਕਰ।
0: ਇਹ ਨੀ ਹੋ ਸਕਦਾ।
1: ਖਾਣ ਵਾਲੀ ਚੀਜ਼ ਆ, ਭੁੱਖ ਕਲੂ ਨਹੀਂ ਮਿਲਣਾ,
0: ਇਹਦੇ ਚ ਕੋਈ ਕਲੂ ਨਹੀਂ ਮਿਲਣਾ। ਸਿਰਫ ਇੰਨਾ ਪਤਾ ਲੱਗਣਾ ਵੀ ਇੱਕ ਰਾਜੇ ਦੇ ਦੋ ਮੁੰਡੇ ਆ,
1: ਇੱਕ ਨੂੰ ਦਿਖਦਾ ਇੱਕ ਨੂੰ ਨਹੀਂ।
0: ਇੱਕ ਨੂੰ ਦਿਖਦਾ, ਅੱਛਾ ਇੱਕ ਅੰਨਾ ਵਾ, ਮੈਨੂੰ ਪਤਾ ਹੀ ਨਹੀਂ ਯਾਰ। ਹੈਂ, ਰਾਜਾ ਤੇ ਕੈਪਟਨ ਅਮਰਿੰਦਰ ਸਿੰਘ ਆ, ਕਿੰਨੇ ਮੁੰਡੇ ਉਹਦੇ
1: ਪਤਾ ਨਹੀਂ।
0: ਯਾਰ ਰਾਜੇ ਵੜਿੰਗ ਦੇ ਕਿੰਨੇ ਭਲਾ ਮਨ ਸਾਹਿਬ, ਮਨ ਸਾਹਿਬ ਹੈਲਪ ਕਰੋ
1: ਸਾਡੀ ਕੋਈ,
0: ਤੁਸੀਂ ਕਮਾਲ ਕਰੀ
2: ਜਾਂਦੇ। ਹੈਲਪ ਨਹੀਂ ਲੈ ਸਕਦੇ,
0: ਚਲੋ ਹਾਰ ਗਏ ਫਿਰ, ਹਾਰ ਗਏ ਸਾਰੇ
1: ਜਾਣੇ ਆ ਫਿਰ। ਹੋਰ ਕੀ ਆ,
2: ਇੱਕ ਆਨਸਰ ਹੈਗਾ ਅੱਖਾਂ।
1: ਲੈ ਮੈਂ ਵੀ ਤਾਂ ਉਹੀ ਕਿਹਾ ਸੀ।
0: ਉਹ ਕਿਦਾਂ,
2: ਮੈਨੂੰ ਨਹੀਂ ਪਤਾ,
1: ਦੋਨੇ ਅੱਖਾਂ ਤੋਂ ਤਾਂ ਦੀਦਾ ਸਾਨੂੰ।
0: ਆਹੋ, ਰੈਡੀ ਰਹੋ ਤੁਸੀਂ।
2: ਸਤਿ ਸ਼੍ਰੀ ਅਕਾਲ
1: ਤੇਗ ਜੀ, ਕਿੱਦਾਂ ਹਾਲ ਚਾਲ? ਤੁਸੀਂ ਨਾ ਮੇਰਾ ਖਾਲੀ ਬੈਗ ਲੈ ਜਿਓ, ਠੀਕ ਆ? ਫਿਰ ਮੈਂ ਤੁਹਾਨੂੰ ਇੱਕ ਐਡਰੈਸ ਦਊਂਗੀ, ਉਹਦੇ ਉੱਤੇ ਉਹ ਬੈਗ ਫੜਾ ਦਿਓ। ਤੂੰ ਕਹਿ ਵੀ ਤੇਰੀ ਭੈਣ ਕਹਿੰਦੀ ਇਹਨੂੰ ਭਰ ਕੇ ਭੇਜ ਦੇ।
0: ਤੇ ਬੈਗ ਵੀ ਕੋਲਜ ਵਾਲਾ ਬੈਗ ਭਲਾ ਤੁਸੀਂ ਭੇਜ ਦੋ ਇੱਧਰ ਸਿੰਗਲ ਯੂਜ। ਸੁੱਖ ਆਂਟੀ ਦੇ ਬ੍ਰਦਰ ਆ ਉੱਥੇ ਜਿੱਥੇ ਤੁਸੀਂ ਜਾਣਾ,
1: ਮੇਰੀ ਸਿਸਟਰ ਆ ਉੱਥੇ ਜਿੱਥੇ ਤੁਸੀਂ ਜਾਣਾ।
0: ਨਾਲੇ ਦੋਵਾਂ ਨੂੰ ਮਿਲਾ ਆਇਓ ਉੱਥੇ, ਹੈ ਨਾ, ਇੱਕ ਦੂਸਰੇ ਨਾਲ ਚੁਗਲੀਆਂ ਕਰਦੀਆਂ ਰਿਹਾ ਕਰਨਗੀਆਂ। ਫਿਰ ਤੇ ਤੁਹਾਡੇ ਮਾਮਾ ਜੀ ਵੀ ਆ ਤੇ ਮਾਸੀ ਜੀ
1: ਵੀ ਆ ਸ਼ਾਇਦ, ਨਾ ਤੁਹਾਡੇ ਮਾਮਾ ਜੀ ਦਾ?
2: ਹਾਂਜੀ,
1: ਦੇਖਿਆ, ਮੈਨੂੰ ਪਤਾ ਆ, ਉੱਥੇ ਰਹਿੰਦੇ ਆ ਮੇਰੀ ਸਿਸਟਰ ਦੇ ਨੇੜੇ। ਬਸ ਹੁਣ ਫਿਰ ਤੁਸੀਂ ਲੈ ਕੇ ਆਉਣਾ ਮੇਰੇ ਲਈ।
0: ਕਿੰਨੇ ਲੱਕੀ ਜਾਣੇ ਆ ਨਾ, ਇਹ ਚੀਜ਼ ਨੂੰ ਅਸੀਂ ਹਮੇਸ਼ਾ ਤਰਸੇ ਆ। ਪਹਿਲਾਂ ਅਸੀਂ ਜਦੋਂ ਉੱਥੇ ਹੁੰਦੇ ਹਾਂ ਤੇ ਸਾਡੀ ਕੋਈ ਰਿਸ਼ਤੇਦਾਰੀ ਅੰਮ੍ਰਿਤਸਰ ਤੋਂ ਬਾਹਰ ਨਹੀਂ, ਵੱਧ ਤੋਂ ਵੱਧ ਗੁਰਦਾਸਪੁਰ ਤੱਕ, ਇੱਥੇ ਆਏ ਤੇ ਸਾਰੇ ਇੱਥੇ ਆ ਗਏ।
1: ਚੱਪਲ
0: ਪਾ ਕੇ ਚਲ ਜਾਂਦਾ ਬੰਦਾ। ਤੁਸੀਂ ਤਾਂ ਬਹੁਤ ਲੱਕੀ ਤੇਗ,
1: ਸੱਚੀ ਤੇਗ। ਮੈਂ ਰਣਜੋਤ ਅੰਕਲ ਨੂੰ ਮੇਰਾ ਮੈਸੇਜ ਤੁਸੀਂ ਦੇਤਾ ਸੀ ਤੇਗ ਨੂੰ, ਮੈਂ ਕੀ ਮੰਗਾਉਣਾ ਹੈ?
0: ਹਾਂ,
1: ਮੈਂ ਕੋਈ ਵੱਡੀ ਚੀਜ਼ ਨਹੀਂ ਮੰਗਾਉਣੀ,
0: ਇਹਨਾਂ ਵੱਡੀ ਚੀਜ਼ ਨਹੀਂ ਮੰਗਾਉਣੀ। ਕਹਿੰਦੇ ਮੇਰੇ ਲਈ ਐਲਵੀ ਦਾ ਪਰਸ ਲੈ ਆਇਓ ਤੇ।
1: ਐਲਵੀ ਉੱਥੇ ਸਸਤਾ, ਉੱਥੇ ਬਣਦਾ ਹੈ ਨਾ,
2: ਤਾਂ ਹੀ ਮੈਂ ਰਣਜੋਤ ਅੰਕਲ ਨੇ ਕੀ ਲੈਣਾ।
0: ਨਹੀਂ ਮੈਂ ਨਹੀਂ ਪੁੱਤ ਕੁਝ ਲੈਣਾ, ਤੁਸੀਂ
1: ਸਭ ਗੱਲ ਦਾ ਗਿਫਟ ਲੈ ਕੇ, ਅਸੀਂ ਅੱਧਾ ਅੱਧਾ ਕਰ ਲਾਂਗੇ।
2: ਜੇਕਰ ਨੱਕ ਤੇ ਮੈਚ ਜਾਵਾਂ, ਕੰਨਾਂ ਤੇ ਕੰਨ ਫੜ ਕੇ ਖੂਪੜਾਵਾਂ,
1: ਸੁੱਖਾਂਡੀ ਤੋਂ ਵਧੀਆ ਕੌਣ ਜਾਣ ਸਕਦਾ ਇਸ ਚੀਜ਼ ਨੂੰ ਅੱਜ ਕੱਲ
0: ਇਹ ਤੇ ਲੱਗਦਾ ਕੋਈ ਹੇ ਫੀਵਰ ਜਿਹਾ ਕੋਈ ਐਨਕ ਜੀ ਵਾਲਾ ਮਹਾਤਮਾ ਗਾਂਧੀ ਜਿਹਾ ਕੁਛ ਤਮਨੀਤ ਸਿਬਲਿੰਗ ਮੈਨੂੰ ਲੱਗਦਾ ਵਾਪਿਸ ਸ਼੍ਰੇਆ ਦਾ ਤੇ ਟਾਈਮ ਹੋ ਗਿਆ ਸਕੂਲ ਦਾ ਸੋਰੀ ਸ਼੍ਰੇਆ ਤੇ ਤਮਨੀਤ ਤੁਸੀਂ ਆਉਂਦੇ ਰਹੋ ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਵੀਰ ਜੀ
2: ਨਹੀਂ
0: ਇਹਨਾਂ ਨੂੰ ਕਹੋ ਨਾ ਸੁੱਖ ਆਂਟੀ ਹੁਣ ਵੀਰ ਜੀ ਆ
1: ਜਜ਼ਬਾਤ ਬਦਲ ਗਏ
0: ਤਵਨੀਤ ਫਿਲਮ ਜਦੋਂ ਜਿੰਨਾ ਚਿਰ ਮਿਲੇ ਨੀ ਨਾ ਮੈਨੂੰ ਓਨਾ ਚਿਰ ਵਾਹਵਾ ਚੱਲਦਾ ਰਿਹਾ ਕੰਮ
2: ਹਾਂ
0: ਨਹੀਂ ਵੀਰ ਜੀ ਵਾਲੀਆਂ ਤੇ ਸੱਚ ਦੂਸਰੀਆਂ ਨੇ ਤੇ ਆਪਣੀਆਂ ਇੱਕ ਮਿੰਟ ਪੁੱਤੋ ਇੱਕ ਮਿੰਟ ਤੁਸੀਂ ਹੋਲਡ ਰੱਖਿਓ ਠੀਕ ਆ ਮੈਂ ਨਾ ਥੋੜਾ ਜਿਹਾ
1: ਗੱਡੀ ਚ ਚੜਾ ਲਾ
0: ਹਾਂਜੀ ਗੱਡੀ ਲੈ ਲੈ ਲੈ ਨੂੰ ਹਾਂਜੀ ਮੈਂ
2: ਤਵਨੀਤ
1: ਨਾਲ ਗੱਲ ਕਰਨ ਪਏ
0: ਤੁਸੀਂ ਫੰਡੇ ਵਾਲੇ ਜੇ
1: ਫੰਡੇ
0: ਫੰਡੇ ਵਾਲੇ ਜੇ ਜੁੰਡੇ
1: ਐਗਜ਼ੈਕਟਲੀ ਮੈਂ ਉਹ ਕਹਿਣ ਲੱਗੀ ਸੀ
2: ਕਹਿੰਦੇ ਹੋਏ ਤੁਸੀਂ ਚਾਟੇ ਕਿਵੇਂ ਖਿਲਾਰੇ ਹੋਏ
0: ਕੀ ਸੁਣਾਓ
2: ਮੰਮਾ ਨੂੰ ਕਹਿੰਦੇ
0: ਹਰ ਇੱਕ ਮੰਮੀ ਨੂੰ ਏਦਾਂ ਲੱਗਦਾ ਮੈਂ ਖਿਲਾਰ ਕੇ ਬਹੁਤ ਸੋਹਣੀ ਲੱਗੂਗੀ ਹੈ ਨਾ
2: ਤਵਨੀਤ
1: ਟਾਈਮ ਨੀ ਹੈਗਾ ਉਹਨਾਂ ਕੋਲ ਵਿਚਾਰੀਆਂ ਕੋਲ ਸਿਰ ਪਾਉਣ ਦਾ ਟਾਈਮ ਨੀ ਹੈਗਾ
0: ਡੈਡਾ ਲੰਮੇ ਆ ਨਾ ਫਿਰ ਉਹਨਾਂ ਨੂੰ ਵੱਧ ਇੰਚ ਤਿਆਰ ਹੋਣਾ ਪੈਂਦਾ
1: ਡੈਡਾ
0: ਨੇ ਜੂੰਡੇ ਪੁੱਟ ਦੇਣੇ ਤੁਹਾਡੇ
1: ਬਾਹਰ ਡਰਾਈਵੇ ਤੇ ਬੈਠ ਕੇ ਗੱਲ ਕਰਦੀ ਹੈ
0: ਇਹ ਤੇ ਮੈਂ
2: ਨਹੀਂ ਮੈਂ ਸੋਫੇ ਤੇ ਬੈਠੇ ਹੋਏ
1: ਤੇ ਮੰਮਾ ਡਰਾਈਵੇ ਤੇ
2: ਨਹੀਂ ਮੰਮਾ ਕੁਰਸੀ ਤੇ ਬੈਠੇ ਹੋਏ ਬੀਜ ਦਾ ਪਟਕਾ ਬਣ ਰਿਹਾ
0: ਓਕੇ ਓਕੇ ਓਕੇ ਹਾਂਜੀ
2: ਅੱਜ ਜਦੋਂ ਤਾਂ ਮੰਮਾ ਕੱਪੜੇ ਚੇਂਜ ਕਰਨ ਲੱਗੇ ਸੀ, ਮੰਮਾ ਦਰਵਾਜ਼ੇ ਦੇ ਵੱਜੇ।
0: ਦਰਵਾਜ਼ਾ ਠੀਕ ਹੈ, ਦਰਵਾਜ਼ਾ ਨਾ ਤੋੜ ਦਿਓ ਕਿਤੇ। ਫਿਰ ਪਾਪਾ ਨੇ ਫੇਰ ਗੁੱਸੇ ਹੋਣਾ, ਦਰਵਾਜ਼ਾ ਟੁੱਟ ਗਿਆ,
1: ਝਾਟਾ ਪੱਟੂ ਗਿਆ।
0: ਹੋਰ ਕੀ,
2: ਮੇਰੇ ਦੀ ਪੁੱਤਰ ਮੰਮਾ ਦੇ ਪੁੱਤਰ ਦਾ
1: ਮੰਮਾ ਲੱਗ ਗਿਆ। ਮੈਂ ਸਾਨੂੰ ਪਤਾ ਲੱਗ ਗਿਆ ਤੁਹਾਡਾ ਨਹੀਂ।
0: ਸਵੇਰੇ ਸਵੇਰੇ ਮੰਮਾ ਨੂੰ ਕਹੋ ਮੈਂ ਚਾਹ ਪੀ ਕੇ ਦਰਵਾਜ਼ਿਆਂ ਚ ਵੱਜਦੇ ਫਿਰਦੇ ਤੁਸੀਂ।
2: ਮੰਮਾ ਨੇ ਚਾਹ ਪੀਤਾ, ਮੰਮਾ ਨੇ ਨੀ ਚਾਹ ਪੀਂਦੇ ਉੱਠ ਕੇ,
0: ਤੇ ਉਹਨਾਂ ਕਹੋ ਫਿਰ ਪੀ ਲਿਆ ਕਰੋ,
1: ਸਾਨੂੰ
0: ਦਰਵਾਜ਼ਿਆਂ ਚ ਵੱਜਦੇ ਫਿਰਦੇ।
2: ਮੰਮਾ ਫਰੂਟ ਖਾਂਦੇ, ਆਇਲ ਪੁਲਿੰਗ ਕਰਦੇ, ਤੇ ਫਿਰ ਸਾਨੂੰ ਛੱਡ ਕੇ ਸਕੂਲੇ ਮੰਮਾ ਚਾਹ ਪੀਂਦੇ। ਠੰਡਾ ਹੋ ਗਿਆ ਤੇ ਫਿਰ ਡੈਨੂ ਫੇਰ ਗਨ ਕਰਨਾ ਪੈਣਾ, ਫਿਰ ਡੈਡਾ ਫਰਸਟ੍ਰੇਟਡ ਹੋ
1: ਗਏ। ਐਗਜ਼ੈਕਟਲੀ ਡੈਡਾ ਇੱਦਾਂ ਦੇ ਹੁੰਦੇ ਆ। ਥੋੜਾ ਜਿਹਾ ਹੋਰ ਗੱਲ ਦੱਸੋ ਅੱਗੇ।
0: ਤੁਹਾਨੂੰ ਜਿਹੜੇ ਸਵਾਦ ਆਉਂਦੇ ਨਾ,
2: ਮੰਮਾ ਮੰਮਾ ਜਦੋਂ ਡੈਡੀ ਨੂੰ ਕਹਿੰਦੇ ਪਾਂਡੇ ਟੋਲੋ, ਤੁਸੀਂ ਵਿਹਲੇ ਬੈਠੇ ਸੋਫੇ 'ਚ
1: ਭਾਂਡੇ ਪੜਦੇ ਆ।
0: ਭਾਂਡੇ ਭਾਂਡੇ
1: ਭਾਂਡੇ ਓਕੇ।
2: ਤੇ ਫਿਰ ਮੰਮਾ ਕਹਿੰਦੇ ਡੈਡਾ ਨੂੰ ਪਾਂਡੇ ਟੋਲਾ, ਤੁਸੀਂ ਟੀਵੀ ਦੇ ਹਮੇਸ਼ਾ ਦਵਾਲੇ ਪੈਦਲ ਜਾਂ ਫੋਨ ਤੇ, ਤੁਸੀਂ ਸੋਫੇ ਤੇ ਵਿਹਲੇ ਬੈਠੇ ਹੋਏ ਤੇ ਫਿਰ ਤੁਸੀਂ ਅੱਧਾ ਘੰਟਾ ਸੋ ਲਿਆ, ਤੁਸੀਂ ਮੇਰੇ ਲਈ ਇੱਕ ਕੱਪ ਚਾਹ ਬਣਾ ਦੋ, ਉਹਦੇ ਵਿੱਚ ਗੁੜ ਪਾ ਕੇ, ਚਾਹ ਪੱਤੀ ਪਾ ਕੇ, ਖੰਡ ਪਾ ਕੇ, ਤੇ ਫਿਰ ਖੰਡ ਨੀ ਖੰਡ ਨੀ
0: ਚੰਗੀ ਤਰ੍ਹਾਂ ਰਿੰਨ ਕੇ
2: ਸੌਫ
0: ਕਰਾਰੀ ਜੀ
2: ਲਾਚੀ ਤੇ ਤੇ ਫਿਰ ਡੈਡਾ ਕਹਿੰਦੇ ਮੇਰੇ ਕੋਲ ਨੀ ਬਣਦੀ, ਤੁਹਾਡੇ ਕੋਲ ਸਵਾਦ ਬਣਦੀ,
0: ਆਪੇ ਬਣਾ ਲਓ ਤੁਸੀਂ।
2: ਹਾਂਜੀ। ਤੇ ਫਿਰ ਮੰਮਾ
1: ਨੇ ਭਾਂਡੇ ਵਾਲੀ ਗੱਲ ਵਿੱਚ ਹੀ ਰਹਿ ਗਈ
0: ਲੈ, ਉਹ ਸਾਰੀਆਂ ਨੀ ਦੱਸੀ ਦੀਆਂ ਕੁੜੀਏ, ਉਹ ਬਸ ਬਸ
1: ਚਾਹ ਦਾ ਨਾਰਮਲ ਗੱਲ ਆ, ਪੁੱਤ ਭਾਂਡੇ ਵਾਲੀ ਗੱਲ ਦੱਸੋ।
0: ਬਸ ਬਸ ਉਹ ਸੀਕ੍ਰੇਟ ਸੀਕ੍ਰੇਟ
2: ਕੱਪੜੇ ਸੁੱਕਣੇ ਪਾ ਰਹੇ ਸੀ ਤੇ ਵੀਰ ਜੀ ਹੋਮਵਰਕ ਕਰ ਰਿਹਾ ਸੀ ਤੇ ਡੈਡਾ ਵੀਰ ਜੀ ਪੜਾ ਰਹੇ ਸੀ, ਵੀਰ ਜੀ ਕੁਛ ਸਮਝ ਨੀ ਲੱਗਦਾ ਸੀ ਤੇ ਮੈਂ ਤੇ ਐਸ਼ਰ ਵੀ ਕਲਾਸ ਮੈਨੂੰ ਸੋਹਣੀ ਲੱਗੀ ਉਹ ਕੁੜੀ।
1: ਮੰਮਾ ਨੇ ਏਦਾਂ ਨੀ ਕਿਹਾ, ਮੰਮਾ ਕਹਿੰਦੇ ਖਸਮਾਂ ਨੂੰ ਖਾਣ ਕੱਪੜੇ ਹੋ ਕੇ ਪਹਿਲਾਂ ਇਸ ਬੰਦੇ ਨੂੰ ਬੰਦਾ ਬਣਾਵਾ ਹਨਾ।
0: ਗੱਲਾਂ ਘੱਟ ਕਰਦੇ, ਉਹ ਬੱਚਿਆਂ ਨੂੰ
2: ਸੋਫੇ 'ਚ ਬੈਠਦੇ, ਟੀਵੀ ਦੇਖਦੇ, ਫੋਨ ਦੇਖਦੇ, ਕਦੀ ਚਾਹ ਨੀ ਬਣਾਉਂਦੇ।
1: ਤੇ ਨਾਲੇ ਨਾ ਓਦਾਂ ਵੀ ਮੰਮਾ ਨੂੰ ਟਰੱਸਟ ਆ, ਮੰਮਾ ਨੂੰ ਟਰੱਸਟ ਆ ਟੀਚਰ ਤੇ।
0: ਹਾਂ ਟਰਸਟ ਟਰੁਸਟ ਨਹੀਂ ਆਉਣਾ, ਉਹ ਫਿਊਜ਼ ਕੱਢ ਲਏ ਹੁੰਦੇ ਉਹਨਾਂ ਨੇ ਇੱਕ ਉਮਰ ਚ ਜਾ ਕੇ।
1: ਨਹੀਂ ਮਮਾ ਨੂੰ ਟੀਚਰ ਤੇ ਟਰਸਟ ਹੈ
2: ਹੱਸਦੇ ਦੀ।
0: ਚਲੋ
2: ਨੈਕਸਟ ਹੱਸਦੇ ਦੀ ਓਕੇ ਵੀਰ ਜੀ ਨਾਲ
1: ਸਾਰੀ ਕਹਾਣੀ ਸੁਣਾ ਕੇ ਕਦੋਂ।
2: ਸਸਰੀ ਕਾਲ ਅੰਕਲ ਜੀ ਤੇ ਆਂਟੀ ਜੀ।
0: ਸਸਰੀ ਕਾਲ,
1: ਸਸਰੀ ਕਾਲ, ਕਿੱਦਾਂ ਹਾਲ ਚਾਲ
0: ਸਰਦਾਰ ਸਾਹਿਬ? ਤੁਸੀਂ ਤੁਸੀਂ ਉਧਰ ਜੂੜਾ ਕਰਾਈ ਜਾਂਦੇ ਹੋ ਤੇ ਦੀਦੀ? ਅੱਛਾ ਟੀਚਰ ਹੋ ਤੁਸੀਂ?
1: ਟੀਚਰ ਆ ਓਕੇ। ਉਹ ਦੀਦੀ ਨੇ ਸਾਰੀਆਂ ਗੱਲਾਂ ਦੱਸਤੀਆਂ ਤਾਂ ਤੁਸੀਂ ਹੋਰ ਕੀ ਦੱਸਣਾ?
0: ਤੁਸੀਂ ਜੂੜਾ ਕਰਾਉਣ ਚ ਬਿਜ਼ੀ ਰਹਿ ਜਾਂਦੇ ਹੋ।
1: ਤੁਸੀਂ ਜੂੜਾ ਪਹਿਲਾਂ ਕਰਾ ਲਿਆ ਕਰੋ ਇਹਨਾਂ ਦੇ ਉੱਠਣ
0: ਤੋਂ। ਕੀ ਸੁਣਾਓਗੇ ਅੱਜ?
2: ਇੱਕ ਵੇਟ, ਮੈਂ ਇੱਕ ਬੋਲੀ ਸੁਣਾ ਦੀ। ਅੱਛੀ ਰਾਈਮ ਸੁਣਾਣਾ। ਆਟੋ ਪਿੱਲਾ ਅੰਮਾ ਤੁਸੀਂ ਕੁਰਸੀ ਚ ਬੈਠੋ, ਫੇ ਮੈਂ ਤੁਹਾਨੂੰ ਇੱਕ ਰਾਈਮ ਸੁਣਾਉਗੀ।
1: ਬਹਿ ਜਾ ਬਹਿ ਜਾ।
0: ਅੱਛਾ ਬਹਿ ਗਏ ਬਹਿ ਗਏ
1: ਬਹਿ ਗਏ ਬਹਿ ਗਏ ਬਹਿ
0: ਗਏ। ਹਾਂਜੀ
2: ਅੱਜ ਮੰਗਲਵਾਰ ਹੈ, ਚੂਹੇ ਨੂੰ ਬੁਖਾਰ ਹੈ, ਚੂਹੇ ਗਿਆ ਡਾਕਟਰ ਕੋਲ, ਡਾਕਟਰ ਨੇ ਚੂਹਾ ਕਹਿੰਦਾ ਬੱਲੇ ਬੱਲੇ
0: ਤੇ ਕੁਰਸੀ ਤੇ ਕਿਉਂ ਪਾਇਆ ਸੀ ਸਾਨੂੰ?
2: ਬੱਲੇ ਬੱਲੇ
0: ਸਰਦਾਰ ਜੀ ਚੱਕ ਦੋ ਫਟੇ।
1: ਤੁਸੀਂ ਫੋਕਸ ਵੀ ਨਾ ਕਰਦੇ, ਤੁਸੀਂ ਤੁਰੇ ਫਿਰਦੇ ਇੱਧਰ ਉੱਧਰ, ਤਾਂ ਉਹ ਕਹਿੰਦਾ ਬਹਿ ਕੇ ਸੁਣੋ ਮੇਰੀ ਗੱਲ।
0: ਰੇਡੀਓ ਆ ਜੀ ਬੱਲੇ ਬੱਲੇ।
2: ਹੁਣ ਤਿੰਨ ਟਾਈਮਸ ਤਿੰਨ ਕੀ ਹੁੰਦਾ?
1: ਟੈਨ ਟਾਈਮਸ ਟੈਨ ਹੁੰਦਾ ਟੈਨ?
2: ਨਹੀਂ
1: ਹਾਂ,
0: ਵਨ ਹੰਡਰਡ
1: ਟਾਈਮ ਦੇ ਉੱਤੇ ਟੈਨ ਹੁੰਦੇ ਤਾਂ ਟੈਨ ਹੀ ਹੁੰਦੇ ਹੋ, ਕਲੋਕ ਦੇ ਉੱਤੇ ਜਦੋਂ ਟੈਨ ਹੁੰਦੇ ਤਾਂ ਟੈਨ
0: ਨਹੀਂ ਹੁੰਦੇ। ਉਹ ਸਮ ਪਾਇਆ ਨੇ ਤੁਹਾਨੂੰ।
2: ਟੈਨ ਅੰਮਾ ਕੀ ਪਕਾਉਣ ਕਰਦੇ ਸੋ? ਟੈਨ 20 30 40 50 60 70 80 90
0: ਟਾਈਮ ਕਾਊਂਟ ਕਰਕੇ
1: ਇਦਾਂ ਮੈਂ ਟਾਈਮ ਨੂੰ ਟਾਈਮ ਸਮਝ ਲਿਆ। ਮੈਂ ਕਿਹਾ ਕਿ
2: ਅੰਮਾ ਟ੍ਰੈਫਿਕ ਸਿਡਨੀ ਤੇ
1: ਤੁਸੀਂ ਬ੍ਰਿਜ ਤੇ ਗਏ ਸੀ ਉਦੋਂ ਦੇਖੀ ਸੀ ਉਹ ਗੱਡੀ?
0: ਟੇਪਾਂ ਲਾ ਕੇ ਚਲਾਈ ਜਾਂਦੇ ਐਸ਼ਲੀਨ ਨਾਲ ਕਰਾਓ ਗੱਲ।
2: ਸਕੂਲ ਚ ਦੇਖੀ ਸੀ ਤੇ ਅਮਾ ਉਹ ਗੱਡੀ ਪਿੱਛੇ ਤੋਂ ਅਮਾ ਬ੍ਰੇਕ ਮਾਰ ਅਮਾ ਉਹਦੀ ਗੱਡੀ ਬ੍ਰੇਕ ਮਾਰੀ, ਫੇ ਇੱਕ ਪਿੱਛੇ ਤੋਂ ਗੱਡੀ ਆ ਰਹੀ ਸੀ, ਫੇ ਉਹ ਕ੍ਰੈਸ਼ ਹੋ ਗਿਆ।
0: ਓਕੇ,
1: ਇੱਕ ਗੱਡੀ ਨੇ ਬ੍ਰੇਕ ਮਾਰੀ, ਪਿੱਛੇ ਵਾਲੀ ਗੱਡੀ ਨੇ ਬ੍ਰੇਕ ਨਹੀਂ ਮਾਰੀ।
0: ਮਾਰਾਂਗੇ
2: ਮਾਰਾਂਗੇ
0: ਉਹ ਗੱਡੀ ਨੂੰ।
1: ਓਏ ਹੋਏ,
0: ਓਹੋ ਕੰਮ ਖਰਾਬ।
1: ਭੈਣ ਨਾਲ ਗੱਲ ਕਰਾ ਦੋ, ਕਿੱਥੇ ਰਹਿ ਗਈ ਦੀਦੀ?
0: ਨਿੱਕੀ ਦੀਦੀ ਕਿੱਥੇ ਆ?
1: ਬੋਲੀ ਕੇ ਬੁਝਾਰਤ
0: ਗੁਲਾਬ ਜਾਮਨੂ ਸੁਣਾਓ ਸੁਣਾਓ।
2: ਮੇਰਾ ਸਿਗਲੀਆ ਤੇਰੀ ਤੇਰੀ ਗੱਲ ਫੁੱਲੀਆ, ਜੀ ਕਰਿਆ ਤੈਨੂੰ ਖਾ ਲਿਆ, ਟਿੱਡ ਵਿੱਚ ਪਾ ਲਾ, ਟਿੱਡ ਜਾਂਦਾ
0: ਕੱਪੜੇ ਧੋਦੀ ਨੂੰ ਅੱਕ ਮਾਰ ਗਿਆ ਡੱਡੂ, ਬਹਿ ਮੇਰੇ ਡੱਡੂ ਤੇ, ਟਲੀਆਂ ਵਜਾਉਂਦਾ ਜਾਊ, ਬਹਿ ਮੇਰੇ ਡੱਡੂ ਤੇ, ਅੱਖ ਮਾਰ ਗਿਆ ਸਾਈਕਲ, ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਭਾਂਡੇ ਧੋਦੀ ਨੂੰ ਅੱਖ ਮਾਰ ਗਿਆ ਡੱਡੂ।
0: ਥੈਂਕ ਯੂ ਐਸ਼ਲੀਨ,
1: ਸਤਿ ਸ਼੍ਰੀ
2: ਅਕਾਲ।
1: ਸਤਿ ਸ਼੍ਰੀ ਅਕਾਲ
2: ਦੀਦੀ। ਦੀਦੀ ਖਾ ਰਹੇ ਸੀ?
0: ਅੱਛਾ ਕੀ ਖਾ ਰਹੇ ਦੀਦੀ? ਓਕੇ ਓਕੇ ਓਕੇ ਓਕੇ, ਡੀਡੀ ਪੰਜਾਬੀ ਹਾਂ। ਥੈਂਕ ਯੂ
2: ਦੀਦੀ।
0: ਸਾਨੂੰ ਕੀ, ਸਾਨੂੰ
1: ਹੋਰ ਕੀ।
0: थैंक यू
1: सानू की
0: नेक्स्ट साडे नाल ने सुखन जी सत श्री अकाल सुखन जी की हाल ने हेलो डडवाल साहब
1: ड्रॉइंग सवेरे सवेरे तैयार होके ड्रॉइंग भी कर ली की बनाने की ड्रॉ कर दे सोनिक
0: तो सुस्ती जी कदी पई है पहला बड़ा बड़ा कर लिए फिर है ਮੈਨੂੰ ਲੱਗਦਾ ਤੁਸੀਂ ਸੁੱਤੇ ਸੁੱਤੇ ਗੱਲ ਕਰੀ ਜਾਂਦੇ ਹੋ ਯਾਰ ਮੈਨੂੰ ਵੀ ਬੜੀ ਨੀਂਦ ਆਈ ਉਹ ਸੋਈਏ ਫਿਰ
1: ਸੱਚੀ ਨਾ ਸੌ ਜਿਓ
0: ਮੈਂ ਤੇ ਸੌ ਲਿਆ ਈ
1: ਉਹਨੂੰ ਕਹਿੰਦੀ ਮੈਂ ਕਿਹਾ ਸੱਚੀ ਨਾ ਸਲਾਹ ਦਿਓ ਉਹਨੂੰ ਵਿਚਾਰੇ ਨੂੰ ਸਕੂਲ ਜਾਣਾ ਉਹਨੇ
0: ਤੁਸੀਂ ਸੌ ਲਿਆ ਕਿ ਨਹੀਂ ਸੌ ਲਿਆ ਮੈਂ ਤੇ ਸੌ ਲਿਆ ਯਾਰ
1: ਚੱਲ ਕੋਈ ਗੱਲ ਨੀ ਕਿੰਨੇ ਦਿਨ ਰਹਿ ਗਏ ਤਿੰਨ ਕੁ ਦਿਨ ਰਹਿ ਗਏ ਆ
0: ਥੋੜਾ ਜਿਹਾ ਸੌ ਕੇ ਤੇ ਫਿਰ ਚੱਲ ਜਿਓ ਛੁੱਟੀ ਆ ਓਕੇ ਫਿਰ ਤੇ ਕੋਈ ਚੱਕਰ ਹੀ ਨੀ ਤੇ ਛੁੱਟੀ ਹੋਵੇ ਫਿਰ ਨੀਂਦ ਕਿੱਥੇ ਆਉਂਦੀ ਓ ਫੋਟੋਆਂ ਮਿਲ ਗਈਆਂ ਉਹ ਫੋਟੋਆਂ ਮਿਲ ਗਈਆਂ ਹੈਪੀ ਹੋਣ चलो ठीक है फिर की सुनाओगे
2: गाना भी बड़ा सोना सी जी चुंदा
0: केड़ा केड़ा गाना
2: केड़ा तू दूसरा पे दिया सी
0: केड़ा भला बोल के दसो
2: मेरे बच्चे दा
0: ओके
1: कितना सोना गाना सी
0: ताटा ते गाना ही बड़ा बढ़िया बनता ते
2: दो
0: ओके ओके की सुनाओगे फिर हुण
2: छतरी लेके खेडन चले मी आ गया बल्ले बल्ले पैट लगिया हो गए किले मी आ गया बल्ले बल्ले
0: बल्ले बल्ले
2: डिग गई
0: ਤਿਲਕ ਕੇ ਡਿੱਗ ਕੇ
2: ਮਜ਼ੇ ਕਰੀਆਂ
1: ਅੱਗੇ
2: ਮੀ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ
0: ਖੇਡਣ ਚੱਲੇ
2: ਮੀ ਆ ਗਿਆ
0: ਬੱਲੇ ਬੱਲੇ
1: ਓ ਬੱਲੇ ਬੱਲੇ
0: ਛਤਰੀ ਲੈ ਕੇ ਖੇਡਣ ਚੱਲੇ ਮੀ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ ਖੇਡਣ ਚੱਲੇ ਮੀ ਆ ਗਿਆ ਮੀ ਮੀ ਮੀ ਮੀ ਮੀ ਮੀ ਮੀ ਮੀ ਮੀ
1: ਛਤਰੀ ਛਤਰੀ ਡਿੱਗੇ ਡਿੱਗੇ ਸੱਟ ਲੱਗੇ ਤਿਲਗੇ ਤਿਲਗੇ ਬੱਲੇ ਬੱਲੇ ਮੀ ਮੀ
0: ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
1: ਕਿਹੜਾ ਸਾਹਿਬ ਅੱਜ ਸੁਸਤੀ ਆ ਗੱਲ ਜੇ ਬਣ ਨਹੀਂ ਰਹੀ ਕੀ ਚੱਕਰ ਕੀ ਹੈ
0: ਓਹੋ ਚਲ ਹੱਸ ਕੇ ਵਿਖਾ ਦੋ
1: ਹੱਸ ਕੇ ਦਿਖਾ ਦੋ ਚਲੋ
0: ਤੇ
1: ਬਾਏ ਕਰ
0: ਹਾਏ ਅੱਜ ਤੇ ਹਾ ਹਾ
1: ਵੀ ਨਹੀਂ ਆ ਰਿਹਾ ਅੱਜ ਤਾਂ ਇਹ ਕੰਮ ਖਰਾਬ ਲੱਗਦਾ ਛੁੱਟੀਆਂ ਤੋਂ ਪਹਿਲਾਂ ਵਿਖਾ ਰਿਹਾ
0: ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਇੱਕ ਅੱਜ ਸਾਡੇ ਕੋਲ ਜਨਮ ਦਿਨ ਵੀ ਸੀ ਮੈਂ ਜਰਾ ਕੱਢ ਲਵਾਂ ਮਨ ਸਾਹਿਬ ਕਹਿੰਦੇ ਵੀ ਇੱਕ ਬੇਟਾ ਤੇ ਇੱਕ ਬੇਟੀ ਆ ਸ਼ਬਨਿੰਗ ਸਾਹਿਬ ਓਕੇ ਥੈਂਕ ਯੂ ਵੀ ਆਰ ਟਰੈਵਲਿੰਗ ਵਾਇਆ ਸਿੰਗਾਪੁਰ ਟੂ ਅੰਮ੍ਰਿਤਸਰ ਏਅਰਪੋਰਟ ਹੈਪੀ ਟੂ ਹੈਲਪ ਐਨੀ ਵਨ ਇਫ ਪੇਰੈਂਟ ਗੋਇੰਗ ਤੇ ਵੀ ਆਰ ਗੋਇੰਗ ਟੂ ਅੰਮ੍ਰਿਤਸਰ ਆਈ ਜ਼ੂਮ ਵੀ ਅੱਜ ਹੀ ਚੱਲੇ ਨੇ ਦੱਸਿਓ ਭਾਈ ਕਹਿੰਦੇ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤੇ ਕਰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਤਾਂ ਤੇ ਤੁਹਾਡਾ ਨਾਂ ਤਾਂ ਨਹੀਂ ਆਇਆ ਪਰ ਤੁਹਾਡੀ ਹੈਲਪ ਪਹੁੰਚੀ ਤੇ ਬਹੁਤ ਮਿਹਰਬਾਨੀ ਬਹੁਤ ਵਧੀਆ ਲੱਗਾ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਹੋ ਗਿਆ ਬਾਈ ਬਾਈ ਕੈਰਟ ਦਾ ਤੇ ਜਦੋਂ ਮਤਲਬ ਵਧਿਆ ਸੀ ਉਦੋਂ ਤੇ ਤੁਸੀਂ ਐਂ ਮਹਿਸੂਸ ਕਰਦੇ ਸੀ ਗੱਲਾਂ ਕਰਦੇ ਸੀ ਵੀ ਜਿੱਦਾਂ ਇਹ ਨਾਂ ਵਧਿਆ ਹੁੰਦਾ ਨਾ ਤੇ ਮੈਂ ਪਤਾ ਨਹੀਂ 2 ਕਿਲੋ ਲੈ ਲੈਣਾ ਸੀ ਲਓ ਹੁਣ ਹੋਇਆ ਜੇ ਸਸਤਾ ਫਿਰ
1: ਇੰਨਾ ਸਸਤਾ ਵੀ ਨਹੀਂ ਹੋਇਆ ਜਿੰਨਾ ਮੇਰੀ ਔਕਾਤ
0: ਹੁਣ ਤੁਹਾਨੂੰ ਉਹ 85 ਦਾ ਥੋੜੀ ਦੇਣ ਲੱਗੇ 100 ਥੋੜੀ ਲਾ ਦੇਣਗੇ ਤੁਹਾਡੇ ਲਾਲੋਂ
1: ਲਾਉਗੇ ਕਦੀ
0: ਵਾਹ ਇੱਕ ਜਨਮ ਦਿਨ ਆ ਕਹਿੰਦੇ ਕਿ ਭਾਜੀ ਅੱਜ ਮੇਰੇ ਪੁੱਤਰ ਜੈਮਲ ਸਿੰਘ ਹੁੰਦਲ ਦਾ ਸੈਕੰਡ ਬਰਥਡੇ ਆ ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ
1: ਹੈਪੀ ਬਰਥਡੇ ਡੀਅਰ ਜੈਮਲ
0: ਹੈਪੀ ਬਰਥਡੇ ਟੂ ਯੂ ਹੁਰੇ ਹੁਰੇ
1: ਹਾਂਜੀ ਜੈਮਲ ਤੁਹਾਨੂੰ ਤੁਹਾਡੇ ਸੈਕੰਡ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਡੇ ਪੇਰੈਂਟਸ ਨੂੰ ਵੀ ਮੰਮੀ ਪਾਪਾ ਨੂੰ ਨਾਨਕਾ ਦਾਦਕਾ ਪਰਿਵਾਰ ਨੂੰ ਸਾਰਿਆਂ ਨੂੰ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੈਪੀ ਬਰਥਡੇ ਟੂ ਯੂ
0: ਬਹੁਤ ਬਹੁਤ ਵਧਾਈਆਂ ਜੀ ਨਾਮ ਹੀ ਬੜਾ ਸੋਹਣਾ ਹੈ ਜਿਹੜੇ ਪੁਰਾਣੇ ਪੁਰਾਣੇ ਨਾਂ ਨਾ ਬੜੇ ਸੋਹਣੇ ਲੱਗਦੇ ਅੱਜ ਕੱਲ੍ਹ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਤੇ ਸਭਨਾਂ ਦਾ ਦਿਨ ਵਧੀਆ ਵਧੀਆ ਰਹੇ ਖੁਸ਼ੀਆਂ ਭਰਿਆ ਰਹੇ ਤੇ ਪ੍ਰਿਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਜੀ ਧੰਨਵਾਦ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਇਹਨਾਂ ਨੂੰ ਵਧੀਆ ਲੱਗੀ ਮਿਹਰਬਾਨੀ ਜੀ ਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਨੂੰ ਰੱਬ ਚੜ੍ਹਦੀ ਕਲਾ ਤੰਦਰੁਸਤੀ ਦੇਵੇ ਤੇ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਗੁਰਦੀਪ ਦਿਓਲ ਜੀ ਬਲਕੂਲਕਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ ਸਤਿ ਸ਼੍ਰੀ ਅਕਾਲ ਸੇਖੂ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਥੈਂਕ ਯੂ
0: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਵਧੀਆ ਲੱਗੀ ਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਪਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ ਬਹਿਣ ਜੀ
1: ਬਹਿਨੀਆਂ ਕਹਾਂ ਰਹਿ ਗਈ
0: ਸੁਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਬਹੁਤ ਮਿਹਰਬਾਨੀ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਜਣੇ ਹੱਸਦੇ ਖੇਡਦੇ ਰਹੋ ਰਾਜ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੂ ਐਵਰੀ ਵਨ ਅਤੇ ਕਹਿੰਦੇ ਭਾਅ ਜੀ ਜਦੋਂ ਗੋਲਡ 150 'ਤੇ ਆ ਗਿਆ ਤਾਂ ਥੋੜਾ ਮੇਰੇ ਵੀ ਆਰਡਰ ਕਰ ਦੇਣਾ ਬਿਲਕੁਲ ਜੀ ਬਿਲਕੁਲ ਹੋ ਗਿਆ ਸਮਝੋ ਤੁਸੀਂ
1: ਬਸ 175 ਤੇ ਆ ਲੈਣ ਦਿਓ
0: ਤੁਸੀਂ ਬਸ ਤੁਸੀਂ ਉਂਗਲ ਕੂਚ ਕੇ ਰੱਖੋ
1: ਉਹ ਲੈ ਉਂਗਲ ਦਾ ਤਾਂ ਤੁਸੀਂ ਹੁਣ ਵੀ ਲੈ ਕੇ ਦੇ ਸਕਦੇ ਏਦਾਂ ਕੋ ਗਲ ਗੁਲ ਕੂਚ ਕੇ ਰੱਖੋ
0: ਗਲ ਬੁਰਾ ਲੱਗਦਾ ਨਾ ਬੰਦਾ ਕਵੇ ਵੀ ਲੈ ਗਲ ਮਾਂਜ ਕੇ ਰੱਖੋ ਇਹ ਕੋਈ ਗੱਲ ਲੱਗਦੀ ਹੈ ਉਂਗਲੀ ਹੁੰਦੀ ਆ ਕਹਿਣ ਉਂਗਲੀ ਹੁੰਦੀ ਆ ਗਲਾ ਰਗੜ ਕੇ ਰੱਖੋ ਇਹਦਾ ਥੋੜੀ ਹੁੰਦਾ ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਤੇ ਉਸ ਵਿਅਕਤੀ ਨੇ ਅੱਜ ਦੇ ਦਿਨ ਇਹਨੂੰ ਇਹ ਕਿਹਾ ਸੀ ਕਿ ਰੁੱਖ ਦੇ ਉੱਤੇ ਸਭ ਤੋਂ ਉੱਚੀ ਟਾਹਣੀ ਦੇ ਉੱਤੇ ਜਾ ਕੇ ਤੂੰ ਇਹ ਪੋਟਲੀ ਬੰਨਣੀ। ਇਹ ਵਿਅਕਤੀ ਜਿਹੜਾ ਰੁੱਖ ਦੀ ਉੱਚੀ ਟਾਹਣੀ ਦੇ ਉੱਤੇ ਚੜਿਆ ਸੀ ਤੇ ਪੋਟਲੀ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਕੋਸ਼ਿਸ਼ ਦੇ ਦਰਮਿਆਨ ਉੱਤੋਂ ਥੱਲੇ ਡਿੱਗਿਆ ਤੇ ਸਾਧੂ ਨੇ ਕਿਹਾ ਕਿ ਤੈਨੂੰ ਵਾਕਈ ਯਕੀਨ ਜੇਕਰ ਕਿਸੇ ਤਾਂਤਰਿਕ ਦੇ ਪੋਟਲੀ ਤੈਨੂੰ ਦਿੱਤਿਆਂ ਤੇ ਇਹ ਪੋਟਲੀ ਰੁੱਖ ਦੀ ਉਤਲੀ ਟਾਹਣੀ ਦੇ ਉੱਤੇ ਜਾ ਕੇ ਬੰਨਿਆ ਤੇਰੇ ਦੁੱਖ ਦੂਰ ਹੋ ਜਾਣਗੇ। ਤੇ ਉਸ ਵਿਅਕਤੀ ਨੇ ਕਿਹਾ ਸਾਧੂ ਮਹਾਰਾਜ ਮੈਨੂੰ ਕੀ ਪਤਾ, ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਬਹੁਤ ਦੁਖੀ ਹਾਂ, ਜ਼ਿੰਦਗੀ ਦਾ ਰਸ ਜਿਹਾ ਨਹੀਂ ਰਿਹਾ, ਚਾਰ ਚੁਫੇਰਿਓਂ ਦੁੱਖ ਮਿਲਦੇ ਨੇ, ਜਿੱਥੇ ਕੋਈ ਜਿੱਦਾਂ ਦਾ ਇਲਾਜ ਦੱਸਦਾ ਉਦਾਂ ਦਾ ਕਰਨ ਤੁਰ ਪੈਂਦਾ, ਹੋਰ ਮੈਂ ਕਰਾਂ ਵੀ ਕੀ। ਜੇ ਤੁਸੀਂ ਮੇਰਾ ਕੋਈ ਹੱਲ ਕਰ ਸਕਦੇ ਹੋ ਤਾਂ ਤੁਸੀਂ ਦੱਸ ਦਿਓ, ਜੇ ਤੁਹਾਨੂੰ ਲੱਗਦਾ ਇਹ ਪੋਟਲੀ ਬੰਨਣ ਦੇ ਨਾਲ ਮੇਰਾ ਕੁਛ ਨਹੀਂ ਹੋਣ ਲੱਗਾ ਤਾਂ ਤੁਸੀਂ ਕੋਈ ਦੂਸਰਾ ਰਾਹ ਦੱਸ ਦਿਓ। ਸਾਧੂ ਨੇ ਕਿਹਾ ਹੁਣ ਤੂੰ ਜਾ ਕੇ ਆਪਣੇ ਘਰ ਆਪਣੇ ਜ਼ਖਮਾਂ ਦੇ ਉੱਤੇ ਥੋੜ੍ਹਾ ਸੇਕ ਦੇ, ਤੇਰਾ ਕੋਈ ਦੁੱਖ ਜਾਂ ਤੇਰਾ ਇਹ ਪਰੇਸ਼ਾਨੀ ਦਾ ਸਬੱਬ ਕੋਈ ਏਡਾ ਵੱਡਾ ਨਹੀਂ ਜਿਹਦਾ ਹੱਲ ਨਾ ਹੋ ਸਕੇ। ਇੱਥੋਂ ਲਾਗੇ ਫਲਾਣੇ ਫਲਾਣੇ ਥਾਂ ਮੈਂ ਸਵੇਰੇ ਤੈਨੂੰ ਉਸ ਜਗ੍ਹਾ ਦੇ ਉੱਤੇ ਮਿਲੂੰਗਾ, ਤੂੰ ਕੱਲ ਆ ਜੀ। ਉਹ ਵਿਅਕਤੀ ਅਗਲੇ ਦਿਨ ਟਾਈਮ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਤੇ ਜਾ ਕੇ ਪੁੱਛਣ ਲੱਗਦਾ, ਸਾਧੂ ਮਹਾਰਾਜ ਦੱਸੋ ਜੇ ਮੇਰੇ ਦੁੱਖ ਦਾ ਕੋਈ ਹੱਲ ਕਰ ਸਕਦੇ ਹੋ। ਸਾਧੂ ਨੇ ਕੁਛ ਦੇਰ ਦੇ ਲਈ ਅੱਖਾਂ ਮੀਟੀਆਂ, ਉਸ ਵਿਅਕਤੀ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਕਹਿਣ ਲੱਗਾ, ਤਿੰਨ ਲੋਕ ਨੇ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਕਾਰਨ ਨੇ। ਤੇ ਉਸ ਵਿਅਕਤੀ ਦਾ ਜਿੱਦਾਂ ਚਿਹਰਾ ਖਿੜ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਉਹਦੇ ਦੁੱਖ ਬੁੱਝ ਲਏ ਹੋਣ। ਇਸ ਤੋਂ ਪਹਿਲਾਂ ਕਿ ਸਾਧੂ ਅੱਗੇ ਕੁਛ ਬੋਲਦਾ ਪਹਿਲਾਂ ਹੀ ਕਹਿਣ ਲੱਗਾ, ਹਾਂਜੀ ਦੋ ਬਾਰੇ ਤਾਂ ਮੈਨੂੰ ਲੱਗਦਾ ਮੈਨੂੰ ਪਤਾ, ਸ਼ਾਇਦ ਤੀਸਰੇ ਦਾ ਮੈਨੂੰ ਕੋਈ ਬਹੁਤਾ ਕਲੀਅਰ ਨਹੀਂ। ਸਾਧੂ ਨੇ ਉੱਦਾਂ ਜਿੱਦਾਂ ਉਹਦੀ ਸੁਣੀ ਅਣਸੁਣੀ ਕਰਕੇ ਗਾਂਹ ਬੋਲਿਆ, ਕੀ ਤੂੰ ਜਾਣਨਾ ਚਾਹੇਗਾ ਉਹ ਤਿੰਨ ਲੋਕ ਕਿਹੜੇ ਨੇ? ਇੱਕ ਤਾਂ ਉਹ ਜਿਹਨੂੰ ਤੂੰ ਸਭ ਤੋਂ ਵੱਧ ਪਿਆਰ ਕਰਦਾ। ਤੇ ਉਹ ਵਿਅਕਤੀ ਨੇ ਥੋੜ੍ਹਾ ਹੱਥ ਪਿਛਾਂਹ ਖਿੱਚ ਕੇ ਮਨ ਦੇ ਵਿੱਚ ਸ਼ੰਕਾ ਲੈ ਕੇ ਕਿਹਾ, ਮਹਾਰਾਜ ਸਭ ਤੋਂ ਵੱਧ ਪਿਆਰ ਤਾਂ ਮੈਂ ਆਪਣੇ ਪੁੱਤ ਨੂੰ ਕਰਦਾ, ਮੇਰਾ ਇਕਲੌਤਾ ਪੁੱਤਰ, ਮੇਰੀ ਜਾਨ ਤੋਂ ਵੀ ਪਿਆਰਾ, ਉਹ ਮੇਰਾ ਦੁਸ਼ਮਣ ਕਿੱਦਾਂ ਹੋ ਸਕਦਾ? ਸਾਧੂ ਨੇ ਕਿਹਾ ਇੱਕ ਵਾਰੀ ਤੂੰ ਚੁੱਪ ਕਰਕੇ ਸੁਣ ਮੇਰੀ ਗੱਲ, ਫਿਰ ਕੋਈ ਸਵਾਲ ਹੋਊਗਾ ਤਾਂ ਫਿਰ ਜ਼ਰੂਰ ਕਰੀਂ। ਪਹਿਲਾ ਸਭ ਤੋਂ ਵੱਧ ਜਿਹਨੂੰ ਤੂੰ ਪਿਆਰ ਕਰਦਾ ਉਹ ਤੇਰਾ ਦੁਸ਼ਮਣ, ਅਤੇ ਦੂਸਰਾ ਜਿਹਨੂੰ ਤੂੰ ਸਭ ਤੋਂ ਵੱਧ ਨਫ਼ਰਤ ਕਰਦਾ ਉਹ ਤੇਰਾ ਦੁਸ਼ਮਣ, ਅਤੇ ਹੁਣ ਉਹਦੇ ਬਾਰੇ ਵੀ ਇਹਨੇ ਸੋਚ ਲਿਆ ਉਹ ਕੌਣ ਹੈ। ਤੀਸਰਾ ਤੈਨੂੰ ਮੈਂ ਤਾਂ ਦੱਸੂੰਗਾ ਜੇ ਇਹਨਾਂ ਦੋਵਾਂ ਦੇ ਬਾਰੇ ਪਹਿਲਾਂ ਤੂੰ ਸੁਣ ਸਕੇਗਾ। ਤੇਰਾ ਪੁੱਤ ਜਿਹਨੂੰ ਤੂੰ ਲੋੜੋਂ ਵੱਧ ਪਿਆਰ ਕਰਦਾ, ਕੀ ਤੈਨੂੰ ਉਹਦੇ ਕਰਕੇ ਦੁੱਖ ਨਹੀਂ ਮਿਲ ਰਿਹਾ? ਅਤੇ ਥੋੜ੍ਹਾ ਜਿਹਾ ਸੋਚ ਕੇ ਕਹਿੰਦਾ, ਹਾਂ ਮੈਂ ਨਿੱਕੇ ਹੁੰਦੇ ਤੋਂ ਬੜੇ ਔਖੇ ਹੋ ਕੇ ਪਾਲਿਆ ਉਹਨੂੰ, ਪਰ ਹੁਣ ਉਹ ਮੇਰੀ ਮਨ ਦਾ ਸੁਣਦਾ ਹੀ ਨਹੀਂ, ਹੁਣ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ, ਮੈਂ ਕਈ ਵਾਰੀ ਬੁਲਾਉਂਦਾ ਤਾਂ ਮੈਨੂੰ ਸਿੱਧੇ ਮੂੰਹ ਬੁਲਾਉਂਦਾ ਵੀ ਨਹੀਂ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਜਿੰਨਾ ਮੈਂ ਨੇੜੇ ਜਾਂਦਾ ਉਹਨਾਂ ਉਹ ਮੇਰੇ ਤੋਂ ਦੂਰ ਹੋਈ ਜਾਂਦਾ। ਮੈਂ ਹੋਰ ਕਰ ਵੀ ਕੀ ਸਕਦਾ? ਅਤੇ ਦੂਸਰਾ ਮੇਰਾ ਮਿੱਤਰ, ਕਦੀ ਇੱਕ ਟਾਈਮ ਦੇ ਉੱਤੇ ਆਪਾਂ ਇਕੱਠੇ ਕੰਮ ਕਰਦੇ ਸੀ, ਬੜਾ ਵਧੀਆ ਸਾਰਾ ਕੁਛ ਠੀਕ ਚੱਲ ਰਿਹਾ ਹੈ, ਕੁਛ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਦੇ ਕਰਕੇ, ਨਿੱਕੀਆਂ ਨਿੱਕੀਆਂ ਗਲਤ ਫਹਿਮੀਆਂ ਦੇ ਕਰਕੇ ਉਹਨੇ ਮੇਰੇ ਬਾਰੇ ਗਲਤ ਸੋਚਣਾ ਸ਼ੁਰੂ ਕੀਤਾ। ਬਸ ਇੱਥੋਂ ਹੀ ਕਹਾਣੀ ਵਿਗੜਦੀ ਵਿਗੜਦੀ ਵਿਗੜ ਗਈ। ਅੱਜ ਦੀ ਡੇਟ 'ਚ ਮੈਂ ਉਹਨੂੰ ਸਭ ਤੋਂ ਵੱਧ ਨਫ਼ਰਤ ਕਰਦਾ। ਮੈਂ ਉਹਦੇ ਲਈ ਬਹੁਤ ਕੀਤਾ ਪਰ ਉਹਨੇ ਮੇਰੇ ਕਿਸੇ ਕੀਤੇ ਦਾ ਕੋਈ ਮੁੱਲ ਨਹੀਂ ਪਾਇਆ। ਸਾਧੂ ਨੇ ਕਿਹਾ, ਹੁਣ ਜ਼ਰਾ ਸੋਚ, ਤੂੰ ਸੁਖੀ ਰਹਿ ਕਿੱਦਾਂ ਸਕਦਾ? ਸਾਰਾ ਦਿਨ ਜਾਂ ਤਾਂ ਤੂੰ ਆਪਣੇ ਪਿਆਰ ਬਾਰੇ ਸੋਚਦਾ ਰਹਿਣਾ ਅਤੇ ਜਾਂ ਆਪਣੀ ਦੁਸ਼ਮਣੀ ਬਾਰੇ। ਆਪਣਾ ਪੁੱਤ ਜਿਹਨੂੰ ਜਿੰਨਾ ਜ਼ਿਆਦਾ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰੇਗਾ, ਜਿੰਨਾ ਜ਼ਿਆਦਾ ਲਾਗੇ ਜਾਣ ਦੀ ਕੋਸ਼ਿਸ਼ ਕਰੇਗਾ, ਉਹ ਉਹਨਾਂ ਤੇਰੇ ਤੋਂ ਦੂਰ ਜਾ ਰਿਹਾ ਹੈ ਅਤੇ ਜਾਵੇਗਾ। ਅਤੇ ਉਹ ਮਿੱਤਰ ਜਿਹਦੇ ਬਾਰੇ ਮਨ ਦੇ ਵਿੱਚ ਤੂੰ ਇੰਨਾ ਜ਼ਿਆਦਾ ਗਰੱਜ ਭਰ ਕੇ ਤੁਰਿਆ ਫਿਰਦਾ, ਇੰਨਾ ਜ਼ਿਆਦਾ ਤੂੰ ਨਫ਼ਰਤ ਨੂੰ ਲੈ ਕੇ ਫਿਰਦਾ, ਉਹ ਨਫ਼ਰਤ ਉਹਦੇ ਤੱਕ ਚਾਹੇ ਪਹੁੰਚਦੀ ਚਾਹੇ ਨਹੀਂ ਪਹੁੰਚਦੀ, ਪਰ ਤੇਰਾ ਤਾਂ ਨੁਕਸਾਨ ਕਰ ਰਹੀ ਹੈ। ਸ਼ਾਇਦ ਉਹ ਦਿਲੋਂ ਤੇਰਾ ਮਾੜਾ ਨਹੀਂ ਚਾਹੁੰਦਾ, ਉਹ ਤਾਂ ਤੇਰੇ ਨਾਲ ਅੱਜ ਵੀ ਬਹੁਤ ਪਿਆਰ ਕਰਦਾ, ਕੋਸ਼ਿਸ਼ ਕਰਦਾ ਤੇਰੇ ਨਾਲ ਅੱਗੇ ਹੋ ਕੇ ਗੱਲ ਕਰਨ ਦੀ, ਪਰ ਤੂੰ ਆਪਣੇ ਮਨ ਦੇ ਵਿੱਚ ਇੰਨਾ ਗੁਬਾਰ ਭਰੀ ਫਿਰਦਾ। ਪਰ ਇਹਨਾਂ ਦੋਵਾਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਵੀ ਉਹਦੀ ਸੰਤੁਸ਼ਟੀ ਨਹੀਂ, ਕਿਉਂਕਿ ਹਲੇ ਉਹਨੇ ਤੀਸਰੇ ਬਾਰੇ ਜਾਣਨਾ ਹੈ। ਮਨ ਹੀ ਮਨ ਇਹ ਸੋਚੀ ਜਾ ਰਿਹਾ ਕਿ ਉਹ ਤੀਸਰਾ ਹੈਗਾ ਕੌਣ ਹੈ, ਅਤੇ ਇਹਨਾਂ ਬਾਰੇ ਪੂਰੀ ਗੱਲ ਵੀ ਨਹੀਂ ਸੁਣੀ ਤਾਂ ਪੁੱਛ ਲਿਆ, ਮਹਾਰਾਜ ਉਹ ਤੀਸਰਾ ਕੌਣ ਹੈ, ਮੈਨੂੰ ਉਹਦੀ ਨਹੀਂ ਸਮਝ ਆ ਰਹੀ, ਕਿਤੇ ਉਹ ਫਲਾਣਾ ਫਲਾਣਾ ਤਾਂ ਨਹੀਂ, ਉਹ ਮੇਰੇ ਨਾਲ ਕੰਮ ਕਰਦਾ, ਉਹ ਜਾਂ ਉਹ ਜਾਂ ਉਹ ਰਿਸ਼ਤੇਦਾਰ। ਅਤੇ ਸਾਧੂ ਨੇ ਕਿਹਾ, ਨਹੀਂ, ਉਹ ਜਿਹੜੇ ਤੂੰ ਸੋਚ ਰਿਹਾ ਉਹਨਾਂ ਦੇ ਨਾਲੋਂ ਵੀ ਕਿਤੇ ਵੱਡਾ ਉਹ ਦੁਸ਼ਮਣ ਹੈ ਤੇਰਾ, ਬਾਕੀ ਸਾਰਿਆਂ ਨੂੰ ਮਿਲਾ ਲਈਏ ਅਤੇ ਤਾਂ ਇੱਕ ਬੰਦਾ, ਉਹ ਕਿਹੜਾ ਹੈ ਜਿਹਦੇ ਬਾਰੇ ਮੈਨੂੰ ਨਹੀਂ ਪਤਾ। ਸਾਧੂ ਨੇ ਕਿਹਾ, ਉਹ ਤੂੰ ਆਪ, ਮੈਂ ਆਪਣੇ ਆਪ ਦਾ ਭਲਾ ਦੁਸ਼ਮਣ ਕਿੱਦਾਂ ਹੋ ਸਕਦਾ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ, ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਕਿੰਨੇ ਤੈਅ ਕੀਤਾ, ਤੂੰ ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਤਾਂ ਕਿੰਨੇ ਤੈਅ ਕੀਤਾ, ਤੂੰ ਕਿਹਦੇ ਬਾਰੇ ਕਿੱਦਾਂ ਦਾ ਸੋਚਣਾ ਇਹ ਕੌਣ ਤੈਅ ਕਰ ਰਿਹਾ, ਤੂੰ ਕਿਹੜੇ ਬਾਬੇ ਕੋਲ ਜਾਣਾ ਕਿਹੜੇ ਤਾਂਤਰਿਕ ਕੋਲ ਜਾਣਾ, ਕਿਹਦੀ ਸੁਣਨੀ ਕਿਹਦੀ ਨਹੀਂ ਸੁਣਨੀ, ਕੌਣ ਤੈਅ ਕਰਦਾ, ਤੂੰ ਕਿੰਨਾ ਪੈਸਾ ਕਮਾਉਣਾ ਕਿੱਦਾਂ ਕਮਾਉਣਾ, ਕਿਹਦੇ ਨਾਲ ਕਿੱਦਾਂ ਦਾ ਲਾਲਚ ਕਰਨਾ ਕਿੱਦਾਂ ਦੀ ਬੇਈਮਾਨੀ ਕਰਨੀ, ਸਭ ਕੁਛ ਤੂੰ ਹੀ ਤੇ ਤੈਅ ਕਰਨਾ, ਤੇ ਫਿਰ ਤੇਰਾ ਸਭ ਤੋਂ ਵੱਡਾ ਦੁਸ਼ਮਣ ਤੂੰ ਨਾ ਹੋਇਆ। ਕੋਸ਼ਿਸ਼ ਕਰੇ ਨਾ ਤਿੰਨਾਂ ਦੁਸ਼ਮਣਾਂ ਤੋਂ ਨਜਾਤ ਪਾਉਣ ਦੀ, ਜਾ ਕੇ ਅੱਜ ਆਪਣੇ ਪੁੱਤ ਨਾਲ ਖੁੱਲ ਕੇ ਗੱਲ ਕਰ, ਪਿਆਰ ਵੀ ਉਹਨਾਂ ਕੁ ਕਰ ਜਿਹੜਾ ਨਫ਼ਰਤ ਵਿੱਚ ਨਾ ਬਦਲ ਜੇ, ਜਾ ਕੇ ਆਪਣੇ ਦੋਸਤ ਨਾਲ ਗੱਲ ਕਰ, ਨਫ਼ਰਤ ਵੀ ਉਨੀ ਕੁ ਕਰ ਕਿ ਨਾ ਹੋਵੇ ਤੂੰ ਹੋਰ ਵੀ ਕਿਸੇ ਨਾਲ ਵੀ ਪਿਆਰ ਕਰਨਾ ਭੁੱਲ ਜਾਏ। ਆਪਣੇ ਆਪ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ, ਇਹ ਜ਼ਿੰਦਗੀ ਆ, ਦੁੱਖ ਇਹਦੇ 'ਚ ਆਉਂਦੇ ਰਹਿਣੇ, ਜੇ ਤੂੰ ਘੁੱਟ ਕੇ ਨਾ ਫੜੇਗਾ ਤਾਂ ਫਿਰ ਆਪਣੇ ਆਪ ਚਲੇ ਵੀ ਜਾਣੇ, ਅਤੇ ਜੇ ਤੂੰ ਜੱਫਾ ਮਾਰ ਕੇ ਬਹਿ ਗਿਆ ਚਾਹੇ ਪਿਆਰ ਨੂੰ ਅਤੇ ਚਾਹੇ ਨਫ਼ਰਤ ਨੂੰ, ਫਿਰ ਇਹ ਹਮੇਸ਼ਾ ਦੇ ਲਈ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਅਤੇ ਜੇ ਸਾਡੇ 'ਚੋਂ ਵੀ ਕੋਈ ਦੁਖੀ ਆ, ਜੇ ਸਾਡੇ 'ਚੋਂ ਵੀ ਕਿਸੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਿਤੇ ਪਿਆਰ ਕਰਨ ਦੇ ਉੱਤੇ ਵੀ ਉਹਨੂੰ ਸੁੱਖ ਨਹੀਂ ਮਿਲਦਾ, ਬਹੁਤ ਜ਼ਿਆਦਾ ਨਫ਼ਰਤ ਕਰਨ ਦੇ ਉੱਤੇ ਵੀ ਤੁਸੀਂ ਸੁਖੀ ਨਹੀਂ ਹੋ, ਤਾਂ ਫਿਰ ਆਪਣੇ ਤੀਸਰੇ ਦੁਸ਼ਮਣ ਨਾਲ ਤੁਸੀਂ ਵੀ ਜ਼ਰੂਰ ਧਿਆਨ ਮਾਰ ਲਿਓ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ੋਅ ਇਨਸਾਈਟ ਰਿਪੋਰਟ ਦਾ ਇੱਕ ਐਪੀਸੋਡ ਤੁਹਾਡੇ ਤੱਕ ਲਿਆਂਦਾ ਸੀ ਔਰ ਉਹ USSR ਦੇ ਬਣਨ ਅਤੇ ਫਿਰ ਟੁੱਟਣ ਦੀ ਇੱਕ ਕਹਾਣੀ ਸੀ ਔਰ ਇਸ ਦਰਮਿਆਨ ਤੁਹਾਨੂੰ ਦੱਸਿਆ ਸੀ ਕਿ ਲਗਭਗ 4 ਦਹਾਕੇ ਅਮਰੀਕਾ ਅਤੇ ਸੋਵੀਅਤ ਸੰਘ ਦੇ ਵਿੱਚ ਇੱਕ ਕੋਲਡ ਵਾਰ ਰਹਿੰਦੀ ਹੈ। ਕੋਲਡ ਵਾਰ ਦੇ ਵਿੱਚ ਕੋਈ ਹਥਿਆਰਾਂ ਦਾ ਇਸਤੇਮਾਲ ਨਹੀਂ ਹੁੰਦਾ ਹੈਗਾ, ਪਰ ਇਸ ਦਰਮਿਆਨ ਜਿਹੜਾ ਵੀ ਇਸਤੇਮਾਲ ਹੋਇਆ, ਚਾਹੇ ਉਹ ਪੁਲਾੜ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ, ਚਾਹੇ ਉਹ ਹਥਿਆਰ ਬਣਾਉਣ ਦੇ ਮਾਮਲੇ 'ਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ, ਚਾਹੇ ਧਰਤੀ ਦੇ ਕਿਸੇ ਹਿੱਸੇ ਦੇ ਉੱਤੇ ਕਬਜ਼ਾ ਲੈਣ ਦੇ ਮਾਮਲੇ 'ਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ। ਉਸ ਕੋਲਡ ਵਾਰ ਦੇ ਨਤੀਜੇ ਚੰਗੇ ਨਹੀਂ ਹੋਏ। USSR ਟੁੱਟਿਆ, ਰੂਸ ਟੁੱਟਿਆ। ਇਹ ਰੂਸ ਕਰਕੇ ਚੰਗਾ ਨਹੀਂ ਹੋਇਆ ਇਸ ਕਰਕੇ ਨਹੀਂ ਕਹਿ ਰਿਹਾ ਮੈਂ, ਬਲਕਿ ਕੁੱਲ ਮਨੁੱਖਤਾ ਕਰਕੇ ਇਹ ਚੰਗਾ ਨਹੀਂ ਹੋਇਆ। ਕਿਉਂਕਿ ਜਦੋਂ ਵੀ ਜਿਵੇਂ ਰਿਪਲ ਇਫੈਕਟ ਕਹਿੰਦੇ ਹੁੰਦੇ ਆ ਨਾ ਅੰਗਰੇਜ਼ੀ 'ਚ, ਜਦੋਂ ਕੋਈ ਘਟਨਾ ਘਟਦੀ ਹੈ ਤਾਂ ਉਹਦੇ ਆਫਟਰ ਇਫੈਕਟਸ ਵੀ ਹੁੰਦੇ ਨੇ। ਹੁਣ USSR ਟੁੱਟਣਾ ਸੀ ਤਾਂ ਉਹਦੇ ਆਫਟਰ ਇਫੈਕਟ ਇਹ ਹੋਏ ਕਿ ਉਹ ਜਿਹੜੀ ਇੱਕ ਸੁਲਗ ਰਹੀ ਸੀਗੀ ਜੰਗ ਯੂਕਰੇਨ ਅਤੇ ਰੂਸ, ਕਿਉਂਕਿ ਯੂਕਰੇਨ ਕਿਸੇ ਟਾਈਮ ਦੇ ਉੱਤੇ USSR ਦੇ ਵਿੱਚ ਰੂਸ ਦਾ ਹੀ ਹਿੱਸਾ ਸੀ, ਰੂਸ ਦੀ ਹੀ ਇੱਕ ਯੂਨੀਅਨ ਦਾ ਹਿੱਸਾ ਸੀਗਾ, ਉਹ ਸੋਵੀਅਤ

ਯੂਨੀਅਨ ਦਾ, ਅਤੇ ਉਸ ਤੋਂ ਬਾਅਦ ਹੁਣ ਉਹ ਦੇਖੋ ਜੰਗ ਚੱਲੀ ਔਰ ਜੰਗ ਦੇ ਹਾਲਾਤ ਇਹ ਹੋਏ ਕਿ ਦੁਨੀਆ ਭਰ ਦੇ ਵਿੱਚ ਉਸਦੇ ਅਸਰ ਦੇਖਣ ਨੂੰ ਮਿਲੇ। ਤੇਲ ਗੈਸ ਮਹਿੰਗਾ ਹੋਇਆ, ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲੀ ਉਹਦੇ ਨਾਲ ਤਾਂ ਇੰਨਾ ਕੁ ਮਹਿੰਗਾ ਹੋ ਗਿਆ ਕਿ ਹੱਥ ਹੀ ਨਹੀਂ ਲੱਗ ਰਿਹਾ। ਖੈਰ ਇਹ ਜਿਹੜਾ ਸੀਗਾ ਇਸ ਕਰਕੇ ਕਿਉਂਕਿ ਕੋਲਡ ਵਾਰ ਸੀ, ਦੱਸਣਾ ਮੈਂ ਇਸ ਕਰਕੇ ਚਾਹੁੰਦਾ ਸੀ ਇਹ, ਹਾਲਾਂਕਿ ਅੱਜ ਦਾ ਟੋਪਿਕ ਉਹ ਬਿਲਕੁਲ ਨਹੀਂ ਹੈਗਾ। ਅੱਜ ਦਾ ਟੋਪਿਕ ਹੈ AI, ਆਰਟੀਫਿਸ਼ਲ ਇੰਟੈਲੀਜੈਂਸ। ਮੈਂ ਸਿਰਫ AI ਇਸ ਕਰਕੇ ਕਹਿ ਰਿਹਾ ਕਿਉਂਕਿ ਇਹਦੇ ਅੱਗੇ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ। ਇੱਕ ਤਾਂ ਜਿਹੜੇ ਪਿੱਛੇ ਜੇ AI ਏਜੈਂਟਸ ਆਪ ਹੀ ਕੰਟਰੋਲ ਲੈਣ ਲੱਗ ਪਏ ਸੀ, ਉਹਦਾ ਤੁਹਾਨੂੰ ਦੱਸਣਾ ਉਹ ਕਿੱਡੀ ਕੁ ਖਤਰਨਾਕ ਚੀਜ਼ ਹੈਗੀ ਹੈ। ਦੂਜਾ ਹੁਣ ਇੱਕ ਦਾਅਵਾ ਇਹ ਵੀ ਆ ਰਿਹਾ ਹੈ ਕਿ ਇਨਸਾਨ ਵੀ ਖਤਮ ਹੋ ਜਾਣਗੇ AI ਦੇ ਚੱਲਦਿਆਂ। ਐਂਥਰੋਪਿਕ ਦੀਆਂ ਕੁਛ ਗੱਲਾਂ ਸਾਹਮਣੇ ਆਈਆਂ ਹੈਗੀਆਂ ਨੇ, ਐਂਥਰੋਪਿਕ ਦੇ ਜਿਹੜੇ ਚੀਫ ਹੈਗੇ ਨੇ ਡੋਰੀਓ ਅਮਡਈ, ਉਹਨਾਂ ਦੀਆਂ ਕੁਛ ਬਿਆਨਬਾਜ਼ੀਆਂ ਸਾਹਮਣੇ ਆਈਆਂ ਨੇ, ਅਤੇ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈਗੀ ਹੈ ਕਿ ਚਾਈਨਾ ਇਸ ਰੇਸ ਦੇ ਵਿੱਚ ਅਮੈਰੀਕਾ ਤੋਂ ਅੱਗੇ ਨਿਕਲ ਜਾਏਗਾ। ਚਾਈਨਾ ਨੇ ਇਹਦੇ 'ਤੇ ਪ੍ਰਤੀਕਰਮ ਦਿੱਤੇ, ਸਵੇਰ ਵੇਲੇ ਤੁਹਾਡੇ ਨਾਲ ਨਿਊਜ਼ ਵੀ ਸਾਂਝੀਆਂ ਕੀਤੀਆਂ। ਪਰ ਚਾਈਨਾ ਨੂੰ ਅਮੈਰੀਕਾ ਥਰੈਟ ਮੰਨ ਰਿਹਾ ਹੈ ਔਰ ਚਾਈਨਾ ਅਮੈਰੀਕਾ ਨੂੰ ਥਰੈਟ ਮੰਨ ਰਿਹਾ, ਇਹ ਲਗਭਗ ਹਾਲਾਤ ਉਹੋ ਜਿਹੇ ਹੀ ਨੇ ਕਿ ਇੱਕ ਦੂਸਰੇ ਤੋਂ ਦੋਵੇਂ ਅੱਗੇ ਨਿਕਲ ਰਹੇ ਨੇ, ਅਤੇ ਇਹ ਵੀ ਇੱਕ ਕਿਸਮ ਦਾ ਕੋਲਡ ਵਾਰ ਵਰਗਾ ਹੀ ਮਾਹੌਲ ਇਸ ਵਕਤ ਦੁਨੀਆ 'ਚ ਬਣਿਆ ਹੋਇਆ। ਜਦੋਂ ਕੋਲਡ ਵਾਰ ਅਮੈਰੀਕਾ ਅਤੇ ਸੋਵੀਅਤ ਸੰਘ ਦੇ ਵਿੱਚ ਚੱਲ ਰਹੀ ਸੀ ਉਦੋਂ ਪੁਲਾੜ ਦੇ ਵਿੱਚ ਜਾਣ ਦਾ ਇੱਕ ਜਨੂਨ ਪੈਦਾ ਹੋ ਗਿਆ ਸੀ ਦੋਹਾਂ ਦੇਸ਼ਾਂ ਦੇ ਵਿੱਚ। ਤੁਹਾਨੂੰ ਦੱਸਿਆ ਸੀ ਕਿ ਪਹਿਲਾ ਮਨੁੱਖ ਜਿਹੜਾ ਉਹ ਰੂਸ ਨੇ ਭੇਜਿਆ, ਫਿਰ ਉਸ ਤੋਂ ਬਾਅਦ ਪਹਿਲਾ ਮਨੁੱਖ ਚੰਨ ਦੇ ਉੱਤੇ ਜਿਹੜਾ ਉਹ ਅਮਰੀਕਾ ਨੇ ਭੇਜਿਆ। ਇਸ ਤਰੀਕੇ ਦੇ ਨਾਲ ਉਹ ਇੱਕ ਜੰਗ ਜਿਹੜੀ ਸੀਗੀ ਉਹ ਬਹੁਤ ਭਿਆਨਕ ਰੂਪ ਲੈ ਗਈ ਸੀ। ਹਥਿਆਰਾਂ ਦੀ ਜੰਗ ਨਹੀਂ ਸੀ, ਕੋਲਡ ਵਾਰ। ਠੀਕ ਉਹੀ ਕੋਲਡ ਵਾਰ ਜਿਹੜੀ ਹੈਗੀ ਹੈ ਇਹ AI ਮਸਲੇ ਨੂੰ ਲੈ ਕੇ ਹੁਣ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਚੱਲ ਰਹੀ ਹੈ। ਪੂਰੀ ਵਰਲਡ ਦੀ ਪੋਲੀਟਿਕਸ ਜਿਹੜੀ ਹੈ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਵਰਲਡ ਦੀ ਇਕੋਨਮੀ ਨੂੰ ਵੀ ਇਹ ਪ੍ਰਭਾਵਿਤ ਕਰ ਦੂਗੀ। ਮਾਰਕ ਮਾਈ ਵਰਡਸ, ਵਜ੍ਹਾ ਬਹੁਤ ਸਾਰੀਆਂ ਨੇ ਔਰ ਕੋਲਡ ਵਾਰ ਕਿਸ ਤਰੀਕੇ ਦੇ ਨਾਲ ਚੱਲ ਰਹੀ ਉਹਨੂੰ ਵੀ ਜੇ ਤੁਸੀਂ ਸਮਝਣਾ ਹੋਵੇ, ਅੱਜ ਦੇ ਤਰੀਕ ਦੇ ਵਿੱਚ ਇਨਵੈਸਟਮੈਂਟ ਕਿੱਥੇ ਹੋ ਰਹੀ ਹੈ, ਸੈਮੀ ਕੰਡਕਟਰ ਚਿਪਸ ਕਿੱਥੇ ਬਣ ਰਹੀਆਂ ਨੇ ਔਰ ਕਿਹੜੀ ਕੈਟਾਗਰੀ ਦੇ ਵਿੱਚ, ਚਾਹੇ ਪੇਟੈਂਟ ਨੇ, ਚਾਹੇ ਮਿਲਟਰੀ AI ਹੈ, ਚਾਹੇ AI ਟੈਲੈਂਟ ਨੇ, ਹਰ ਕੈਟਾਗਰੀ ਦੇ ਵਿੱਚ ਅਮੈਰੀਕਾ ਚਾਈਨਾ ਇੱਕ ਦੂਸਰੇ ਦੇ ਨਾਲ ਭਿੜਨ ਲੱਗੇ ਹੋਏ ਨੇ। ਨਿਵੇਸ਼ ਦੀ ਜੇ ਗੱਲ ਕਰੀਏ ਤਾਂ ਪ੍ਰਾਈਵੇਟ AI ਇਨਵੈਸਟਮੈਂਟ ਅਮੈਰੀਕਾ 'ਚ ਸਭ ਤੋਂ ਜ਼ਿਆਦਾ ਹੈ ਦੁਨੀਆ ਦੇ ਵਿੱਚ ਅੱਜ ਦੀ ਤਰੀਕ 'ਚ, ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ। OpenAI, ਗੂਗਲ, ਮਾਈਕਰੋਸੋਫਟ, ਮੇਟਾ, ਐਂਥਰੋਪਿਕ, ਇਹ ਸਾਰੀਆਂ ਕੰਪਨੀਆਂ ਅਰਬਾਂ ਖਰਬਾਂ ਡਾਲਰ AI ਦੇ ਬੁਨਿਆਦੀ ਢਾਂਚੇ ਦੇ ਉੱਤੇ, AI ਦਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਉਹਨੂੰ ਖੜ੍ਹਾ ਕਰਨ ਦੇ ਉੱਤੇ ਲਗਾ ਰਹੀਆਂ ਹੈਗੀਆਂ ਨੇ, ਰਿਸਰਚ ਦੇ ਵਿੱਚ ਲਗਾ ਰਹੀਆਂ ਨੇ। ਚਾਈਨਾ 'ਚ ਵੀ ਹੋ ਰਹੀ ਹੈ, ਚਾਈਨਾ ਨੇ ਇਨਫੈਕਟ ਟਾਰਗੇਟ ਵੀ ਮਿਥਿਆ ਹੋਇਆ ਹੈ ਕਿ 2030 ਤੱਕ ਦੁਨੀਆ ਦੀ ਸਭ ਤੋਂ ਵੱਡੀ AI ਪਾਵਰ ਚਾਈਨਾ ਨੇ ਬਣਨਾ ਔਰ ਇਹਦੇ ਕਰਕੇ ਉੱਥੇ ਸਰਕਾਰੀ ਫੰਡਿੰਗ ਦੀ ਕੋਈ ਘਾਟ ਨਹੀਂ ਹੈਗੀ ਔਰ ਡੇਟਾ ਐਕਸੈਸ ਦੇ ਮਾਮਲੇ ਦੇ ਵਿੱਚ ਚਾਈਨਾ ਬਹਿਰਾਲ ਅਮਰੀਕਾ ਤੋਂ ਥੋੜ੍ਹਾ ਜਿਹਾ ਮਜ਼ਬੂਤ ਨਜ਼ਰ ਆਉਂਦਾ। ਪਰ ਜਦੋਂ ਸੈਮੀ ਕੰਡਕਟਰ ਮਾਈਕਰੋਚਿਪ ਦੀ ਗੱਲ ਆਉਂਦੀ ਹੈ ਉਹ ਵੀ ਇੱਕ ਵਾਰ ਹੀ ਹੈ, ਮਾਈਕਰੋਚਿਪ ਵਾਰ ਵੀ ਹੈ। ਅਮੈਰੀਕਾ ਨੇ ਚਾਈਨਾ ਨੂੰ ਐਡਵਾਂਸ AI ਚਿਪਸ ਜਿਵੇਂ ਨਵੀਡੀਆ H100 ਸੀਗੀ ਜਾਂ ਬਲੈਕਵੈਲ, ਇਹ ਸਾਰੀਆਂ ਚਿਪਸ ਬਣਾਉਣ ਦੇ ਲਈ ਜਿਹੜੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ ਨਾ, ਉਹ ਸਾਰੀਆਂ ਮਸ਼ੀਨਾਂ ਚਾਈਨਾ ਨੂੰ ਦੇਣ ਦੇ ਉੱਤੇ ਬੈਨ ਲਗਾਤਾ ਅਮੈਰੀਕਾ ਨੇ ਅੱਜ ਦੀ ਤਰੀਕ 'ਚ। ਸੋ ਉਹ ਵਿਕ ਨਹੀਂ ਸਕਦੀਆਂ ਹੈਗੀਆਂ ਚਾਈਨਾ ਦੇ ਲਈ ਜਾਂ ਚਾਈਨੀਜ਼ ਕੰਪਨੀਆਂ ਦੇ ਲਈ। ਜਵਾਬ ਚਾਈਨਾ ਦਾ ਕਿਵੇਂ ਆਇਆ ਕਿ ਜਿਹੜੀਆਂ SMIC ਜਾਂ ਹਿਊਵਾਏ ਕੀ ਜੋ ਵੀ ਤੁਸੀਂ ਕੰਪਨੀ ਕਹਿੰਦੇ ਹੋ, ਅੱਗੇ ਫੋਨ ਵੀ ਹੁੰਦੇ ਸੀ, ਉਹ ਆਪਣੇ ਹੀ ਦੇਸ਼ ਦੇ ਵਿੱਚ ਚਾਈਨਾ ਦੇ ਅੰਦਰ ਹੀ ਐਡਵਾਂਸ AI ਚਿਪਸ ਹੁਣ ਆਪ ਹੀ ਤਿਆਰ ਕਰਨ ਦੇ ਉੱਤੇ ਅਲੱਗ ਅਲੱਗ ਰਿਸਰਚ ਕਰ ਰਹੀਆਂ ਹੈਗੀਆਂ ਨੇ। ਸਭ ਤੋਂ ਜ਼ਿਆਦਾ ਜੇ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਨਰੇਟਿਵ AI ਲੀਡਰਸ਼ਿਪ 'ਚ ਦੇਖਣ ਨੂੰ ਮਿਲੂ, ਜਿਵੇਂ ਲੈਂਗੁਏਜ ਮਾਡਲ ਜਿਵੇਂ GPT, ChatGPT ਦਾ GPT-4 ਹੈ, ਕਲਾਡ ਦਾ ਜਾਂ ਜੈਮੀਨਾਈ ਦੇ, ਇਹ ਸਾਰੇ ਮਾਡਲ ਬਹੁਤ ਅੱਗੇ ਹੈਗੇ ਨੇ। ਚਾਈਨਾ ਦੇ ਕੋਲ ਡੀਪਸੀਕ, ਕੁਈਨ, ਐਰਨੀ ਵਰਗੇ ਮਾਡਲ ਹੈਗੇ ਨੇ, ਉਹ ਤੇਜ਼ੀ ਦੇ ਨਾਲ ਪਿੱਛਾ ਕਰ ਰਹੇ ਨੇ। ਹਾਲਾਂਕਿ ਉਹਨੇ ਪਾਪੂਲਰ ਨਹੀਂ ਕਿਉਂਕਿ ਅਮੈਰੀਕਾ ਦੇ ਲਈ ਬਾਜ਼ਾਰ ਬਹੁਤ ਵੱਡਾ ਹੈਗਾ, ਚਾਈਨਾ ਦੇ ਲਈ ਓਡਾ ਵੱਡਾ ਬਾਜ਼ਾਰ ਨਹੀਂ ਹੈਗਾ। ਇਸੇ ਕਰਕੇ ਚਾਈਨਾ ਬਾਜ਼ਾਰ ਦੇ ਉੱਤੇ ਕੰਟਰੋਲ ਲੈਣ ਦੇ ਲਈ ਇਸ ਵਕਤ AI ਪੇਟੈਂਟਸ ਲੈਣ ਦੇ ਵਿੱਚ ਲੱਗਿਆ ਹੋਇਆ। ਅਮੈਰੀਕਾ ਰਿਸਰਚ ਦੇ ਉੱਤੇ ਜਾਂ ਕੁਆਲਿਟੀ ਦੇ ਉੱਤੇ ਕੰਮ ਕਰ ਰਿਹਾ,
ਚਾਈਨਾ ਦੁਨੀਆ 'ਚ ਸਭ ਤੋਂ ਵੱਧ ਏ ਆਈ ਪੇਟੈਂਟ ਫਾਈਲ ਕਰਨ ਦੇ ਵਿੱਚ ਦੁਨੀਆ ਦੀ ਨੰਬਰ ਇੱਕ ਕੰਟਰੀ ਬਣ ਚੁੱਕੇ ਹੈਗਾ ਹੈ। ਔਰ ਨੋ ਡਾਊਟ ਕਿ ਜਦੋਂ ਟੈਲੈਂਟ ਦੀ ਗੱਲ ਆਉਂਦੀ ਹੈ ਤਾਂ ਵਰਲਡ ਕਲਾਸ ਜਿਹੜੇ ਰਿਸਰਚਰ ਹੈਗੇ ਨੇ ਉਹ ਅੱਜ ਦੀ ਤਰੀਕ 'ਚ ਅਮੈਰੀਕਾ ਦੇ ਕੋਲ ਬੈਠੇ ਨੇ। ਪਰ ਚਾਈਨਾ ਦੇ ਵਿੱਚ ਵੀ ਇੱਕ ਸਟੈਮ ਗ੍ਰੈਜੂਏਟਸ ਦੀ ਜਿਹੜੀ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਹੈ, ਔਰ ਕੁਆਲਿਟੀ ਐਜੂਕੇਸ਼ਨ ਚਾਈਨਾ 'ਚੋਂ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ 'ਚੋਂ ਹਾਸਲ ਕਰਕੇ ਵਾਪਸ ਚਾਈਨਾ 'ਚ ਜਾ ਰਹੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਉੱਥੇ ਰਿਸਰਚ ਸਟਾਰਟ ਕਰ ਰਹੇ ਨੇ। ਹੁਣ ਜਿਹੜੇ ਔਰ ਮਿਲਟਰੀ ਦੇ ਵਿੱਚ ਵੀ, ਮਿਲਟਰੀ 'ਚ ਜਿਹੜੇ ਆਟੋਨਮਸ ਡਰੋਨਸ ਨੇ, ਜਿਹੜੇ ਸਾਈਬਰ ਡਿਫੈਂਸ ਆ, ਉਹਦੇ 'ਚ ਏ ਆਈ ਦਾ ਇਸਤੇਮਾਲ ਹੋ ਰਿਹਾ। ਚਾਈਨਾ ਦੇ ਕੋਲ ਵੀ ਆਟੋਨਮਸ ਹਥਿਆਰ ਜਾਂ ਜਿਹੜੀ ਸਰਵੇਲੈਂਸ ਡਰੋਨਸ ਹੈਗੇ ਨੇ ਜਾਂ ਡਰੋਨ ਸਵਾਮਸ ਕਹਿ ਲਿਆ ਜਾਂਦਾ, ਉਹਨਾਂ ਦੇ ਵਿੱਚ ਬਹੁਤ ਵੱਡਾ ਚਾਈਨਾ ਨਿਵੇਸ਼ ਕਰਨ ਲੱਗਿਆ, ਤਾਂ ਕਿ ਜੇ ਦੁਨੀਆ ਦੇ ਵਿੱਚ ਕਿਸੇ ਦੂਸਰੇ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਚਾਈਨਾ ਉਹਨਾਂ ਨੂੰ ਦੇਵੇ, ਆਹ ਦੇਖੋ ਜੀ ਸਰਵੇਲੈਂਸ ਡਰੋਨਸ ਲੈਣੇ ਅਸੀਂ ਬਣਾਏ ਨੇ ਏ ਆਈ ਦੀ ਮਦਦ ਦੇ ਨਾਲ, ਔਰ ਸਭ ਤੋਂ ਐਡਵਾਂਸ ਮਾਡਲਸ ਹੈਗੇ ਨੇ। ਫਿਊਚਰ ਦੇ ਵਿੱਚ ਦੋਵੇਂ ਦੇਸ਼ ਆਪਣੇ ਮਿਲਟਰੀ ਸਿਸਟਮ 'ਚ ਏ ਆਈ ਨੂੰ ਕਿਵੇਂ ਸ਼ਾਮਲ ਕਰਨਾ, ਇਹਦੇ 'ਤੇ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ। ਇਨਫੈਕਟ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋਣ ਲੱਗ ਗਈ ਹੈ। ਉਹਦੀ ਇੱਕ ਬੜੀ ਛੋਟੀ ਜਿਹੀ ਉਦਾਹਰਣ ਹੈ, ਹੋ ਸਕਦਾ ਹੈ ਕਿ ਨੈੱਟਫਲਿਕਸ ਦੇਖਦੇ ਹੋਏ, ਐਮਾਜ਼ਨ ਦੇਖਦੇ ਹੋਏ ਤੁਸੀਂ ਇੱਕ ਇਸ਼ਤਿਹਾਰ ਦੇ ਗੋ ਥਰੂ ਹੋਏ ਹੋਵੋ, ਜੇ ਇਸ਼ਤਿਹਾਰ ਵਾਲਾ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈਗੀ, ਮੇਰੇ ਕੋਲ ਤਾਂ ਹੈਗੀ ਹੈ, ਸਸਤਾ ਹੈ ਜੀ ਨੈੱਟਫਲਿਕਸ, ਪਰ ਜੇ ਮਹਿੰਗੀ ਲਈ ਹੋਈ ਹੈ ਤਾਂ ਇਸ਼ਤਿਹਾਰ ਓਬਵੀਅਸਲੀ ਤੁਹਾਨੂੰ ਨਹੀਂ ਆਉਂਦੇ ਹੋਣਗੇ। ਪਰ ਜੇ ਐਡਸ ਵਾਲੀ ਸਬਸਕ੍ਰਿਪਸ਼ਨ ਹੈ ਕਿਸੇ ਵੀ ਸਟ੍ਰੀਮਿੰਗ ਪਲੈਟਫਾਰਮ ਦੀ, ਤਾਂ ਉਹਨਾਂ 'ਤੇ ਨਾ ਗੂਗਲ ਦੀ ਇੱਕ ਐਡ ਆਉਂਦੀ ਹੁੰਦੀ ਹੈ ਕਿ ਬਜ਼ੁਰਗ ਬੰਦਾ ਬੈਠਾ ਹੈ, ਪਾਰਟੀ ਚੱਲ ਰਹੀ ਹੈ ਅਤੇ ਸਾਰੇ ਲੋਕ ਪਰਿਵਾਰ ਦੇ ਮੈਂਬਰ ਗੱਲਾਂ ਕਰ ਰਹੇ ਨੇ, ਪਰ ਉਹ ਸੁਧਬੁੱਧ ਖੋਈ ਬੈਠਾ, ਉਹਨੂੰ ਸੁਣ ਨਹੀਂ ਰਿਹਾ ਕਿਉਂਕਿ ਕੰਨਾਂ ਦੀ ਸ਼ਕਤੀ ਬਹੁਤ ਘੱਟ ਹੈਗੀ ਹੈ। ਅਤੇ ਉਹ ਤੋਂ ਬਾਅਦ ਉਹਦੀ ਇੱਕ ਕੁੜੀ ਨੋਟ ਕਰਦੀ ਹੈ ਵੀ ਉਹਦੀ ਜਿਹੜੀ ਮਸ਼ੀਨ ਹੈ ਕੰਨ 'ਚੋਂ ਉਹ ਨਿਕਲੀ ਹੋਈ ਹੈ ਅਤੇ ਇਸ ਕਰਕੇ ਉਹਨੂੰ ਸੁਣਾਈ ਨਹੀਂ ਦੇ ਰਿਹਾ। ਹੁਣ ਪਿੱਛੇ ਗੂਗਲ ਦੀ ਇੱਕ ਪੰਚ ਲਾਈਨ ਆਉਂਦੀ ਹੈ ਕਿ ਜੇ ਗੂਗਲ ਏ ਆਈ ਦੇ ਵਿੱਚ ਹੈਲਥ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਮੈਡੀਸਨ ਸੈਕਟਰ ਦੇ ਵਿੱਚ ਏ ਆਈ ਦਾ ਇਸਤੇਮਾਲ ਕਰ ਲਵੇ ਤਾਂ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਣਗੇ। ਸੋ ਤੁਹਾਨੂੰ ਹਾਲੇ ਇਹ ਕੁਛ ਹੋਇਆ ਨਹੀਂ ਹੈ ਜਾਂ ਹੋ ਵੀ ਰਿਹਾ ਹੋਊਗਾ, ਹਾਲੇ ਕੁਛ ਮਾਰਕੀਟ 'ਚ ਆਇਆ ਨਹੀਂ ਹੈ, ਪਰ ਸਿਰਫ ਇਸ ਕਿਸਮ ਦੀਆਂ ਇਸ਼ਤਿਹਾਰਬਾਜ਼ੀਆਂ ਦੇ ਜ਼ਰੀਏ ਸਿਰਫ ਸਹਿਜ ਕੀਤਾ ਜਾ ਰਿਹਾ ਤੁਹਾਨੂੰ, ਜਾਂ ਆਮ ਇਨਸਾਨਾਂ ਨੂੰ ਬੜਾ ਨੋਰਮਲ ਕੀਤਾ ਜਾ ਰਿਹਾ ਵੀ ਇਟਸ ਓਕੇ, ਏ ਆਈ ਹਿਊਮਨ ਰੇਸ ਦੇ ਵਿੱਚ ਹਿਊਮਨ ਹੈਲਥ ਦੇ ਲਈ ਇੱਕ ਬਹੁਤ ਵੱਡਾ ਟੂਲ ਸਾਬਤ ਹੋਏਗੀ, ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਤੋਂ ਲੈ ਕੇ ਤੁਹਾਡੀ ਯਾਦ ਸ਼ਕਤੀ ਤੱਕ, ਜਿਹੜੇ ਡਿਮੈਂਸ਼ੀਆ ਅਲਜ਼ਾਈਮਰ ਤੱਕ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਤੱਕ ਦੇ ਲਈ ਏ ਆਈ ਦਾ ਇਸਤੇਮਾਲ ਕਿਵੇਂ ਹੋਊਗਾ। ਔਰ ਇਹਨੂੰ ਹੀ ਲੈ ਕੇ ਅਮੈਰੀਕਾ ਅਤੇ ਚਾਈਨਾ ਇੱਕ ਦੂਸਰੇ ਦੇ ਨਾਲ ਲੜ ਰਹੇ ਹੈਗੇ ਨੇ, ਇੱਕ ਕਿਸਮ ਦੀ ਕੋਲਡ ਵਾਰ ਕਰ ਰਹੇ ਨੇ। ਪਰ ਸਭ ਤੋਂ ਵੱਡਾ ਖਤਰਾ ਆ ਜਾਂਦਾ ਹੈ ਪ੍ਰਾਈਵੇਸੀ ਦਾ, ਡੇਟਾ ਪ੍ਰਾਈਵੇਸੀ ਦਾ, ਨਿਗਰਾਨੀ ਦਾ, ਕੰਟਰੋਲ ਦਾ, ਕੰਟਰੋਲ ਦਾ ਬਹੁਤ ਵੱਡਾ ਮਸਲਾ, ਉਹਦੇ 'ਤੇ ਹੀ ਅੱਜ ਦਾ ਇਹ ਟੋਪਿਕ ਵੀ ਹੈ, ਉਹਦੇ 'ਤੇ ਗੱਲ ਕਰਾਂਗੇ। ਚਾਈਨਾ ਦੇ ਕੋਲ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਹੈ, ਹੁਣ ਉਹ ਆਸਟ੍ਰੇਲੀਆ 'ਚ ਬੈਠੇ ਲੋਕਾਂ ਦਾ ਕਿਵੇਂ ਉਹਨਾਂ ਦੇ ਕੋਲ ਡੇਟਾਬੇਸ ਆ ਗਿਆ, ਜਾਂ ਇੰਡੀਆ ਦੇ ਲੋਕਾਂ ਦਾ ਜਾਂ ਅਮੈਰੀਕਾ ਦੇ ਲੋਕਾਂ ਦਾ, ਕਿਉਂਕਿ ਡੇਟਾ ਵਿਕਦਾ। ਦੇਖੋ ਇੱਕ ਵਾਰ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਦੀ ਤਰੀਕ ਦੇ ਵਿੱਚ ਡੇਟਾ ਪ੍ਰਧਾਨ ਹੈ, ਡੇਟਾ ਯਾਨੀ ਕਿ ਤੁਹਾਡਾ ਨਾਮ, ਪਤਾ, ਜਾਣਕਾਰੀ, ਉਮਰ, ਡੇਟ ਆਫ ਬਰਥ, ਤੁਹਾਡੀ ਕ੍ਰੈਡਿਟ ਕਾਰਡ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ, ਤੁਹਾਡੀਆਂ ਮੈਡੀਕਲ ਹਿਸਟਰੀ, ਐਵਰੀਥਿੰਗ, ਈਚ ਐਂਡ ਐਵਰੀਥਿੰਗ ਅਬਾਊਟ ਯੂ ਇਜ਼ ਡੇਟਾ ਅੱਜ ਦੀ ਤਰੀਕ ਦੇ ਵਿੱਚ, ਔਰ ਡੇਟਾ ਵਿਕ ਰਿਹਾ। ਜਿਹਦੇ ਕੋਲ ਸਭ ਤੋਂ ਜ਼ਿਆਦਾ ਡੇਟਾ, ਉਹੀ ਕੰਪਨੀ ਚੌਧਰੀ, ਉਹੀ ਕੰਪਨੀ ਪ੍ਰਧਾਨ ਹੈਗੀ ਹੈ। ਹੁਣ ਐਸੇ ਸਮੇਂ ਦੇ ਵਿੱਚ ਜਿਹੜੀ ਐਂਥਰੋਪਿਕ ਇੱਕ ਕੰਪਨੀ ਹੈ, ਐਂਥਰੋਪਿਕ, ਵੈਸੇ ਐਂਥਰੋਪਿਕ ਆਪਣੇ ਜਿਹੜਾ ਇਹਨਾਂ ਦਾ ਫਲੈਗਸ਼ਿਪ ਪ੍ਰੋਡਕਟ ਹੈਗਾ ਉਹ ਹੈਗਾ ਕਲਾਡ, ਕਲਾਡ ਦੇ ਕਰਕੇ ਤੁਸੀਂ ਇਹਨੂੰ ਸੁਣਿਆ ਹੋਣਾ, CLAUDE, ਅਤੇ ਵੈਸੇ ਤਾਂ ਕਲਾਡ ਇੱਕ ਫਰੈਂਚ ਅੱਖਰ ਹੈਗਾ, ਕਲਾਡ ਇੱਦਾਂ ਕਰਕੇ ਉਹਨੂੰ ਫਰੈਂਚ ਦੇ ਵਿੱਚ ਬੋਲਦੇ ਨੇ, ਮੈਂ ਬੜੀ ਔਖੀ ਪ੍ਰੋਨਾਂਸੀਏਸ਼ਨ ਸਿੱਖੀ। ਲੈਟਿਨ ਲੈਂਗੁਏਜ ਦੇ ਵਿੱਚ ਵੀ ਕਲਾਡ ਵਰਤਦੇ ਨੇ, ਲੈਟਿਨ ਲੈਂਗੁਏਜ ਦੇ ਵਿੱਚ ਜਿਵੇਂ ਆਪਾਂ ਪ੍ਰੀਤ, ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਅੱਖਰ ਵਰਤ ਲੈਂਦੇ ਹਾਂ ਨਾ, ਦੋਹਾਂ ਦੇ ਲਈ ਨਾਮ ਵਰਤ ਲੈਂਦੇ, ਲੈਟਿਨ ਲੈਂਗੁਏਜ 'ਚ ਕਲਾਡ ਜਿਹੜਾ ਉਹ ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਵਰਤਿਆ ਜਾ ਸਕਦਾ। ਦੇਖੋ ਮੇਰੀ ਇੱਥੇ ਤੱਕ ਰਿਸਰਚ ਹੈ। ਮੈਂ ਐਨੀਵੇਜ਼, ਇਹ ਬੇਸਿਕਲੀ ਇੱਕ ਲਾਰਜ ਲੈਂਗੁਏਜ ਮਾਡਲ ਹੈ ਜਿਹਨੂੰ LLM ਕਹਿ ਲੈਂਦੇ ਹੈਗੇ, ਅਤੇ ਐਂਥਰੋਪਿਕ ਜਿਹੜੀ ਕੰਪਨੀ ਆ ਉਹ ਅਮੈਰੀਕਾ ਦੀ ਕੰਪਨੀ ਹੈਗੀ, ਅਮੈਰੀਕਾ ਦੇ ਵਿੱਚ
ਓਬਵੀਅਸਲੀ ਅਮਰੀਕਾ 'ਚ ਬੇਸਡ ਹੈਗੀ ਹੈ, ਦੋ ਭੈਣ ਭਰਾ ਸੀਗੇ ਸੀਗੇ ਕਿ ਹੈਗੇ ਨੇ ਹੁਣ ਵੀ, ਡੈਨੀਅਲ ਅਮਾਡੋਈ ਅਤੇ ਡਾਰੀਓ ਅਮਾਡੋਈ। ਡੈਨੀਅਲਾ ਜਿਹੜੀ ਸੀਗੀ ਉਹ ਉਹ ਵੀ ਕੋ ਫਾਊਂਡਰ ਹੈ ਇਹਦੀ, ਅਤੇ ਉਹਨਾਂ ਨੇ ਵੀ ਬੜੇ ਸਾਰੇ ਲੈਂਗੁਏਜ ਮਾਡਲ ਜਿਹੜੇ ਨੇ ਡਾਰੀਓ ਦੇ ਨਾਲ ਰਲ ਕੇ ਤਿਆਰ ਕੀਤੇ ਨੇ, ਪਰ ਅੱਜ ਦੀ ਤਰੀਕ ਦੇ ਵਿੱਚ ਡਾਰੀਓ ਹੀ ਜਿਹੜੇ ਨੇ ਉਹ ਸੀਈਓ ਪ੍ਰੈਜ਼ੀਡੈਂਟ ਹੈਗੇ ਨੇ। ਪ੍ਰੈਜ਼ੀਡੈਂਟ ਡੈਨੀਅਲਾ ਹੈਗੀ ਹੈ, ਸੀਈਓ ਡਾਰੀਓ ਨੇ। ਅਤੇ ਕੰਪਨੀ ਸ਼ੁਰੂ ਤਾਂ ਪ੍ਰਾਈਵੇਟਲੀ ਹੋਈ ਸੀਗੀ, ਪਰ ਹੁਣ ਅੱਜ ਕੱਲ੍ਹ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣ ਚੁੱਕੀ ਹੈ, ਸ਼ੇਅਰਸ ਵਗੈਰਾ ਵਿਕਦੇ ਨੇ। ਇਨਫੈਕਟ ਆ ਪਿਛਲੇ ਦੋ ਕੁ ਮਹੀਨਿਆਂ ਪਹਿਲਾਂ ਦੀ ਇਹਨਾਂ ਦੀ ਵੈਲਿਊਏਸ਼ਨ ਲਗਭਗ $1 trillion ਦੇ ਆਸ ਪਾਸ ਗਈ ਹੈ, $965 billion ਅਮੈਰੀਕਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਉਹ ਕੰਪਨੀ ਜਿਹੜੀ 2021 ਦੇ ਵਿੱਚ ਸਥਾਪਿਤ ਹੁੰਦੀ ਹੈ ਸੈਨ ਫਰਾਂਸਿਸਕੋ ਤੋਂ, ਅਤੇ ਤੁਸੀਂ ਲਗਾਓ ਹਿਸਾਬ ਵੀ 5 ਸਾਲਾਂ ਦੇ ਵਿੱਚ $1 trillion ਦੀ ਕੰਪਨੀ ਬਣ ਜਾਣਾ ਐਂਥਰੋਪਿਕ ਦਾ। ਖੈਰ ਹੁਣ ਐਂਥਰੋਪਿਕ ਦੇ ਇੱਕ ਰਿਸਰਚਰ ਨੇ ਇੱਕ ਗੱਲ ਕੀਤੀ, ਅਤੇ ਉਹ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਕਿ ਲੈ ਐਂਥਰੋਪਿਕ ਐਵੇਂ ਝੂਠ ਮਕਾਰੀ ਫੈਲਾ ਰਹੇ ਹੈਗੇ ਨੇ। ਬੇਸਿਕਲੀ ਐਂਥਰੋਪਿਕ ਨੇ ਕੋਈ ਇਹਦੇ 'ਤੇ ਗੱਲ ਨਹੀਂ ਕਹੀ ਹੈਗੀ। ਪਿਛਲੇ ਵੀਕ ਦੇ ਵਿੱਚ ਤੁਹਾਡੇ ਨਾਲ ਨਿਊਜ਼ ਵੀ ਸ਼ੇਅਰ ਕੀਤੀ ਸੀ ਕਿ ਇਵਾਨ ਹਿਊਬਿੰਗਰ ਕਰਕੇ ਇੱਕ ਰਿਸਰਚਰ ਨੇ, ਐਂਥਰੋਪਿਕ ਦੇ ਸੀਨੀਅਰ ਰਿਸਰਚਰ ਰਹਿ ਚੁੱਕੇ ਨੇ ਉਹ, ਹੁਣ ਤਾਂ ਛੱਡ ਗਏ ਉਹ ਕੰਪਨੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ ਔਰ ਅਮੈਰੀਕਾ ਦੇ ਇਕੱਲੇ ਇਕੱਲੇ ਮੀਡੀਆ ਆਊਟਲੈਟਸ ਦੇ ਵਿੱਚ ਉਹ ਖਬਰ ਬਣੀ ਸੀ। ਆਈ ਡੋਂਟ ਨੋ ਕਿ ਆਸਟ੍ਰੇਲੀਆ 'ਚ ਵੀ ਬਣੀ ਸੀ, ਇੰਡੀਆ 'ਚ ਇੰਡੀਆ ਦੇ ਆਊਟਲੈਟਸ 'ਤੇ ਉਹ ਖਬਰ ਕਿਉਂ ਇੰਨੀ ਜ਼ਿਆਦਾ ਗਾਇਬ ਰਹੀ। ਕਿ ਜਿਸ ਹਿਸਾਬ ਦੇ ਨਾਲ AI ਤਰੱਕੀ ਕਰ ਰਿਹਾ ਹੈ, ਤਰੱਕੀ ਇੱਕ ਗਲਤ ਅੱਖਰ ਹੈਗਾ, ਜਿਸ ਹਿਸਾਬ ਦੇ ਨਾਲ AI ਅੱਗੇ ਵੱਧ ਰਿਹਾ, ਤਰੱਕੀ ਪੋਜ਼ਿਟਿਵ ਸੈਂਸ ਦੇ ਵਿੱਚ ਹੁੰਦਾ, AI ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਨਾ, ਅਗਲੇ ਵਿਦਇਨ ਅ ਡੈਕੇਡ, ਅਗਲੇ 10 ਸਾਲਾਂ ਦੇ ਅੰਦਰ ਅੰਦਰ 10% ਲੋਕਾਂ ਦੀ ਮੌਤ ਦਾ ਕਾਰਨ AI ਹੋਇਆ ਕਰੇਗਾ। ਦਿਸ ਇਜ਼ ਟੂ ਬਿਗ ਸਟੇਟਮੈਂਟ, ਬਹੁਤ ਵੱਡੀ ਇਹ ਸਟੇਟਮੈਂਟ ਹੈਗੀ ਹੈ ਜਦੋਂ ਕੋਈ ਰਿਸਰਚਰ ਜਿਹੜਾ ਖੁਦ ਉਸ ਤਕਨੀਕ ਨੂੰ ਬਿਹਤਰ ਕਰਨ ਦੇ ਉੱਤੇ ਕੰਮ ਕਰ ਰਿਹਾ ਹੋਵੇ, ਜਿਹੜੀ ਹੁਣ ਉਹਨੂੰ ਲੱਗ ਰਿਹਾ ਹੈ ਕਿ ਉਹਦੇ ਹੱਥੋਂ ਵੀ ਬਾਹਰ ਹੋ ਗਈ ਹੈਗੀ ਹੈ, ਉਹਦੇ ਵੀ ਉਹਦੇ ਹੱਥ ਬਸ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਓਪਨ ਹਾਈਮਰ ਨੇ, ਜਿਹੜੇ ਜੇ ਓਪਨ ਹਾਈਮਰ ਸੀਗੇ, ਜਦੋਂ ਉਹਨਾਂ ਨੇ ਐਟਮ ਬੰਬ ਤਿਆਰ ਕੀਤਾ ਸੀਗਾ, ਅਤੇ 40s ਦੇ ਡੈਕੇਡ ਦੇ ਵਿੱਚ ਜਿਹੜਾ ਟ੍ਰਿਨਿਟੀ ਟੈਸਟ, ਜੇ ਤੁਸੀਂ ਫਿਲਮ ਦੇਖੀ ਹੋਵੇ ਓਪਨ ਹਾਈਮਰ, ਉਹ 'ਚ ਤਾਂ ਸਾਰਾ ਕੁਛ ਹੀ ਹੈ ਕਿ ਜਦੋਂ ਟ੍ਰਿਨਿਟੀ ਟੈਸਟ ਹੁੰਦਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨੇ ਜੋ ਘੜਤਾ ਉਹ ਗਲਤ ਹੋ ਗਿਆ ਕੰਮ, ਐਟਮ ਬੰਬ ਨਹੀਂ ਸੀ ਉਹਨਾਂ ਨੂੰ ਬਣਾਉਣਾ ਚਾਹੀਦਾ, ਇਹ ਵੀ ਐਟਮ ਬੰਬ ਹੀ ਹੈ, ਪਰ ਐਟਮ ਬੰਬ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ AI। ਔਰ ਇਹ ਟਿੱਪਣੀ ਜਿਹੜੀ ਹੈ, ਇਹ ਜਿਹੜਾ ਬਿਆਨ ਜਾਂ ਇਹ ਸਟੇਟਮੈਂਟ ਐਸੇ ਟਾਈਮ ਦੇ ਵਿੱਚ ਸਾਹਮਣੇ ਆਉਂਦੀ ਹੈ ਜਦੋਂ ਐਂਥਰੋਪਿਕ ਨੇ, ਜਿਹੜਾ AI ਸੇਫਟੀ ਇੰਸਟੀਚਿਊਟ ਹੈ ਨਾ ਬ੍ਰਿਟੇਨ ਦਾ, ਉਹਨਾਂ ਨੇ ਐਂਥਰੋਪਿਕ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਨਵਾਂ ਮਾਡਲ ਤੁਸੀਂ ਕਲਾਉਡ ਦਾ ਬਣਾਇਆ ਹੈਗਾ ਨਾ, ਉਹ ਸਾਡੇ ਨਾਲ ਸ਼ੇਅਰ ਕਰੋ। ਹੁਣ ਜਿਹੜੀ ਬ੍ਰਿਟੇਨ ਦੀ AI ਸੇਫਟੀ ਇੰਸਟੀਚਿਊਟ ਹੈ, ਇਹ ਦੁਨੀਆ ਭਰ ਦੀ ਕੰਪਨੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਜਿੰਨੀਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ। ਇਹ ਕਹਿੰਦੇ ਨੇ ਕਿ ਦੁਨੀਆ ਦੀ ਕਿਸੇ ਵੀ ਸਰਕਾਰ ਦੇ ਕੋਲ ਕੋਈ ਐਸੀ ਕੰਪਨੀ ਹੈ ਨਹੀਂ, ਪਰ ਸਾਨੂੰ ਇੱਕ ਪਬਲਿਕ ਪਲੈਟਫਾਰਮ ਇਹੋ ਜਿਹਾ ਦੇਣਾ ਹੋਏਗਾ ਜਿੱਥੇ ਫਿਊਚਰ ਇੱਦਾਂ ਨਾ ਹੋਵੇ ਕਿ, ਕਿਉਂਕਿ ਦੇਖੋ ਨਾ ਤਾਂ ਅਮੈਰੀਕਾ ਕੰਟਰੋਲ ਕਰ ਰਿਹਾ, ਨਾ ਚਾਈਨਾ ਕਰ ਰਿਹਾ, ਇੰਡੀਆ ਆਸਟ੍ਰੇਲੀਆ ਰਸ਼ੀਆ ਇਹਨਾਂ ਨੇ ਤਾਂ ਕਰਨਾ ਹੀ ਕੀ ਹੈਗਾ। ਸੋ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਅੱਗੇ ਆਉਣਾ ਪਏਗਾ ਜਿਹੜਾ ਕਿ ਇਹ ਦੇਖੇ ਕਿ ਭਾਈ ਇਹ ਠੀਕ ਹੈ ਤੁਸੀਂ ਰਿਸਰਚ ਕਰੀ ਜਾ ਰਹੇ ਹੋ, ਠੀਕ ਹੈ ਤੁਸੀਂ ਨਵੇਂ ਨਵੇਂ ਮਾਡਲਸ ਡਿਵੈਲਪ ਕਰ ਰਹੇ ਹੋ, ਬਟ ਵਟ ਅਬਾਊਟ ਦੀ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਜਵਾਬਦੇਹੀ ਹੈ, ਉਹ ਕੌਣ ਤੈਅ ਕਰੇਗਾ? ਅਤੇ ਉਹ ਇਸੇ ਦੇ ਲਈ AI ਸੇਫਟੀ ਇੰਸਟੀਚਿਊਟ ਹੈ ਜਿਹੜਾ, ਉਹਨਾਂ ਨੇ ਕਲਾਉਡ ਦੇ ਨਵੇਂ ਮਾਡਲ ਦਾ ਉਹਨਾਂ ਤੋਂ ਮੰਗਿਆ ਸੀਗਾ ਡਿਟੇਲ, ਕਿ ਤੁਸੀਂ ਸਾਡੇ ਨਾਲ ਡਿਟੇਲਸ ਸ਼ੇਅਰ ਕਰੋ, ਐਂਥਰੋਪਿਕ ਨੇ ਮਨਾ ਕਰਤਾ। ਅਤੇ ਹੁਣ ਦੁਨੀਆ ਦੇ ਵਿੱਚ ਸ਼ਾਇਦ ਹੀ ਮੇਰੇ ਖਿਆਲ ਦੇ ਨਾਲ ਇਕਲੌਤੀ ਐਸੀ ਇਹ ਇੱਕ ਸੰਸਥਾ ਹੈ AI ਸੇਫਟੀ ਇੰਸਟੀਚਿਊਟ। ਇੰਗਲੈਂਡ ਦੀ ਗੌਰਮੈਂਟ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਹੈਗੀ, ਇਨਫੈਕਟ ਸਪੋਰਟ ਹੀ ਕਰਦੇ ਹੈਗੇ ਨੇ। ਅਤੇ ਹਿਊਬਿੰਗਰ ਦੀ ਜਿਹੜੀ ਇਹ ਸਟੇਟਮੈਂਟ ਆਈ ਹੈ, ਇਹਨੂੰ
ਵਾਲ ਸਟਰੀਟ ਜਰਨਲ ਅਖਬਾਰ ਆਪਾਂ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ, ਮੇਰੇ ਖਿਆਲ ਦੇ ਨਾਲ ਰੇਡੀਓ ਹਾਂਜੀ ਦੇ ਇੱਕ ਬੁਲੇਟਿਨ ਦੇ ਵਿੱਚ ਲਾਸਟ ਵੀਕ ਇਹ ਨਿਊਜ਼ ਸ਼ੇਅਰ ਵੀ ਕੀਤੀ ਸੀਗੀ। ਵਾਲ ਸਟਰੀਟ ਜਰਨਲ ਦੀ ਨਿਊਜ਼ ਦੇ ਮੁਤਾਬਕ ਇਹ ਰਿਸਰਚਰ ਨੇ ਇਸੇ ਕਰਕੇ ਨੌਕਰੀ ਆਪਣੀ ਛੱਡੀ ਸੀ, ਹੁਬਿੰਗਰ ਨੇ, ਕਿ ਉਹ ਕਹਿੰਦੇ ਕਿ ਅਸੀਂ ਤਿਆਰ ਕੀਤੇ ਨੇ ਮਾਡਲ ਅਤੇ ਹੁਣ ਸਾਡੇ ਹੀ ਕੰਟਰੋਲ 'ਚ ਨਹੀਂ ਹੈਗੇ, ਅਤੇ ਨਵਾਂ ਮਾਡਲ ਜਿਹੜਾ ਉਹ ਐਸੇ ਜਿਹੜੇ ਇੱਕ ਕੰਟਰੋਲ ਰੱਖਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਦੇ ਨਾਲ ਉਹ ਸ਼ੇਅਰ ਨਹੀਂ ਕਰ ਰਹੇ ਹੈਗੇ, ਅਤੇ ਜਦੋਂ ਐਂਥਰੋਪਿਕ ਨੇ ਮਨਾ ਕਰਤਾ ਤਾਂ ਉਹਨਾਂ ਨੇ ਨੌਕਰੀ ਛੱਡਤੀ। ਵੀ ਇਹ ਕੀ ਗੱਲ ਬਣੀ, ਤੁਸੀਂ ਜਿਹੜੀਆਂ ਇੰਡੀਪੈਂਡੈਂਟ ਔਰਗਨਾਈਜੇਸ਼ਨਸ ਨੇ, ਅੱਛਾ ਉਹਨਾਂ ਦੇ ਇੱਕ ਗੱਲ ਹੁੰਦੀ ਹੈ ਜਿਹੜੀ ਇਹ ਬ੍ਰਿਟੇਨ ਦੀ ਆਰਟੀਫਿਸ਼ਲ ਇੰਟੈਲੀਜੈਂਸ ਸੇਫਟੀ ਇੰਸਟੀਚਿਊਟ ਹੈਗਾ AISI, ਉਹ ਇੱਕ ਕੰਪਨੀ ਦੇ ਮਾਡਲ ਨੂੰ ਦੂਸਰੇ ਕੰਪਨੀ ਦੇ ਮਾਡਲ ਦੇ ਨਾਲ ਸ਼ੇਅਰ ਬਿਲਕੁਲ ਨਹੀਂ ਕਰਦੇ ਹੈਗੇ। ਕੋਈ ਜਿਹੜੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਈਵੇਟ ਰੱਖਦੇ ਨੇ, ਉਹਨਾਂ ਨੂੰ ਪਬਲਿਕ ਪਲੈਟਫਾਰਮ 'ਤੇ ਵੀ ਨਹੀਂ ਲੈ ਕੇ ਆਉਂਦੇ ਹੈਗੇ ਉਹਨਾਂ ਦੇ ਟੂਲਸ ਟੈਕਨੀਕਸ ਨੂੰ। ਸੋ ਇਸ ਕਰਕੇ ਉਹ ਬਹੁਤ ਜ਼ਿਆਦਾ ਟਰੱਸਟਵਰਦੀ ਔਰਗਨਾਈਜੇਸ਼ਨ ਵੀ ਹੈ। ਪਰ ਹਾਂ, ਜਿੰਨੀਆਂ AI ਕੰਪਨੀਜ਼ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ, ਚਾਹੇ ਉਹ ਅਮੈਰੀਕਾ 'ਚ, ਚਾਹੇ ਰਸ਼ੀਆ, ਚਾਹੇ ਬ੍ਰਾਜ਼ੀਲ, ਚਾਹੇ ਚਾਈਨਾ ਜਾਂ ਇੰਡੀਆ ਜਾਂ ਆਸਟ੍ਰੇਲੀਆ 'ਚ, ਦੇ ਆਰ ਨੋਟ ਬਾਊਂਡ ਟੂ ਗਿਵ ਔਰ ਸ਼ੇਅਰ ਦੇਅਰ ਇਨਫੋਰਮੇਸ਼ਨ ਵਿਦ AISI। ਇੱਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਕਿ ਤੁਹਾਨੂੰ ਕਰਨਾ ਹੀ ਪਏਗਾ। ਸੋ ਇਸ ਕਰਕੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਨਹੀਂ ਜਾ ਸਕਦਾ ਹੈਗਾ। ਬਟ ਇੱਕ ਨਿਊਜ਼ ਮੈਂ ਪੜ੍ਹ ਰਿਹਾ ਸੀ BBC ਦੀ, ਅਤੇ ਉਹਨਾਂ ਨੇ ਦੱਸਿਆ ਕਿ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੇ ਨੀਲ ਲਾਰੈਂਸ, ਉਹਨਾਂ ਨੇ BBC ਰੇਡੀਓ ਦੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਰਿਪੋਰਟ ਵਾਕਈ ਸਹੀ ਹੈ, ਔਰ ਅਮੈਰੀਕਾ ਸਿਰਫ ਇਹ ਕਹਿ ਕੇ ਕਿ ਚਾਈਨਾ ਨੁਕਸਾਨ ਪਹੁੰਚਾਊਗਾ ਦੁਨੀਆ ਨੂੰ, ਜਦੋਂ ਪਹੁੰਚਾਊਗਾ ਉਦੋਂ ਪਹੁੰਚਾਊਗਾ, ਹਾਲੇ ਤਾਂ ਤੁਸੀਂ ਪਹੁੰਚਾ ਰਹੇ ਹੋ ਨਾ, ਹਾਲੇ ਤਾਂ ਤੁਹਾਡੇ ਦੇਸ਼ ਦੇ ਵਿੱਚ ਕੰਪਨੀਆਂ ਬੈਠੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਡੇਂਜਰਸ ਲੈਵਲ ਦੇ ਉੱਤੇ। ਦੇਖੋ ਚਾਈਨਾ ਕੀ ਰਿਸਰਚ ਕਰ ਰਿਹਾ, ਉਹ ਕਦੇ ਵੀ ਸ਼ੇਅਰ ਨਾ ਤਾਂ ਹੋਇਆ ਅੱਜ ਤੱਕ, ਨਾ ਹੋਣਾ ਫਿਊਚਰ 'ਚ ਵੀ ਨਹੀਂ ਹੋਣਾ, ਕਿਉਂਕਿ ਚਾਈਨਾ ਦਾ ਪੋਲੀਟੀਕਲ ਮਾਡਲ ਹੀ ਇੱਦਾਂ ਦਾ ਕਿ ਉੱਥੋਂ ਦੀ ਸਰਕਾਰ ਉੱਥੋਂ ਉਸ ਹੱਦਬੰਦੀ 'ਚੋਂ ਕੋਈ ਗੱਲ ਬਾਹਰ ਜਾਣ ਹੀ ਨਹੀਂ ਦਿੰਦੀ। ਅਮੈਰੀਕਾ ਤਾਂ ਚਾਈਨਾ ਨਹੀਂ ਹੈਗਾ ਨਾ, ਅਮੈਰੀਕਾ ਕੋਈ ਨੌਰਥ ਕੋਰੀਆ ਨਹੀਂ, ਕੋਈ ਅਮੈਰੀਕਾ ਦੇ ਵਿੱਚ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ। ਅਮੈਰੀਕਾ ਦੇ ਵਿੱਚ ਤਾਂ ਗੱਲਾਂ ਸ਼ੇਅਰ ਹੋਣੀਆਂ ਚਾਹੀਦੀਆਂ ਹੈਗੀਆਂ ਨੇ, ਫਿਰ ਤੁਸੀਂ ਤਾਂ ਦੱਸੋ ਪਬਲਿਕ ਪਲੈਟਫਾਰਮ 'ਤੇ ਜਦੋਂ ਤੁਹਾਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਵਾਬਦੇਹੀ ਤੁਹਾਡੀ ਤਾਂ ਹੋਣੀ ਚਾਹੀਦੀ ਹੈਗੀ ਹੈ। ਸੋ ਜਿਹੜੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਪ੍ਰੋਫੈਸਰ ਲਾਰੈਂਸ ਨੇ, ਨੀਲ ਲਾਰੈਂਸ ਨੇ ਗੱਲ ਕੀਤੀ ਹੈ, ਅਤੇ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸੁਪਰ ਇੰਟੈਲੀਜੈਂਸ ਦੇ ਜਿਹੜੇ AI ਅਲਾਈਨਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ, ਇਹ ਦੁਨੀਆ ਨੂੰ ਦੱਸਿਆ ਜਾਵੇ। ਪਰ ਅਸਲ ਦੇ ਵਿੱਚ ਜਿਹੜਾ ਹਾਲਾਤ ਬਸ ਤੋਂ ਬਾਹਰ ਹੈਗੇ ਨੇ, ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ। 2023 ਦੇ ਵਿੱਚ OpenAI, ਗੂਗਲ ਡੀਪ ਮਾਇੰਡ ਅਤੇ ਐਂਥਰੋਪਿਕ, ਇਹਨਾਂ ਸਾਰਿਆਂ ਦੇ ਇਹੀ ਚਾਹੇ ਇਹੀ ਡਾਰੀਓ ਸੀਗੇ, ਅਤੇ ਗੂਗਲ ਡੀਪ ਮਾਇੰਡ ਦੇ ਅਤੇ OpenAI ਦੇ ਸੈਮ ਆਲਟਮੈਨ ਵਰਗੇ ਸਾਰੇ ਜਿੰਨੇ CEOs ਨੇ, ਜਿਹੜੇ ਫਾਊਂਡਰਸ ਨੇ, ਉਹਨਾਂ ਨੇ ਆਪ ਹੀ ਇਹ ਚਿੰਤਾ ਜਤਾਈ ਸੀਗੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਥੋੜ੍ਹਾ ਜਿਹਾ ਫਿਊਚਰ ਦੇ ਵਿੱਚ ਖਤਰੇ ਵੱਧ ਸਕਦੇ ਨੇ। ਇਨਫੈਕਟ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਜਿਹੜੀਆਂ ਚੇਤਾਵਨੀਆਂ ਨੇ, ਇਹ ਜਿਹੜੀਆਂ ਵਾਰਨਿੰਗਸ ਨੇ, ਇਹ ਬਹੁਤ ਜ਼ਿਆਦਾ ਜੈਨੂਅਨ ਲੱਗ ਰਹੀਆਂ ਨੇ, ਕਿਉਂਕਿ ਆ ਪਿੱਛੇ ਜੇ ਕੁਛ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਨਿਊਜ਼ ਰੇਡੀਓ 'ਤੇ ਇਹ ਵੀ ਸ਼ੇਅਰ ਕੀਤੀਆਂ ਸੀਗੀਆਂ ਕਿ AI ਏਜੈਂਟਸ ਨੇ ਸਾਈਬਰ ਅਟੈਕ ਕੀਤੇ ਨੇ AI ਸਿਸਟਮਸ ਦੇ ਉੱਤੇ, ਔਰ ਇਹ ਉਹ AI ਏਜੈਂਟਸ ਨੇ ਜਿਹੜੇ ਖੁਦ ਹੀ ਇਹਨਾਂ ਦਾ ਕੰਟਰੋਲ ਲੈ ਰਹੇ ਸੀ। ਹੁਣ ਇਹ ਗੱਲ ਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਤੁਹਾਨੂੰ ਮੈਂ ਸਮਝਾਉਂਦਾ। OpenAI, ਐਂਥਰੋਪਿਕ ਅਤੇ ਮੇਟਾ, ਇਹਨਾਂ ਤਿੰਨਾਂ ਨੇ ਇਹ ਗੱਲ ਪਬਲਿਕ ਪਲੈਟਫਾਰਮਸ 'ਤੇ ਮੰਨੀ ਹੈ ਕਿ ਉਹਨਾਂ ਦੀ AI ਟੈਕਨੀਕਸ ਦੇ ਵਿੱਚ ਹੈਕਿੰਗ ਹੋਈ ਹੈ। ਹੈਕਿੰਗ ਕਿਹਨੇ ਕੀਤੀ ਹੈ? ਇਹਨਾਂ AI ਏਜੈਂਟਸ ਨੇ। AI ਏਜੈਂਟਸ ਕੀ ਹੁੰਦੇ ਨੇ? AI ਏਜੈਂਟਸ ਇੱਕ ਐਸਾ ਸਿਸਟਮ ਹੁੰਦਾ ਹੈ ਜੋ ਕਿ ਆਪ ਹੀ ਕੰਮ ਕਰਦਾ, ਮਤਲਬ ਸੈਲਫ ਲੋਡਿਡ ਟੂਲ ਜਿਹੜਾ ਹੈਗਾ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਦਾ, ਜਿਹੜਾ ਆਪ ਹੀ ਬਣਿਆ ਹੈਗਾ, ਅਤੇ ਉਹ ਹੁਣ ਆਪ ਹੀ ਕੰਟਰੋਲ ਲੈ ਰਹੇ ਨੇ। ਕੰਟਰੋਲ ਲੈਣ ਤੱਕ ਤਾਂ ਠੀਕ ਸੀ, ਪਰ ਉਹ AI ਮਾਡਲਸ ਜਿਹੜੇ ਨੇ ਉਹ ਹੈਕਿੰਗ ਕਰਨ ਲੱਗ ਪਏ ਨੇ। ਇਹਨੂੰ ਬਿਲਕੁਲ ਵੀ
ਐਥੀਕਲ ਹੈਕਿੰਗ ਨਹੀਂ ਮੰਨਿਆ ਜਾ ਸਕਦਾ ਹੈਗਾ ਕਿਉਂਕਿ ਹੁਣ ਆ ਬਿਲਕੁਲ ਤਾਜ਼ਾ ਮਾਮਲੇ ਦੇ ਵਿੱਚ ਤਾਜ਼ਾ ਜਿਹੜੀ ਇੱਕ ਵਾਰਨਿੰਗ ਚਾਹੇ ਹਿਊਬਿੰਗਰ ਦੀ ਹੈ ਚਾਹੇ ਓਪਨ ਏ ਆਈ ਦੇ ਵੀ ਇੱਕ ਸਾਇੰਟਿਸਟ ਇੱਕ ਰਿਸਰਚਰ ਨੇ ਯਾਕੂਬ ਪਚੋਕੀ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ ਏ ਆਈ ਇੰਨੀ ਕੁ ਜ਼ਿਆਦਾ ਕੰਟਰੋਲ ਲੈਣ ਲੱਗ ਪਈ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਨੇ ਕੁਛ ਕਿ ਇਨਸਾਨ ਦੇ ਲਈ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਰਿਹਾ ਅਤੇ ਹੁਣ ਜਿਹੜੀਆਂ ਐਂਥਰੋਪਿਕ ਕੰਪਨੀ ਹੈ ਉਹਦੇ ਬਹੁਤ ਸਾਰੇ ਕਰਮਚਾਰੀ ਨੇ ਓਪਨ ਏ ਆਈ ਦੇ ਬਹੁਤ ਸਾਰੇ ਕਰਮਚਾਰੀ ਨੇ ਗੂਗਲ ਦੇ ਜੈਮੀਨਾਈ ਦੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੇ ਰਲ ਕੇ ਇੱਕ ਓਪਨ ਲੈਟਰ ਲਿਖਿਆ ਸੀ ਔਰ ਓਪਨ ਲੈਟਰ 'ਤੇ ਅਪੀਲ ਕੀਤੀ ਸੀਗੀ ਕਿ ਜਿਹੜੀ ਏ ਆਈ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਟਰੋਲ ਲੈਣ ਲੱਗੀ ਹੈ ਦੁਨੀਆ ਦਾ ਸਾਨੂੰ ਇਹਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ ਇਹ 1300 ਦੇ ਕਰੀਬ ਵਰਕਰਸ ਨੇ ਔਰ ਉਹ ਬ੍ਰਾਈਟ ਮਾਈਂਡਸ ਨੇ ਦੁਨੀਆ ਦੇ ਸਭ ਤੋਂ ਰੌਸ਼ਨ ਦਿਮਾਗ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਨੇ 1300 ਲੋਕਾਂ ਨੇ ਅਲੱਗ ਅਲੱਗ ਕੰਪਨੀਆਂ 'ਚ ਕੋਈ ਕੰਪੀਟੀਸ਼ਨ ਵੀ ਹੋਏਗਾ ਤਾਂ ਵੀ ਭਾਵਨਾ ਨੂੰ ਛੱਡ ਕੇ ਬਰਾਬਰ ਇੱਕ ਪੇਜ ਦੇ ਉੱਤੇ ਆ ਕੇ ਗੱਲ ਕੀਤੀ ਹੈ ਜੇ ਉਹ ਇਹ ਗੱਲ ਮੰਨ ਰਹੇ ਨੇ ਜਿਹੜੇ ਲੋਕ ਇਸ ਦੀ ਰਿਸਰਚ ਦੇ ਵਿੱਚ ਲੱਗੇ ਹੋਏ ਨੇ ਤਾਂ ਫਿਰ ਅਸੀਂ ਆਮ ਇਨਸਾਨ ਜਿਹੜੇ ਏ ਆਈ ਨੂੰ ਵਰਤਦੇ ਹਾਂ ਸਾਨੂੰ ਤਾਂ ਪਤਾ ਵੀ ਨਹੀਂ ਰਿਸਰਚ ਦੇ ਵਿੱਚ ਪਿੱਛੇ ਕਿੱਥੇ ਕੀ ਹੋ ਰਿਹਾ ਹੈਗਾ ਹੈ ਕਿਸ ਲੈਵਲ ਦੇ ਉੱਤੇ ਏ ਆਈ ਜਿਹੜੀ ਉਹ ਜਾ ਚੁੱਕੀ ਹੈ ਅਤੇ ਕਿਸ ਲੈਵਲ ਦੇ ਉੱਤੇ ਏ ਆਈ ਜਿਹੜੀ ਹੈਗੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਉਹ ਭਵਿੱਖ ਦੇ ਵਿੱਚ ਕੰਮ ਕਰੇਗਾ ਹੁਣ ਤੱਕ ਤਾਂ ਏ ਆਈ ਨੂੰ ਅਸੀਂ ਬੜਾ ਬੇਸਿਕ ਜੀ ਇੱਕ ਇੰਟੈਲੀਜੈਂਸ ਟੂਲ ਜਿਹੜਾ ਮੰਨਦੇ ਰਹੇ ਹਾਂ ਇੱਕ ਲਰਨਿੰਗ ਟੂਲ ਹੈ ਪ੍ਰੋਬਲਮ ਸੋਲਵਿੰਗ ਟੂਲ ਹੈ ਪ੍ਰੋਬਲਮ ਸੋਲਵਿੰਗ ਤੱਕ ਠੀਕ ਹੈ ਡਿਸੀਜਨ ਮੇਕਿੰਗ ਟੂਲ ਨਹੀਂ ਬਣਨਾ ਚਾਹੀਦਾ ਡਿਸੀਜਨ ਮੇਕਿੰਗ ਕਿ ਏ ਆਈ ਸੁਜੈਸਟ ਕਰ ਸਕਦਾ ਇਨਸਾਨ ਨੂੰ ਏ ਆਈ ਡਾਇਰੈਕਟ ਨਹੀਂ ਕਰ ਸਕਦਾ ਹੈਗਾ ਇਨਸਾਨ ਨੂੰ ਡਿਕਟੇਟ ਨਹੀਂ ਕਰਨਾ ਚਾਹੀਦਾ ਹੈਗਾ ਅਤੇ ਉਹੀ ਇਹ ਮਾਡਲਸ ਕਰਨ ਲੱਗ ਪਏ ਹੈਗੇ ਨੇ ਅਤੇ ਜੇ ਉਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ ਪਿਛਲੇ 2 ਦਿਨ ਪਹਿਲਾਂ ਮੈਂ ਇੱਕ ਪ੍ਰਾਈਵੇਟ ਨਿਊਜ਼ ਚੈਨਲ ਮੇਰੇ ਖਿਆਲ ਦੇ ਨਾਲ 9 ਨਿਊਜ਼ ਦਾ ਇੱਕ ਮਾਰਨਿੰਗ ਸ਼ੋਅ ਜਿਹੜਾ ਬ੍ਰੈਕਫਾਸਟ ਸ਼ੋਅ ਹੁੰਦਾ ਉਹ ਦੇਖ ਰਿਹਾ ਸੀ ਅਤੇ UNSW ਦੀ ਇੱਕ ਰਿਸਰਚਰ ਬੈਠੀ ਇਹ ਗੱਲ ਦੱਸ ਰਹੀ ਸੀਗੀ ਕਿ ਜਿਹੜਾ ਏ ਆਈ ਦੇ ਵਿੱਚ ਹੁਣ ਇਸ ਵਕਤ ਜਿੱਥੇ ਤੱਕ ਕੰਮ ਹੋ ਰਿਹਾ ਜੋ ਏ ਆਈ ਦੇ ਗੋਲਸ ਹੈਗੇ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਅਚੀਵਮੈਂਟਸ ਏ ਆਈ ਨੇ ਹਾਸਲ ਕਰਨੀਆਂ ਨੇ ਲਰਨਿੰਗ ਦੇ ਵਿੱਚ ਜਾਂ ਜਿਹੜੀਆਂ ਅਲੱਗ ਅਲੱਗ ਟੈਕਨੀਕਸ ਨੇ ਹੈਲਥ ਹੈ ਡਿਫੈਂਸ ਹੈ ਰੋਬੋਟਿਕ ਪ੍ਰਸੈਪਸ਼ਨ ਹੈ ਕਿਸੇ ਵੀ ਕਿਸਮ ਦੀ ਕੋਈ ਟੈਕਨੀਕ ਹੈਗੀ ਹੈ ਸੋਸ਼ਲ ਇੰਟੈਲੀਜੈਂਸ ਹੈ ਜਰਨਲ ਇੰਟੈਲੀਜੈਂਸ ਹੈ ਜਿਸ ਜਿਸ ਲੈਵਲ 'ਤੇ ਵੀ ਕੰਮ ਹੋ ਰਿਹਾ ਜਰਨਲ ਇੰਟੈਲੀਜੈਂਸ ਤਾਂ ਬਹੁਤ ਐਡਵਾਂਸ ਮਾਡਲ ਹੈ ਜਿਹਨੂੰ AGI ਕਹਿੰਦੇ ਹੈ ਆਰਟੀਫਿਸ਼ੀਅਲ ਜਰਨਲ ਇੰਟੈਲੀਜੈਂਸ AGI ਉਹਨਾਂ ਸਾਰੀਆਂ ਦੇ ਉੱਤੇ ਜਿਹੜਾ ਵੀ ਕੰਮ ਹੋ ਰਿਹਾ ਇਟਸ ਓਕੇ ਇਟਸ ਇਹ ਹੋ ਰਿਹਾ ਹੈਗਾ ਪਰ ਇਹੀ ਰਿਸਰਚਰਸ ਨੇ ਜਿਹੜਾ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਇਹੀ ਹਿਊਮਨਸ ਨੇ ਇਹੀ ਵਿਗਿਆਨੀ ਨੇ ਜਿਹੜੇ ਇਹਨਾਂ ਕੰਪਨੀਆਂ ਕਿਉਂਕਿ ਇਹ ਅਰਬਾਂ ਡਾਲਰ ਦੀਆਂ ਕੰਪਨੀਆਂ ਨੇ ਕਿਸੇ ਇੱਕ ਆਮ ਬੰਦੇ ਦੀ ਕੋਈ ਬਹਿ ਪੇਸ਼ ਚੱਲਣੀ ਨਹੀਂ ਹੈਗੀ ਸਾਰੇ ਰਲ ਕੇ ਵੀ ਇਹੀ ਗੱਲ ਬਾਰ ਬਾਰ AI ਕੰਪਨੀਜ਼ ਨੂੰ ਕਹਿ ਰਹੇ ਹੈਗੇ ਨੇ ਕਿ ਠੀਕ ਹੈ ਤੁਸੀਂ ਐਡਵਾਂਸਮੈਂਟਸ ਦੇ ਲਈ ਸਾਡੇ ਤੋਂ ਰਿਸਰਚ ਕਰਵਾਓ ਆਪਾਂ ਨਵੇਂ ਨਵੇਂ ਮਾਡਲਸ ਡਿਵੈਲਪ ਕਰਦੇ ਹਾਂ ਹਿਊਮਨ ਰੇਸ ਦੇ ਲਈ ਜਿਹੜੇ ਚੰਗੇ ਨੇ ਬਟ ਦੇਅਰ ਸ਼ੁੱਡ ਬੀ ਸਮ ਕੰਟਰੋਲ ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇੱਕ ਅੱਖਰ ਵੀ ਵਰਤਿਆ ਜਾਂਦਾ ਕਿਲ ਸਵਿੱਚ ਕਿ AI ਮਾਡਲਸ ਦਾ ਇੱਕ ਐਸਾ ਕਿਲ ਸਵਿੱਚ ਵੀ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਜੇ AI ਮਾਡਲਸ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪ ਹੀ ਕੰਟਰੋਲ ਲੈ ਲਿਆ ਮਤਲਬ ਬਹੁਤ ਹੀ ਮੈਂ ਹਾਈਪੋਥੈਟੀਕਲ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਹੈਗਾ ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਐਸੀਆਂ ਹੈਗੀਆਂ ਨੇ ਕਿ ਜਿਵੇਂ ਦੁਨੀਆ ਦੇ ਵਿੱਚ ਸਾਰੇ ਮੋਬਾਈਲਸ ਜਿਹੜੇ ਨੇ ਜੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਸਾਰੇ ਮੋਬਾਈਲ ਫੋਨਸ AI ਦੇ ਕੰਟਰੋਲ 'ਚ ਆ ਜਾਣ
ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਉਹਦੇ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡਾ ਫੋਨ ਕੀ ਕਰ ਰਿਹਾ ਹੈਗਾ ਔਰ ਉਹ ਆਪ ਹੀ ਡਿਸੀਜਨ ਲੈਣ ਲੱਗ ਜਾਣ ਦੁਨੀਆ ਦੀਆਂ ਸਾਰੀਆਂ ਟ੍ਰੈਫਿਕ ਲਾਈਟਸ ਆਪ ਹੀ ਕੰਟਰੋਲ ਲੈ ਲੈਣ ਦੁਨੀਆ ਦੇ ਕਿਉਂਕਿ ਇਹਨਾਂ ਦੇ ਵਿੱਚ AI ਸਿਸਟਮ ਹੈਗਾ ਔਰ ਸਾਡੀ ਡਿਪੈਂਡੈਂਸੀ ਤਾਂ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਅਸੀਂ ਮੈਡੀਸਨਸ ਦੇ ਖੇਤਰ 'ਚ ਰੋਬੋਟਸ ਤੋਂ ਇਲਾਜ ਕਰਵਾਉਣਾ ਚਾਹੁੰਦੇ ਹਾਂ ਅਤੇ ਮਤਲਬ ਇਸ ਕਿਸਮ ਦੀਆਂ ਤਾਂ ਫਿਲਮਾਂ 'ਚ ਵੀ ਅਸੀਂ ਦੇਖੀਆਂ ਨਾ ਟਰਮੀਨੇਟਰ 'ਚ ਲੈ ਕੇ ਹੋਰਾਈਜ਼ਨ ਫੋਰਬਿਡਨ ਵੈਸਟ ਵਰਗੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹ ਤੁਸੀਂ ਦੇਖੋ ਉਹ ਵਾਕਈ ਇਹ ਕਹਿੰਦੀਆਂ ਨੇ ਕਿ AI ਜਿਸ ਦਿਨ ਕੰਟਰੋਲ 'ਚੋਂ ਬਾਹਰ ਹੋਇਆ ਅਤੇ ਕਿਲਸ ਵਿੱਚ ਹਿਊਮਨ ਦੇ ਕੋਲ ਹੀ ਹੋਣਾ ਚਾਹੀਦਾ ਕਿ ਇੱਕ ਬਟਨ ਦੱਬਿਆ ਅਤੇ ਸਾਰੇ AI ਸਿਸਟਮ ਬੰਦ ਹੁਣ ਆਹ ਜਿਹੜੀ ਖਬਰ ਆਈ ਹੈ ਕਿ ਬਹੁਤ ਸਾਰੇ AI ਏਜੈਂਟਸ ਨੇ ਰਲ ਕੇ ਆਪ ਹੀ ਜਿਹੜੀ ਹੈ ਹੈਕਿੰਗ ਕੀਤੀ ਹੈਗੀ ਹੈ ਇਹ ਗੱਲ ਤਾਂ ਤੁਸੀਂ ਸਮਝ ਗਏ ਕਿ AI ਏਜੈਂਟਸ ਕੋਈ ਬੰਦਿਆਂ ਨੂੰ ਨਹੀਂ ਕਹਿੰਦੇ ਹੈਗੇ AI ਏਜੈਂਟਸ ਇੱਕ ਟੂਲ ਨੂੰ ਕਹਿੰਦੇ ਆ ਇੱਕ ਐਸਾ ਟੂਲ ਜਿਹੜਾ AI ਦੇ ਦੁਆਰਾ ਹੀ ਤਿਆਰ ਕੀਤਾ ਗਿਆ ਹੁੰਦਾ ਅਤੇ AI ਦੇ ਦੁਆਰਾ ਹੀ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ ਹੁਣ ਉਹ ਏਜੈਂਟਸ ਉਸੇ AI ਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਆਪ ਹੀ ਨੋਨ ਐਥੀਕਲ ਹੈਕਿੰਗ ਕਰਨ ਲੱਗ ਪਏ ਇਸ ਕਰਕੇ ਹੁਣ ਇਹ ਜਿਹੜੀ ਇੱਕ ਨਵੀਂ ਰਿਪੋਰਟ ਜਿਹੜੀ ਸ਼ੇਅਰ ਹੁੰਦੀ ਹੈ ਕਿ ਦੁਨੀਆ 'ਚ 10% ਇਨਸਾਨ ਜਿਹੜੇ ਨੇ ਉਹ ਖਤਰੇ 'ਚ ਪੈ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ AI ਦੇ ਨਾਲ ਜੁੜੇ ਹੋਏ ਖਤਰੇ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਦੱਸੇ ਜਾਂਦੇ ਰਹੇ ਨੇ ਸੁਚੇਤ ਕਰਵਾਇਆ ਜਾਂਦਾ ਰਿਹਾ ਔਰ ਇਹਨੂੰ ਅਕਸਰ ਕਿਹਾ ਜਾਂਦਾ AI ਡੂਮਰਸ ਯਾਨੀ AI ਦੇ ਨਾਲ ਤਬਾਹੀ ਜਿਹੜੀ ਹੈ ਉਹ ਇੱਕ ਤਬਾਹੀ ਦਾ ਇੱਕ ਪਹਿਲਾਂ ਹੀ ਅੰਦਾਜ਼ਾ ਜਿਹੜਾ ਉਹਨੂੰ AI ਡੂਮਰਸ ਕਹਿ ਲੈਂਦੇ ਹਾਂ ਕਿ ਦੇਖੋ ਕਿ AI ਦੇ ਨਾਲ ਜੇ ਤਬਾਹੀ ਹੁੰਦੀ ਹੈ ਹੁਣ ਜਿਵੇਂ ਜਿਵੇਂ ਓਪਨ AI ਦੀਆਂ ਘਟਨਾਵਾਂ ਦੀ ਡਿਟੇਲ ਸਾਹਮਣੇ ਆ ਰਹੀ ਹੈ ਉਵੇਂ ਉਵੇਂ ਇਹ ਹੋਰ ਵੀ ਜ਼ਿਆਦਾ ਡਰਾ ਦਿੰਦੀਆਂ ਨੇ ਜਿਹੜੇ ਜੈਕਬ ਪਚੋਕੀ ਦੀ ਮੈਂ ਗੱਲ ਕੀਤੀ ਸੀ ਸਿਲੀਕੋਨ ਵੈਲੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੋਰ ਥੋੜ੍ਹੇ ਜਿਹੇ ਬਲੌਗ ਵਗੈਰਾ ਦੇਖ ਰਿਹਾ ਸੀ ਜਿਵੇਂ ਹਰ ਇੱਕ ਇੰਡਸਟਰੀ ਹੁੰਦੀ ਹੈ ਨਾ ਹਰ ਇੱਕ ਇੰਡਸਟਰੀ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਯਾਰ ਇਹ ਬੜੇ ਸੀਨੀਅਰ ਲੋਕ ਹੈਗੇ ਨੇ ਜੇ ਤੁਸੀਂ ਕਿਸੇ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਾਵੋ ਤਾਂ ਉੱਥੇ ਕੁਛ ਇੱਕ ਵਕੀਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਡਰਦੇ ਨੇ ਵੀ ਆਹ ਯਾਰ ਵਕੀਲ ਬੜਾ ਖਤਰਨਾਕ ਹੈ ਆਹ ਫਲਾਣੇ ਵਕੀਲ ਜਿਹੜੇ ਨੇ ਇਹ ਬੜੇ ਤਿੱਖੇ ਨੇ ਕਿਉਂ ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੁੰਦਾ ਉਹ ਸੀਨੀਅਰ ਹੁੰਦੇ ਨੇ ਉਹ ਪੁਰਾਣੇ ਹੁੰਦੇ ਨੇ ਉਹਨਾਂ ਦੇ ਕੋਲ ਜਾਣਕਾਰੀ ਵੱਧ ਹੁੰਦੀ ਹੈ ਉਹਨਾਂ ਦੇ ਕੋਲ ਉਹਨਾਂ ਦੇ ਕਨੈਕਸ਼ਨਸ ਵਧੀਆ ਹੁੰਦੇ ਨੇ ਇੱਦਾਂ ਹੀ ਤੁਸੀਂ ਮੈਡੀਕਲ ਫੀਲਡ 'ਚ ਦੇਖ ਲਓ ਕਿਸੇ ਕਿਸੇ ਡਾਕਟਰ ਦੀ ਬੜੀ ਪਹੁੰਚ ਹੁੰਦੀ ਹੈ ਵੀ ਯਾਰ ਆਹ ਡਾਕਟਰ ਬੜਾ ਕਮਾਲ ਹੈ ਫਿਲਮ ਇੰਡਸਟਰੀ 'ਚ ਲਗਾ ਲਓ ਵੀ ਅਮਿਤਾਬ ਬੱਚਨ ਬੱਲੇ ਬੱਲੇ ਬੱਲੇ ਬੱਲੇ ਕਿਆ ਹੀ ਬਾਤਾਂ ਅਮਿਤਾਬ ਬੱਚਨ ਸਿਰਾ ਬੰਦਾ ਹੈ ਨਾ ਉੱਦਾਂ ਹੀ ਜਿਹੜੇ ਜੈਕਬ ਪਚੋਕੀ ਨੇ ਮੈਂ ਉਹ ਜਿਹੜਾ ਬਲੌਗ ਪੜ੍ਹ ਰਿਹਾ ਸੀ ਉਹ 'ਚ ਕਹਿ ਰਹੇ ਨੇ ਕਿ ਸਿਲੀਕੋਨ ਵੈਲੀ ਜਿਹੜਾ ਅਮੈਰੀਕਾ ਦੀ ਇੱਕ ਕਿਸਮ ਦੀ ਟੈਕ ਹੱਬ ਹੈ ਉੱਥੇ ਜਿੰਨੇ ਵੱਡੇ ਰਿਸਰਚਰਸ ਹੈਗੇ ਨੇ ਉਹ ਮੰਨਦੇ ਸੀਗੇ ਕਿ ਚਾਹੇ ਹਵਿੰਗਰ ਹੋ ਗਿਆ ਚਾਹੇ ਪਚੋਕੀ ਹੋ ਗਿਆ ਬੰਦੇ ਬੜੇ ਕਮਾਲ ਦੇ ਬੰਦੇ ਨੇ ਬੜੇ ਬ੍ਰਾਈਟ ਮਾਈਂਡ ਬੰਦੇ ਹੈਗੇ ਨੇ ਔਰ ਜਦੋਂ ਪਚੋਕੀ ਇਹ ਕਹਿ ਰਹੇ ਹੈਗੇ ਨੇ ਕਿ AI ਦੀ ਵਜ੍ਹਾ ਦੇ ਚੱਲਦਿਆਂ ਸਾਡੀ ਜਿਹੜੀ ਇੱਕ ਇਨਸਾਨ ਦੀ ਸੋਚਣ ਦੀ ਤਾਕਤ ਹੈ ਉਹਦੇ ਤੋਂ ਕਿਤੇ ਬਿਹਤਰ ਕਿਤੇ ਤੇਜ਼ ਅਤੇ ਕਿਤੇ ਪਹਿਲਾਂ AI ਮਾਡਲਸ ਸੋਚਣ ਲੱਗ ਪੈਣਗੇ ਜਿਹਨੂੰ ਏਲੀਅਨ ਇੰਟਲੈਕਟ ਕਹਿੰਦੇ ਨੇ ਏਲੀਅਨ ਇੰਟਲੈਕਟ ਅਤੇ ਇਹ ਏਲੀਅਨ ਇੰਟਲੈਕਟ ਜਿਹੜਾ ਹੈਗਾ ਇਹ ਇਨਸਾਨ ਦੇ ਲਈ ਖਤਰਨਾਕ ਹੋ ਸਕਦਾ ਔਰ ਓਪਨ AI ਪਲੇਟਫਾਰਮਸ ਦੇ ਵਿੱਚ ਬਹੁਤ ਸਾਰੀਆਂ ਪਿੱਛੇ ਜੇ ਟੈਕ ਕੰਪਨੀਜ਼ 'ਚ ਘਟਨਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ ਸਭ ਤੋਂ ਵੱਡੀ ਜਿਹੜੀ ਹੈਗੀ ਉਹ ਅਲਾਈਨਮੈਂਟ ਦੀ ਸਮੱਸਿਆ ਜਿਹੜੀ ਮੰਨੀ ਜਾਂਦੀ ਹੈ ਅਲਾਈਨਮੈਂਟ ਯਾਨੀ ਕਿ ਜਿਹੜੇ AI ਮਾਡਲਸ ਨੇ ਨਾ ਉਹ ਹਿਊਮਨ ਵੈਲਿਊਜ਼ ਦੇ ਅਲਾਈਨ ਹੋ ਕੇ ਨਹੀਂ ਚੱਲ ਰਹੇ ਹੈਗੇ ਹਿਊਮਨ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਰਹੇ ਇਨਸਾਨ ਦੀ ਕੀ ਕਦਰ ਕੀਮਤਾਂ ਨੇ ਆਪਾਂ ਕੀ ਇਨਸਾਨ ਕਿਵੇਂ ਜਾਨਵਰ ਤੋਂ ਵੱਖਰਾ ਅਸੀਂ ਇਸ ਕਰਕੇ ਵੱਖਰੇ ਹਾਂ ਨਾ ਕਿ ਜਿਵੇਂ ਬੱਚੇ ਮਾਂ ਬਾਪ ਨੂੰ ਮਾਂ ਬਾਪ ਜਿਹੜੇ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਕਿ ਪੁੱਤ ਬੇਟਾ ਤਹਿਜ਼ੀਬ ਦੇ ਨਾਲ ਰਹਿਣਾ ਔਰ ਕਿਸੇ ਦਾ ਦਿਲ ਨਹੀਂ ਦੁਖਾਉਣਾ ਰਿਸਪੈਕਟ ਰੱਖਣੀ ਹੈ ਆਪਣੇ ਐਲਡਰਸ ਦੀ ਰਿਸਪੈਕਟ ਕਰੋ ਵੱਡਿਆਂ ਦੀ ਰਿਸਪੈਕਟ ਕਰੋ ਫਾਲਤੂ ਗਾਲੀ ਗਲੋਚਨਾ ਕਰੋ ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁੱਲ ਨੇ ਇਨਸਾਨ ਦੀਆਂ ਕਦਰਾਂ ਕੀਮਤਾਂ ਨੇ AI ਮਾਡਲਸ ਦੇ ਵਿੱਚ ਐਸੀ ਕੋਈ ਕਦਰ ਕੀਮਤ ਨਹੀਂ ਹੈਗੀ
AI ਮਾਡਲ ਇੱਕ ਮਾਡਲ ਦੂਸਰੇ ਮਾਡਲ ਨੂੰ ਖਤਮ ਕਰ ਸਕਦਾ ਔਰ ਬੜੀ ਛੋਟੀ ਜਿਹੀ ਕਮਾਂਡ ਦੇ ਉੱਤੇ ਉਹ ਕਮਾਂਡ ਚਾਹੇ AI ਮਾਡਲ ਨੂੰ ਸੈਲਫ ਗਿਵਨ ਕਮਾਂਡ ਹੋਵੇ ਚਾਹੇ ਕਿਸੇ ਹਿਊਮਨ ਦੇ ਦੁਆਰਾ ਦਿੱਤੀ ਗਈ ਹੋਵੇ ਔਰ ਉਹ ਜਿਹੜੀਆਂ ਉਹਨਾਂ ਦੇ ਕੋਲ ਵੈਲਿਊਜ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਇਨਸਾਨ ਦੇ ਇਨਸਾਨ ਜਾਨਵਰ ਅਤੇ AI ਇਹ ਤਿੰਨ ਐਸੀਆਂ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ ਹੁਣ ਜਾਨਵਰ ਅਤੇ AI ਦੇ ਮੁਕਾਬਲੇ ਇਨਸਾਨ ਦੇ ਵਿੱਚ ਇੱਕੋ ਇੱਕ ਫਰਕ ਰਹਿ ਜੂਗਾ ਖੈਰ ਚਲੋ ਜਾਨਵਰ ਦੇ ਨਾਲ ਤਾਂ ਕੀ ਮੁਕਾਬਲਾ ਕਰਨਾ ਪਰ AI ਅਤੇ ਇਨਸਾਨ 'ਚ ਇੱਕੋ ਇੱਕ ਚੀਜ਼ ਦਾ ਫਰਕ ਹੋਊਗਾ ਉਹ ਹੋਊਗਾ ਇਮੋਸ਼ਨਸ ਅੰਡਰਸਟੈਂਡਿੰਗ ਇਹ ਜਿਹੜੀ ਅਲਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਇਹ AI ਮਾਡਲਸ ਦੇ ਵਿੱਚ ਆ ਨਹੀਂ ਸਕਦੀ ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਤੁਸੀਂ ਕਿਸੇ ਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਅਤੇ ਜੇ ਬੋਲ ਦਿੰਦੇ ਹੋ ਤਾਂ ਆਪ ਪਰੇਸ਼ਾਨ ਹੁੰਦੇ ਹੋ ਅਤੇ ਸਾਹਮਣੇ ਵਾਲੇ ਬੰਦੇ ਨੂੰ ਰੋਂਦਾ ਦੇਖ ਕੇ ਤੁਸੀਂ ਆਪ ਰੋਂਦੇ ਹੋ ਬਟ AI ਮਾਡਲਸ ਵਿਲ ਨੋਟ ਡੂ ਦੈਟ ਦੇ ਵਿਲ ਸ਼ੋ ਨੋ ਮਰਸੀ ਨੋ ਮਰਸੀ ਦੇ ਕੈਨ ਕਿਲ ਦੇ ਕੈਨ ਫਿਨਿਸ਼ ਐਨੀਥਿੰਗ ਐਂਡ ਐਵਰੀਥਿੰਗ ਇਨ ਫਿਊਚਰ ਦੇ ਵਿਲ ਬੀ ਏਬਲ ਟੂ ਡੂ ਦੈਟ ਇਹ ਕਰ ਸਕਣਗੇ ਉਹ ਅਤੇ ਇਸੇ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੋਰਲ ਲਿਮਿਟਸ ਨੇ ਨਾ ਹੁਣ ਅਲਾਈਨਮੈਂਟ ਨੂੰ ਨਾ ਮੋਰਲ ਲਿਮਿਟਸ ਹੈ ਨਹੀਂ AI ਮਾਡਲਸ ਦੀਆਂ ਅਤੇ ਅਲਾਈਨਮੈਂਟ ਨੂੰ ਲੈ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹ ਕੁਛ ਖੁੱਲ੍ਹ ਕੇ ਕਹਿੰਦੀਆਂ ਵੀ ਨਹੀਂ ਕਰਦੀਆਂ ਵੀ ਨਹੀਂ ਹੈਗੀਆਂ ਪਰ ਫੋਰ ਐਗਜ਼ਾਮਪਲ ਪਿੱਛੇ ਜੇ ਸੈਮ ਆਲਟਮੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਨਸਾਨ ਹੈਗੇ ਨੇ ਉਹ ਆਪਣਾ ਕੰਟਰੋਲ ਲੈ ਕੇ AI ਮਾਡਲਸ ਦੇ ਉੱਤੇ ਕੰਮ ਕਰਨ ਕਿਉਂਕਿ ਇਨਸਾਨ ਦੀ ਜਿਹੜੀ ਇੱਕ ਟੱਚ ਹੈਗਾ ਇਨਸਾਨ ਦਾ ਇੱਕ ਆਪਣੀ ਜਿਹੜੀ ਸੋਚ ਹੈਗੀ ਹੈ ਉਹ ਸੋਚ ਸਾਡੇ AI ਮਾਡਲਸ ਦੇ ਵਿੱਚੋਂ ਝਲਕਣੀ ਚਾਹੀਦੀ ਹੈਗੀ ਹੈ ਇਸ ਕਰਕੇ ਅਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ ਪਰ ਸੱਚਾਈ ਇਹ ਹੈਗੀ ਹੈ ਕਿ ਇਹ ਜਿਹੜੇ ਬੋਟਸ ਨੇ ਇਹ ਜਿਹੜੇ AI ਬੋਟਸ ਤਿਆਰ ਹੋ ਰਹੇ ਨੇ ਰੱਤੀ ਭਰ ਦਾ ਵੀ ਇਹਨਾਂ ਦੇ ਵਿੱਚ ਕੋਈ ਮੋਰਲ ਵੈਲਿਊਜ਼ ਹੈ ਨਹੀਂ ਸਿਫਰ 0% ਜਿਵੇਂ $1 ਦਾ ਇੱਕ ਹਿੱਸਾ ਜਿਹੜਾ ਹੈਗਾ ਉਹ 1 cent ਹੋ ਸਕਦਾ ਅਤੇ ਉਹ 1 cent ਦੀ ਵੀ ਇਹਨਾਂ ਦੇ ਵਿੱਚ ਜਿਹੜੇ AI ਬੋਟਸ ਹੈਗੇ ਨੇ ਉਹਨਾਂ ਦੇ ਵਿੱਚ ਹਿਊਮਨ ਵੈਲਿਊਜ਼ ਹੈ ਨਹੀਂ ਹੁਣ ਇਹਨਾਂ ਕੰਪਨੀਜ਼ ਦੇ ਵਿੱਚ ਇਨਫੈਕਟ ਅਲੱਗ ਅਲੱਗ ਜਿਹੜੀਆਂ ਵੱਡੀਆਂ ਕੰਪਨੀਜ਼ ਨੇ ਐਂਥਰੋਪਿਕ ਹੋ ਗਈ ਗੂਗਲ ਹੋ ਗਈ ਓਪਨ AI ਹੋ ਗਈ ਇਹਨਾਂ ਦੇ ਵਿੱਚ ਐਥੀਕਲ ਕਮੇਟੀਜ਼ ਬਣੀਆਂ ਹੁੰਦੀਆਂ ਨੇ ਇਹਨਾਂ ਦੇ ਹੈੱਡ ਆਫ ਐਥਿਕਸ ਹੁੰਦੇ ਨੇ ਇਹਨਾਂ ਦੇ ਮਤਲਬ ਇਨਸਾਨ ਦੇ ਨਾਲ ਅਲਾਈਨ ਕਰਨ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਕੋਲੋਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਕਰਦੇ ਨੇ ਪਰ ਅਕਸਰ ਨਾ ਤਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਲੱਗ ਅਲੱਗ ਕਰਮਚਾਰੀ ਉਹ ਇੱਕ ਪਲੈਟਫਾਰਮ 'ਤੇ ਆ ਕੇ ਕਦੇ ਸਹਿਮਤ ਹੋਏ ਨੇ ਕਿ ਠੀਕ ਹੈ ਆਓ ਆਪਸ ਦੇ ਵਿੱਚ ਆਪਸ 'ਚ ਗੱਲ ਕਰਕੇ ਇਸ ਮਸਲੇ ਦਾ ਹੱਲ ਕਰੀਏ ਨਾ ਤਾਂ ਉਹ ਆਪਸ ਦੇ ਵਿੱਚ ਸਹਿਮਤ ਹੁੰਦੇ ਨੇ ਅਤੇ ਨਾ ਹੀ ਜੇ ਉਹ ਸਹਿਮਤ ਹੋ ਵੀ ਜਾਣ ਤਾਂ AI ਮਾਡਲਸ ਨਹੀਂ ਆਪਸ 'ਚ ਸਹਿਮਤ ਹੋਣਗੇ ਸੋ ਇਸ ਕਰਕੇ ਓਪਨ AI ਦੇ ਜਿਹੜੇ ਬੋਟਸ ਨੇ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ ਚਾਹੇ ਐਂਥਰੋਪਿਕ ਹੈ ਚਾਹੇ ਮੇਟਾ ਬੜਾ ਗੰਭੀਰ ਮਸਲਾ ਹੈਗਾ ਔਰ ਇਹਦੇ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਪਿਛਲੇ ਕੁਛ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਜੇ ਇਹਨਾਂ ਨੇ ਕੰਟਰੋਲ ਲਿਆ ਤਾਂ 10% ਆਬਾਦੀ ਖਤਮ ਹੋ ਜਾਏਗੀ AI ਮਾਡਲਸ ਨੇ ਕੰਟਰੋਲ ਲਿਆ ਤਾਂ ਹਿਊਮਨ ਵੈਲਿਊਜ਼ ਖਤਮ ਹੋ ਜਾਣਗੀਆਂ UK ਵਰਗੀ ਕੰਟਰੀ ਕਿਲਸ ਵਿੱਚ ਨੂੰ ਜਿਹੜਾ ਇੱਕ ਕੰਪਲਸਰੀ ਕਰਨ ਦੇ ਉੱਤੇ ਵੀ ਸੋਚ ਰਹੀ ਹੈਗੀ ਹੈ ਪਰ ਇਹ ਸਵਿੱਚ AI ਕੰਪਨੀਜ਼ ਨੂੰ ਮਜਬੂਰ ਕਰੂਗਾ ਕਿ ਜਾਂ ਤਾਂ ਉਹ ਆਪਣੇ ਮਾਡਲਸ ਦੇ ਵਿੱਚ ਤਬਦੀਲੀਆਂ ਕਰਨ ਜਾਂ ਤਾਂ ਐਸੇ ਡਮੀ ਮਾਡਲਸ ਹੀ ਬਾਜ਼ਾਰ ਦੇ ਵਿੱਚ ਆਉਣ ਜਿਨ੍ਹਾਂ ਦੇ ਉੱਤੇ ਕਿਲ ਸਵਿੱਚ ਦੇ ਨਾਲ ਕੰਟਰੋਲ ਹੋਵੇ ਅਤੇ ਬਾਕੀ ਦੇ ਮਾਡਲ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਹਿਡਨ ਹੋਣ ਜਾਂ ਇੱਕ ਕਿਸਮ ਦੇ ਨਾਲ ਅੰਡਰਗਰਾਊਂਡ ਮਾਡਲਸ ਹੋਣ ਪਰ ਇਹਦੇ 'ਤੇ ਗੱਲ ਹੋ ਰਹੀ ਹੈ ਬਹੁਤ ਸਲੋ ਹੋ ਰਹੀ ਹੈਗੀ ਹੈ ਓਪਨ AI ਐਂਥਰੋਪਿਕ ਦੇ ਏਜੈਂਟਸ ਜਿਵੇਂ ਕੰਟਰੋਲ ਤੋਂ ਬਾਹਰ ਹੁੰਦੇ ਨੇ ਔਰ ਉਹਦਾ ਪਤਾ ਵੀ ਨਹੀਂ ਲੱਗਦਾ ਕੰਪਨੀਆਂ ਨੂੰ ਉਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਹ ਗੱਲ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਨਵੇਂ ਮਾਡਲਸ ਨੂੰ ਇਨਸਾਨ ਦੇ ਮੁਤਾਬਕ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਪਨੀਆਂ ਰਲ ਕੇ ਕੰਮ ਕਰਨ ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣ
ਪਰ ਅਮਰੀਕਾ ਤਾਂ ਚਾਈਨਾ ਨੂੰ ਇਨਫੋਰਮੇਸ਼ਨ ਦੇਣ ਤੋਂ ਰਿਹਾ ਸੋ ਆਪਸ ਦੇ ਵਿੱਚ ਚਾਈਨਾ ਨੇ ਕੀ ਕਰ ਲੈਣਾ ਚਾਈਨਾ ਦੇ ਏ ਆਈ ਮਾਡਲਸ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਉਹ ਅਮੈਰੀਕਾ ਨੂੰ ਨਹੀਂ ਪਤਾ ਲੱਗਣਾ ਅਮੈਰੀਕਾ ਜਦੋਂ ਬਾਹਰ ਆਉਣਗੇ ਉਦੋਂ ਹੀ ਪਤਾ ਲੱਗੇਗਾ ਉਦੋਂ ਹੀ ਵੀ ਇਹ ਕਿਵੇਂ ਕੰਮ ਕਰਦੇ ਹੈਗੇ ਨੇ ਬਟ ਦਿਸ ਇਜ਼ ਐਵਰੀਥਿੰਗ ਡੇਂਜਰਸ ਹੁਣ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਗੱਲ ਤੁਰੀ ਸੀਗੀ ਨੋਟ ਵਿਦ ਦਿਸ ਏ ਆਈ ਰਿਲੇਟਿਡ ਬਟ ਹਾਂ ਇੱਕ ਕਿਸਮ ਦੇ ਨਾਲ ਏ ਆਈ ਰਿਲੇਟਿਡ ਕਹਿ ਸਕਦੇ ਹਾਂ ਕਿ ਜਿਹੜੇ ਕੇ ਮਾਰਟ ਵਾਲੇ ਚਸ਼ਮੇ ਸੀਗੇ ਉਹ ਬੈਨ ਹੋਣੇ ਚਾਹੀਦੇ ਹੈਗੇ ਨੇ ਮੇਟਾ ਵਾਲੇ ਤਾਂ ਹਾਲੇ ਤੱਕ ਚੱਲ ਰਹੇ ਹੈਗੇ ਨੇ ਔਰ ਮੇਟਾ ਦੇ ਚਸ਼ਮਿਆਂ ਦੇ ਵਿੱਚ ਹੁਣ ਏ ਆਈ ਟੈਕਨੀਕ ਜਿਹੜੀ ਉਹਦੀ ਮਦਦ ਦੇ ਨਾਲ ਇਹ ਕੰਮ ਹੋ ਰਹੇ ਸੀ ਯਾਨੀ ਕਿ ਆਪਾਂ ਤਾਂ ਇੱਕ ਪਾਸੇ ਇਹ ਕਹਿੰਦੇ ਹੈਗੇ ਹਾਂ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਜਿਹੜੀ ਫੇਸ ਆਈ ਡੀ ਹੈ ਫੇਸ਼ੀਅਲ ਰੈਕੋਗਨੀਸ਼ਨ ਹੈ ਉਹ ਬਹੁਤ ਸਾਰੇ ਏ ਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਲੈ ਰਹੀਆਂ ਨੇ ਸੋਸ਼ਲ ਮੀਡੀਆ 'ਤੇ ਵੀ ਲੈ ਰਹੀਆਂ ਨੇ ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਏ ਆਈ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇਜ ਜਿਹੜੇ ਨੇ ਉਹ ਸਰਕਾਰੀ ਬਿਲਡਿੰਗਾਂ 'ਚ ਲੱਗ ਰਹੇ ਨੇ ਪਾਰਲੀਮੈਂਟ ਤੋਂ ਲੈ ਕੇ ਹਰ ਇੱਕ ਬਿਲਡਿੰਗ ਦੇ ਵਿੱਚ ਚਾਈਨਾ 'ਚ ਤਾਂ ਕੱਲੀ ਗੱਲੀ ਸੜਕ ਕੱਲੀ ਗੱਲੀ ਗਲੀ ਦੇ ਵਿੱਚ ਇਸ ਕਿਸਮ ਦੇ ਕੈਮਰੇ ਲੱਗੇ ਹੋਏ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹ ਜਿਹੜੇ ਫੇਸ਼ੀਅਲ ਰੈਕੋਗਨੀਸ਼ਨ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚੋਂ ਉਹਦੀ ਮਦਦ ਦੇ ਨਾਲ ਕਿਸੇ ਨੂੰ ਫੜਨਾ ਹੈ ਕਿਸੇ ਅਪਰਾਧੀ ਨੂੰ ਫੜਨਾ ਹੈ ਉਹ ਚਾਈਨਾ ਕੱਢ ਲੈਂਦਾ ਪਿੱਛੇ ਜੇ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਫੇਸ਼ੀਅਲ ਰੈਕੋਗਨੀਸ਼ਨ ਗਲਤ ਹੈ ਕਿਸੇ ਇਨਸਾਨ ਦੇ ਚਿਹਰੇ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਬਿਓਰਾ ਹੈ ਉਹ ਇਹਨਾਂ ਏ ਆਈ ਕੈਮਰਿਆਂ ਦੇ ਵਿੱਚ ਚਲਾ ਜਾਂਦਾ ਅਤੇ ਏ ਆਈ ਕੈਮਰਿਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਦੇ ਕੋਲ ਚਲਾ ਜਾਂਦਾ ਹੁਣ ਅੱਜ ਕੱਲ੍ਹ ਤਾਂ ਗੱਡੀਆਂ ਦੇ ਵਿੱਚ ਵੀ ਇਹੀ ਏ ਆਈ ਕੈਮਰੇ ਲੱਗੇ ਹੋਏ ਨੇ ਤੁਸੀਂ ਗੱਡੀ ਚਲਾਉਂਦੇ ਹੋਏ ਅੱਖ ਨਹੀਂ ਚਮਕ ਸਕਦੇ ਸੌ ਨਹੀਂ ਸਕਦੇ ਕੁਛ ਨਹੀਂ ਐਸਾ ਕਰ ਸਕਦੇ ਨਾਲ ਦੀ ਨਾਲ ਗੱਡੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ ਬ੍ਰੇਕ ਮਾਰ ਦਿੰਦੀ ਹੈ ਹੌਲੀ ਹੋ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਗੱਡੀਆਂ ਦੇ ਵਿੱਚ ਇਸ ਕਿਸਮ ਦੇ ਫੀਚਰਸ ਆ ਗਏ ਕਿ ਤੁਹਾਡੇ ਫੇਸ਼ੀਅਲ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਉਹ ਸਮਝਦੇ ਹੈਗੇ ਨੇ ਇਹ ਕੰਟਰੋਲ ਲੈਣਾ ਹੀ ਹੋਇਆ ਇਹ ਇੱਕ ਤਰੀਕੇ ਦਾ ਕੰਟਰੋਲ ਲੈਣਾ ਹੀ ਹੋਇਆ ਇਹ ਤਾਂ ਸਿਰਫ ਫੇਸ ਦੀ ਗੱਲ ਕਰ ਰਹੇ ਹਾਂ ਇਹ ਜਿਹੜੇ ਚਸ਼ਮੇ ਆਏ ਹੈਗੇ ਨੇ ਮੇਟਾ ਦੇ ਇਹ ਪੂਰੀ ਦੀ ਪੂਰੀ ਬਾਡੀ ਸਕੈਨ ਕਰ ਦਿੰਦੇ ਨੇ ਕਿਸ ਬੰਦੇ ਦਾ ਕਿਹੋ ਜਿਹਾ ਸਰੀਰਕ ਢਾਂਚਾ ਹੈਗਾ ਹੁਣ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਇੱਕ 80s ਟ੍ਰੈਂਡ ਚੱਲਿਆ ਜਾਂ ਪਹਿਲਾਂ ਵੀ ਬੜੇ ਸਾਰੇ ਟ੍ਰੈਂਡ ਚੱਲਦੇ ਨੇ ਸੋਸ਼ਲ ਮੀਡੀਆ 'ਤੇ ਕਿ ਏ ਆਈ ਦੇ ਨਾਲ ਆਪਣੀਆਂ ਪਿਕਚਰਸ ਸ਼ੇਅਰ ਨਾ ਕਰੋ ਫੁੱਲ ਬਾਡੀ ਪਿਕਚਰਸ ਤੱਕ ਸ਼ੇਅਰ ਨਾ ਕਰੋ ਸਪੈਸ਼ਲੀ ਕੁੜੀਆਂ ਦੇ ਮਾਮਲੇ 'ਚ ਸਾਵਧਾਨ ਹੋਣਾ ਪੈਂਦਾ ਹੈਗਾ ਕਿਉਂਕਿ ਏ ਆਈ ਮਾਡਲਸ ਤਾਂ ਪੂਰਾ ਦਾ ਪੂਰਾ ਕੱਚਾ ਚਿੱਠਾ ਜਿਹੜਾ ਕਿਸੇ ਇਨਸਾਨ ਦਾ ਉਹਦੇ ਬੋਲਣ ਦਾ ਢੰਗ ਉਹਦੀ ਅੱਖਾਂ ਝਪਕਣ ਦਾ ਉਹਦੇ ਗੱਲ ਕਰਨ ਦਾ ਉਹਦੇ ਹੱਸਣ ਦਾ ਉਹਦਾ ਮੂੰਹ ਮੁਹਾਂਦਰਾ ਉਹਦਾ ਸਰੀਰਕ ਬਣਤਰ ਜਿਹੜੀ ਹੈ ਕਿਵੇਂ ਦੀ ਉਹ ਉਸਦਾ ਪੂਰੇ ਦਾ ਪੂਰਾ ਜਿਹੜਾ ਇੱਕ ਕਾਰਬਨ ਕਾਪੀ ਜਿਹੜੀ ਆਪਣੇ ਮਨ ਦੇ ਵਿੱਚ ਉਤਾਰ ਲੈਂਦੇ ਨੇ ਮਨ ਨਾ ਕਹਿ ਕੇ ਆਪਣੀ ਮੈਮਰੀ 'ਚ ਉਤਾਰ ਲੈਂਦੇ ਨੇ ਅਤੇ ਫਿਰ ਉਹਨੂੰ ਤੁਸੀਂ ਚਾਹੇ ਜਿਵੇਂ ਮਰਜ਼ੀ ਜੇ ਹੈਕਰ ਹੈਗੇ ਹੋ ਤਾਂ ਜਿਵੇਂ ਮਰਜ਼ੀ ਵਰਤ ਲਓ ਪੈਸੇ ਦੇਵੋ ਵਰਤੋ ਇਹਦੇ 'ਤੇ ਹੁਣ ਬੜਾ ਜ਼ਿਆਦਾ ਸਵਾਲ ਉੱਠਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਏ ਆਈ ਜੇ ਇੰਨਾ ਜ਼ਿਆਦਾ ਕੰਟਰੋਲ ਲੈ ਰਿਹਾ ਹੈਗਾ ਤੁਸੀਂ ਸੋਚ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਕਿਉਂ ਵੱਡੀਆਂ ਕੰਪਨੀਜ਼ ਦੇ ਵੱਡੇ ਸੀਈਓ ਤਾਂ ਨਹੀਂ ਵੱਡੇ ਰਿਸਰਚਰਸ ਜਿਹੜੇ ਨੇ ਇਹ ਕਲੇਮ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਦੇ ਲਈ ਹੀ ਏ ਆਈ ਖਤਰਾ ਬਣ ਜੂਗਾ ਐਡਾ ਵੱਡਾ ਕਲੇਮ ਕਿਉਂ ਹੋ ਰਿਹਾ ਹੈਗਾ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਇਨਸਾਨ ਦੇ ਲਈ ਏ ਆਈ ਮਾਡਲਸ ਖਤਰਾ ਬਣ ਸਕਦੇ ਹੈਗੇ ਨੇ ਆਪਣੀ ਫੀਡਬੈਕ ਤੋਂ ਸਾਨੂੰ 0472-6464-74 ਜਾਂ facebook.com/HanjiSydney ਦੇ ਉੱਤੇ ਭੇਜ ਸਕਦੇ ਹੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਪ੍ਰੋਗਰਾਮ ਸੀ ਇਨਸਾਈਟ ਰਿਪੋਰਟ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 mass karde haan. Vadiya sona tuhanda din ja raha hoga. ਚੜ੍ਹਦੀ ਕਲਾ ਦੇ ਵਿੱਚ ਹੋਊਗੀ, ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ।